ਵਹਿਮ ਬਾਰੇ ਲਾਓਸ ਦੀ ਇੱਕ ਮਸ਼ਹੂਰ ਕਹਾਵਤ ਅਨੁਸਾਰ ਸੋਨੇ ਦਾ ਕਰਜ਼ਾ ਮੁੜਿਆ ਜਾ ਸਕਦਾ ਹੈ ਪਰ ਰਹਿਮ ਦਿਲੀ ਦਾ ਕਰਜ਼ਾ ਮਰਨ ਤੱਕ ਨਹੀਂ ਉਤਾਰਿਆ ਜਾ ਸਕਦਾ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸਾਡੇ ਅਖਾਣ, ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਆਪ ਕਿਸੇ ਜਹੀ ਨਾ ਨੱਕ ਚਾੜਨੋ ਰਹੀ ਨਾ।
1: ਇਹ ਅਖਾਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜਾ ਆਪ ਤਾਂ ਕੋਈ ਚੰਗੇਰਾ ਕੰਮ ਨਾ ਕਰੇ, ਪਰੰਤੂ ਦੂਜਿਆਂ ਦੇ ਕੀਤੇ ਕੰਮਾਂ ਤੇ ਨੁਕਤਾਚੀ ਨਹੀਂ ਕਰੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਿੰਦਰ ਸਰਤਾਜ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਔਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪਿਆਰਿਆਂ ਮਿੱਤਰਾਂ ਦੋਸਤਾਂ ਨੂੰ ਆਪਣੇ ਵੱਲੋਂ ਦੁਆਵਾਂ ਵੀ ਦਿੰਦਾ ਔਰ ਵਧਾਈਆਂ ਵੀ ਦਿੰਦਾ। ਮੈਂ ਸ਼ੁਰੂ ਚ ਜਦੋਂ ਕਿਹਾ ਸੀ 2009 ਚ ਕਿ ਮਤਲਬ ਕਿ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ ਕਿ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ, ਸੋ ਇਸ ਕਰਕੇ ਮੈਨੂੰ ਲੱਗਦਾ ਕਈਆਂ ਦੇ ਵਿਆਹ ਹੋ ਗਏ ਹੋਣੇ, ਘਰ ਵਸ ਗਏ ਹੋਣੇ, ਭਰਜਾਈਆਂ ਆ ਗਈਆਂ ਹੋਣੀਆਂ, ਰੋਟੀਆਂ ਪੱਕਦੀਆਂ ਹੋਣੀਆਂ, ਸੋ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ। ਇੱਕ ਮੇਰੇ ਵੱਲੋਂ ਦਰਖਾਸਤ ਆ ਤੁਹਾਨੂੰ ਕਿ ਜਿਹੜੇ ਜਿਹੜੇ ਵੀ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਦੀ ਬੱਚਿਆਂ ਦੀ ਪੈਦਾਇਸ਼ ਇੱਥੇ ਹੋਈ ਆ, ਉਹਨਾਂ ਨੂੰ ਗੁਰਮੁਖੀ ਲਿਪੀ ਜ਼ਰੂਰ ਉੜਾੜਾ ਜ਼ਰੂਰ ਇਸ ਵਾਰੀ ਸਿਖਾ ਦਿਓ। ਬਾਕੀ ਉਹਨਾਂ ਦੀ ਆਪਣੀ ਖਵਾਹਿਸ਼ ਹੈ, ਜੇ ਉਹਨਾਂ ਨੇ ਕੈਰੀ ਓਨ ਕਰਨਾ ਹੋਇਆ ਜ਼ਰੂਰ ਕਰ ਲੈਣਗੇ, ਪਰ ਸਾਡਾ ਇੱਕ ਪੰਜਾਬੀ ਹੋਣ ਦੇ ਫਰਜ਼ ਦੇ ਨਾਤੇ ਤੇ ਅਸੀਂ ਉਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾ ਦਈਏ।

ਕੀ ਵਾਪਰ ਰਿਹਾ ਹੈ। ਹਰ ਦੇਸ਼ ਵਿੱਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

ਇੱਕ ਤੋਂ ਬਾਅਦ ਦੂਜਾ ਬੈਕ ਟੂ ਬੈਕ।

0: ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ, ਕੀ ਇਹ ਹਸਤੀ ਦਾ ਮੈਂ ਖਾਨਾ ਛੱਡ ਪਰੇ, ਕਿ ਚੱਲ ਮੁੜ ਚੱਲੀਏ ਇਹ ਸਫ਼ਰ ਤੋਂ ਕੀ ਲੈਣਾ, ਵੀਰਾਨੇ ਅੱਗੇ ਵੀਰਾਨਾ ਛੱਡ ਪਰੇ, ਦੇ ਕੇ ਜਾਣ ਵੀ ਛੁੱਟ ਜਾਈਏ ਤਾਂ ਚੰਗਾ ਹੈ, ਭਰਦੇ ਜੀਵਨ ਦਾ ਜੁਰਮਾਨਾ ਛੱਡ ਪਰੇ, ਭਰਦੇ ਜੀਵਨ ਦਾ ਜੁਰਮਾਨਾ ਛੱਡ ਪਰੇ।
1: ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਆਖਣਾ ਰਹਿੰਦੀ ਗੁੱਜੀ।
1: ਜਦ ਕੋਈ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀ ਚਲਾਕੀ ਸਮਝ ਗਏ ਹਾਂ, ਤਾਂ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

0: ਮੈਂ ਹਾਂ ਅਮਰਪਾਲ ਸਿੰਘ ਕੁੱਡਾ ਤੇ ਤੁਸੀਂ ਸੁਣ ਰਹੇ ਹੋ ਹਰ ਮੁਖੀ ਹੋ ਫਿਰ ਪੰਜਾਬੀ ਕਸਬਾ ਪੰਜਾਬ
1: ਭਾਈ ਪਾਈਆਂ ਦੇ ਦਰਦੀ ਹੁੰਦੇ ਤੇ ਭਾਈ ਪਾਈਆਂ ਦੀਆਂ ਬਾਵਾਂ ਚੜਦੀ ਕਲਾ ਭਾਈਆਂ ਨਾਲ ਰਹਿੰਦੀ

0: ਸਤਿ ਸ਼੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ, ਜੈਸੀ ਕਰਨੀ ਵੈਸੀ ਪਰਨੀ।
1: ਇਸ ਦਾ ਭਾਵ ਹੈ ਕਿ ਹਰ ਇਨਸਾਨ ਨੂੰ ਆਪਣੀ ਕਰਨੀ ਦਾ ਫਲ ਜ਼ਰੂਰ ਮਿਲਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

0: ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰੋਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

0: ਦੂਰ ਕਦਮ ਤੋਂ ਅਜਿਹਾ ਮੰਜ਼ਿਲ, ਨਜ਼ਰੋਂ ਦੂਰ ਸਵੇਰਾ, ਪਾਣੀ ਧੁੱਪ ਹਵਾ ਨਹੀਂ ਭੋਰਾ, ਅੱਗ ਤੇ ਲਹੂ ਬਥੇਰਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਤੇ।

ਜਿਵੇਂ ਹਰ ਕਿਸੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਕਿਸੇ ਦੇ ਵਿੱਚ ਸੱਚ ਸੁਣਨ ਦੀ ਵੀ ਹਿੰਮਤ ਨਹੀਂ ਹੁੰਦੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ,
1: ਅੰਨਾ ਮਾਰੇ ਅੰਨੀ ਨੂੰ, ਕਸੁਨ ਵੱਜੇ ਥੰਮੀ ਨੂੰ। ਜਦੋਂ ਕੋਈ ਬੰਦਾ ਆਪਣੀ ਸਮਰੱਥਾ ਤੋਂ ਬਾਹਰਾ ਕੰਮ ਕਰਦਾ ਹੈ ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ।

0: ਕਰਦੇ ਹੋਵੇ।
1: ਹਰਮਨ ਰੇਡੀਓ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਾਬਰਕੋਟੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਪੰਜਾਬੀ ਬੋਲੀ ਔਰ ਪੰਜਾਬੀਅਤ ਦਾ ਪਹਿਰੇਦਾਰ ਇਹ ਹਰਮਨ ਰੇਡੀਓ, ਇਸ ਨੂੰ ਇਸ ਟਾਈਮ ਤੁਸੀਂ ਸੁਣ ਰਹੇ ਹੋ। ਮੇਰੀ ਗੁਜ਼ਾਰਿਸ਼ ਹੈ ਸਭ ਸੁਣਨ ਵਾਲਿਆਂ ਨੂੰ, ਸਭ ਸਰੋਤਿਆਂ ਨੂੰ, ਜਿੰਨੇ ਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ, ਜਿੰਨੇ ਵੀ ਪੰਜਾਬੀ ਦੇ ਮੁਹੱਬਤ ਕਰਨ ਵਾਲੇ ਨੇ, ਇਸ ਰੇਡੀਓ ਨੂੰ ਵੱਧ ਤੋਂ ਵੱਧ ਸੁਣੋ ਤਾਂ ਕਿ ਸਾਡੀ ਪੰਜਾਬੀ ਦਾ ਹੋਰ ਪ੍ਰਸਾਰ ਵੱਧ ਸਕੇ, ਸਾਡਾ ਪੰਜਾਬੀ ਮਿਊਜ਼ਿਕ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਸਕੇ।

0: ਸਤਿ ਸ੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ, ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
1: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 5 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਕੱਲ੍ਹ ਤੱਕ ਤੇ ਸਦਨ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ ਇੰਨਾ ਹੀ ਨਹੀਂ ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾ ਹੁਣਾਂ ਨੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਨ੍ਹਾਂ ਨੇ ਐਸਟੀਪੀਸੀ ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਨ੍ਹਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਜ ਰੱਖਿਆ ਜਾਵੇਗਾ ਉਧਰ ਅੰਤਰਰਾਸ਼ਟਰੀ ਪੱਧਰ ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ ਦੱਸਿਆ ਜਾ ਰਿਹਾ ਕਿ ਉਨ੍ਹਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੋਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ ਦਿਖਾਈ ਜਾਂ ਸੁਣਾਈ ਦੇ ਰਹੇ ਨੇ ਤੇ ਉਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ ਉਨ੍ਹਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਨ੍ਹਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫ਼ੀ ਲਾਰੇ ਲੱਪੇ ਵੀ ਲਾਏ ਇਧਰ ਦਿੱਲੀ ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ ਦਰਅਸਲ ਏਸੀ ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ ਤੇ ਇਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਨ੍ਹਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਉਧਰ ਬੀਤੇ ਕੱਲ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ ਬੀਜੇਪੀ ਨੇ ਕਾਫ਼ੀ ਵੱਡੀ ਲੀਡ ਹਾਸਲ ਕੀਤੀ ਜੇ ਮੋਟੇ ਤੌਰ ਤੇ ਦੇਖਦੇ ਹਾਂ ਤੇ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫ਼ੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਤੇ ADMK 66 ਦੇ ਉੱਤੇ ਤੇ ਉਧਰ ਕੇਰਲ ਦੇ ਵਿੱਚ LDF 59 ਤੇ UDF 77 ਦੇ ਉੱਤੇ ਤੇ ਬੀਜੇਪੀ ਨੂੰ ਸਿਰਫ 4 ਸੀਟਾਂ ਮਿਲੀਆਂ ਨੇ ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ ਖਾਸ ਤੌਰ ਤੇ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ ਤੇ ਇਧਰ ਖ਼ਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ ਇਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾਉਣ ਦੀ ਮੰਗ ਕੀਤੀ ਹੈ ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ ਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ ਪਰਮਿੰਦਰ ਨੂੰ ਦਿਓ ਇਜਾਜ਼ਤ ਮਿਹਰਬਾਨੀ
1: ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ ਸੁਣਦੇ ਰਹੋ ਹਰਮਨ ਰੇਡੀਓ।

ਕੁਲਦੀਪ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: सिडनी समय दोपहर नू इस घंटे विच तुसी सुन रहे हो एक पुराना अते एक नवा हिट गीत।
1: हाय ओ मर गए,
2: जमाने बदल गए, अंदाज बदल गए, कुछ तो है जो आज भी ठहरिया होया, जिदे नाल मैनू रोजाना समय दर समय महसूस हुंदा अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ तां है जो महसूस हुंदा। ਭੁੱਲੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂਲਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ, ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ। ਬੇਸ਼ਕ ਤੱਤੀਆਂ ਹਵਾਵਾਂ, ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰੀਤ ਕੰਵਲ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
1: ਦੀ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਛਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਦੱਸਣਾ। ਇੱਕ ਨਾਮਵਰ ਡਾਕੂ ਡਾਕੇ ਦੇ ਪਿੰਡ ਦੇ ਵਾਸੀ ਅਹਿਮਦ ਡੋਗਰ ਦਾ ਜਿਗਰੀ ਯਾਰ ਸੀ। ਪੁਲਿਸ ਕਿਸ਼ਨੇ ਨੂੰ ਕਾਬੂ ਕਰਨ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ। ਕਿਸ਼ਨੇ ਨੂੰ ਗ੍ਰਿਫਤਾਰ ਕਰਾਉਣ ਦੇ ਇਨਾਮ ਅਤੇ ਡਾਕੇ ਦੇ ਮਾਲ ਨੂੰ ਹਜ਼ਮ ਕਰਨ ਦੇ ਲਾਲਚ ਵਿਚ ਅਹਿਮਦ ਡੋਗਰ ਨੇ ਪੁਲਿਸ ਪਾਸ ਚੁਗਲੀ ਕੀਤੀ ਤੇ ਧੋਖੇ ਨਾਲ ਕਿਸ਼ਨੇ ਨੂੰ ਆਪਣੇ ਘਰੋਂ ਗ੍ਰਿਫਤਾਰ ਕਰਵਾ ਦਿੱਤਾ, ਜਿਸ ਨੂੰ ਉਮਰ ਕੈਦ ਕਰਕੇ ਕਾਲੇ ਪਾਣੀ ਭੇਜ ਦਿੱਤਾ ਗਿਆ। ਆਪਣੀ ਗ੍ਰਿਫਤਾਰੀ ਤੋਂ ਪਿੱਛੋਂ ਜਵਾਨ ਹੋ ਕੇ ਡਾਕੂ ਬਣੇ ਆਪਣੇ ਛੋਟੇ ਭਰਾ ਜੋੜੇ ਨੂੰ ਕਿਸ਼ਨੇ ਨੇ ਵੰਗਾਰਿਆ ਕੀ ਲਿਖਦਾ।

0: ਤੁਹਾਡਾ ਆਪਣਾ ਪਤਾ ਸ਼ੇਅਰ ਗਿਆ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।
1: ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ?
1: ਭਗਵਾਨ ਨੇ, ਮੈਂ ਉਸ ਹਮਦਮ ਨਹੀਂ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਾਂ, ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।

0: ਓ ਆਜੋ ਆਜੋ ਤਾਇਆ ਜੀ, ਵੈਲਕਮ ਤਾਇਆ। ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: के दोख में हसो।
1: चट्टा के मुंडे साढ़े नाल है जो चंडा गाड़ के बदमाशी करना है।
0: थोड़ा थोड़ा हसना जरूर चाहिए।
2: भाई जुगनू मैनू बधाइया दे।
3: की गल अजकल बधाइया मंगना चल गया।
2: यार मेरा मतलब है मैनू कुड़ी वाले देखने आ रहे हैं।
3: क्यों उन्होंने कदे बंदर नहीं देखा? कुड़िया भी अजकल पता नहीं की हो गया, पता नहीं की देखन लग पे। एक बाहरले मुल्क दे मुंडिया ने कुड़ी वालिया की माती मार रखी है।
2: किवें?
3: ओही मुंडा जो अपने मुल्क च हुंदा उन्हें कोई कट्टे का संगल नहीं फड़ाउंदा। ते ओही मुंडा किसी बाहरले मुल्क च 2 साल भावे जेल च रह के आया होवे कुड़ी वाले अपनी कुड़ी नूं एयरपोर्ट ते लै जांदे ने दिल्ली के सब तो पहला साडी कुड़ी नूं देखी। उत्तों बाहरले मुंडे भी बड़े स्कीमी है। आ पिछे जे एक मुंडे ने अखबार च कढ़ाया कि कनेडा तो आए मुंडे लई कन्या की लोड़ है ਵਿਆਹ ਛੇਤੀ।
2: ਫਿਰ
3: ਵਿਆਹ ਤੋਂ 2-3 ਮਹੀਨੇ ਬਾਅਦ ਪਤਾ ਲੱਗਿਆ ਵੀ ਉਹ ਤਾਂ ਕੈਨੇਡਾ ਚੋਂ ਕੱਢਿਆ ਹੋਇਆ ਵਾਪਸ ਜਾ ਹੀ ਨਹੀਂ ਸਕਦਾ। ਤੇ ਕੁੜੀ ਦੇ ਘਰਦਿਆਂ ਨੇ ਪੰਚਾਇਤ ਇਕੱਠੀ ਕਰ ਲਈ ਤੇ ਕਾਕਾ ਤੂੰ ਸਾਡੇ ਨਾਲ ਧੋਖਾ ਕੀਤਾ ਹੈ। ਅਖਬਾਰ ਚ ਕੁਛ ਹੋਰ ਕਹਿੰਦਾ ਸੀ ਤੇ ਨਿਕਲਿਆ ਕੁਛ ਹੋਰ।
2: ਫਿਰ ਮੁੰਡਾ ਕੀ ਕਹਿੰਦਾ?
3: ਮੁੰਡੇ ਨੇ ਕੀ ਕਹਿਣਾ ਸੀ? ਮੁੰਡਾ ਅਖਬਾਰ ਚੱਕ ਲਿਆ ਕਹਿੰਦਾ ਆਹ ਦੇਖੋ ਮੈਂ ਅਖਬਾਰ ਚ ਸਾਫ ਸਾਫ ਲਿਖਿਆ ਵੀ ਕੈਨੇਡਾ ਤੋਂ ਆਏ ਮੁੰਡੇ ਲਈ ਕੰਨਿਆ ਦੀ ਲੋੜ ਹੈ। ਜਾਣ ਬਾਰੇ ਤਾਂ ਨਹੀਂ ਕੋਈ ਗੱਲ ਹੋਈ। ਤੇ ਅਮਰੀਕਾ ਦੇ ਮੁੰਡਿਆਂ ਨੂੰ ਤਾਂ ਰਿਸ਼ਤੇ ਕਰਨ ਵੇਲੇ ਕੁੜੀ ਵਾਲੇ ਉਮਰਾਂ ਦਾ ਹਿਸਾਬ ਕਿਤਾਬ ਵੀ ਨਹੀਂ ਦੇਖਦੇ।
2: ਅੱਛਾ।
3: ਕੋਈ ਬੰਦਾ ਆਪਣੇ ਕਿਸੇ ਪੁਰਾਣੇ ਦੋਸਤ ਨੂੰ ਮਿਲਣ ਵਾਸਤੇ ਉਹਦੇ ਪਿੰਡ ਚਲਾ ਗਿਆ। ਜਾ ਕੇ ਉਹਨੇ ਪਿੰਡ ਆਪਣੇ ਦੋਸਤ ਦੇ ਘਰ ਦਾ ਰਾਹ ਪੁੱਛਿਆ।
2: ਫਿਰ
3: ਉਹ ਰਾਹ ਦੱਸਣ ਵਾਲਾ ਕਹਿੰਦਾ ਇੱਦਾਂ ਕਰੋ ਜੀ ਇੱਥੋਂ ਸੱਜੇ ਹੋ ਜਾਓ ਅਗਲੀ ਗਲੀ ਤੋਂ ਖੱਬੇ ਮੁੜ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਕਿ 1/3 ਵਾਲਿਆਂ ਦੇ ਜਾਣਾ।
2: 1/3?
3: ਉਹ ਬੰਦਾ ਕਹਿੰਦਾ ਜੀ 1/3 ਇਹਨਾਂ ਦੇ ਘਰ ਦਾ ਨੰਬਰ ਹੈ। ਰਾਹ ਦੱਸਣ ਵਾਲਾ ਕਹਿੰਦਾ ਨਾ ਨਾ ਜੀ ਪਿੰਡਾਂ ਚ ਕਾਹਦੇ ਘਰ ਦੇ ਨੰਬਰ ਹੁੰਦੇ ਆ। ਉਹ ਕਹਿੰਦਾ ਫਿਰ 1/3 ਦਾ ਕੀ ਮਤਲਬ ਹੈ?
2: ਫਿਰ ਰਾਹ ਦੱਸਣ ਵਾਲਾ ਕੀ ਕਹਿੰਦਾ?
3: ਉਹ ਕਹਿੰਦਾ ਮਤਲਬ ਇਹ ਹੈ ਕਿ ਉਹਨਾਂ ਨੇ ਅਮਰੀਕਾ ਦੇ ਲਾਲਚ ਚ ਆ ਕੇ ਆਪਣੀ 20 ਸਾਲ ਦੀ ਕੁੜੀ ਦਾ 60 ਸਾਲ ਦੇ ਬੁੜੇ ਨਾਲ ਵਿਆਹ ਕਰਤਾ। ਤੇ ਕੁੜੀ ਦਾ ਪਹਿਲਾ ਵਿਆਹ ਸੀ, ਬੁੜੇ ਦਾ ਤੀਜਾ ਵਿਆਹ ਸੀ, ਇਸ ਕਰਕੇ ਉਹਨਾਂ ਨੂੰ 1/3 ਵਾਲੇ ਕਹਿਣ ਲੱਗ ਪਏ।
4: ਕਾਮੇਡੀ ਆਵਰ, ਕਾਮੇਡੀ ਆਵਰ, ਗੀਤ ਅਤੇ ਹਾਸੇ,
5: ਗੀਤ ਅਤੇ ਹਾਸੇ,
4: ਗੀਤ ਅਤੇ ਹਾਸੇ।

0: ਕੁਇੰਟੈਸੈਂਸ ਪ੍ਰੋਡਕਸ਼ਨ।
1: ਇਸ ਵਿਦੇਸ਼ੀ ਗਲੈਮਰ ਨੇ ਆਪਣੇ ਦੇਸ਼ ਚ ਵੀ ਕਿੱਡੀ ਚੇਂਜ ਲਿਆ ਦਿੱਤੀ ਹੈ।
2: ਤੇ ਹੋਰ ਜਿੱਥੇ ਕੁੱਤੇ ਬਦਲ ਗਏ ਨੇ ਉੱਥੇ ਇਨਸਾਨਾਂ ਦਾ ਬਦਲਣਾ ਤੇ ਬੜੀ ਮਾਮੂਲੀ ਜੀ ਗੱਲ। ਦ੍ਰੋਪਦੀ ਦਾ ਚੀਰ ਹਰਨ ਹੋਣ ਲੱਗਾ ਸੀ ਤੇ ਉਹਦੇ ਮੂੰਹੋਂ ਸਿਰਫ ਇੰਨਾ ਹੀ ਨਿਕਲਿਆ ਸੀ, ਹੇ ਭਗਵਾਨ। ਤਾਂ ਭਗਵਾਨ ਕ੍ਰਿਸ਼ਨ ਨੇ ਉਹਦੀ ਇੱਜ਼ਤ ਨਹੀਂ ਸੀ ਉਤਰਨ ਦਿੱਤੀ। ਹੁਣ ਤੇ ਕੁੜੀਆਂ ਐਦਾਂ ਖੁੱਲ ਕੇ ਗਾਣਿਆਂ ਚ ਉਤਰਦੀਆਂ, ਭਗਵਾਨ ਦੇ ਮੂੰਹੋਂ ਵੀ ਇਹੋ ਹੀ ਨਿਕਲਦਾ, ਹੇ ਭਗਵਾਨ। ਹੁਣ ਤੇ ਭਗਵਾਨ ਵੀ ਹੱਥ ਖੜੇ ਕਰ ਗਿਆ ਵੀ ਕਿੰਨੀਆਂ ਕੁ ਸਾੜੀਆਂ ਲਿਆਈ ਜਾਵਾਂ, ਇਹ ਤੇ ਆਪ ਦੁਰਯੋਧਨਾਂ ਨੂੰ ਚੰਬਲਾਉਣ ਡਈਆਂ ਨੇ।
1: ਯਾ ਫਿਲਮਾਂ ਦਾ ਤਾਂ ਬੇੜਾ ਹੀ ਕਰ ਗਿਆ ਕੋਗੇ।
2: ਸਾਡੇ ਮਾਂ ਪਿਓ ਨੂੰ ਚਾਹ ਹੁੰਦਾ ਸੀ ਵੀ ਆਪਣੇ ਬੱਚਿਆਂ ਨੂੰ ਆਹ ਫਿਲਮ ਵਿਖਾ ਕੇ ਲਿਆਈਏ, ਉਹ ਫਿਲਮ ਵਿਖਾ ਕੇ ਲਿਆਈਏ। ਤੇ ਹੁਣ ਭਰਾਵਾ ਅੱਜ ਕੱਲ ਦੇ ਮਾਂ ਪਿਓ ਦੀ ਜਾਨ ਹੀ ਸੁੱਕੀ ਰਹਿੰਦੀ ਹੋਵੇ, ਬੱਚੇ ਕਿਤੇ ਆਹ ਫਿਲਮ ਨਾ ਵੇਖ ਲੈਣ, ਬੱਚੇ ਕਿਤੇ ਉਹ ਫਿਲਮ ਨਾ ਵੇਖ ਲੈਣ।
3: ਰੇਡੀਓ 24/7 ਤੇਰੇ ਰੂਪ ਦਾ ਮੈਂ ਬਣ ਦੱਸ ਪੈਰਾ ਤੂੰ ਨਾਗ।

0: ਓਏ ਕੌਣ ਹੈ ਇੰਨਾ ਤੱਤਾ ਜਿਹੜਾ ਬਿੱਲ ਤੇ ਹੀ ਬਹਿ ਗਿਆ? ਓਏ ਚੱਕ ਲਾ ਹੱਥ, ਕਿਉਂ ਕੰਨ ਖਾਨਾ?
1: ਨਾ ਰੁਕ ਇੱਕ ਮਿੰਟ, ਮੈਂ ਵਹਿਨੀ ਆ ਕਿਹੜਾ ਹੈ ਚਤਰ ਸਿਆ, ਇਹ ਤਾਂ ਆਪਣਾ ਅਮਰੀਕਾ ਵਾਲਾ ਭਾਨਾ ਹੈ।
2: ਜਾ ਜਾ ਬਲ, ਤੈਨੂੰ ਵੀ ਜਾ ਚਾਚੇ, ਜਾ ਜਾ ਜਾ।
0: ਓਏ ਜਾ ਯਾਰ।
3: ਸ਼ੁਕਰ ਹੈ ਮੁੱਤਾ ਵਾਲ ਭਾਨਾ ਬੋਲਿਆ,
0: ਮੈਨੂੰ ਸਮਝ ਨਹੀਂ ਆਉਂਦੀ ਅੱਜ ਬਾਹਰਲਿਆਂ ਦਾ ਸੰਗਲ ਕਿਹਨੇ ਖੋਲਿਆ।
1: ਨਾ ਭਾਨਿਆ, ਤੇਰੀ ਭਾਨੋ ਕਿੱਥੇ ਆ?
2: ਜਾ ਜਾ ਜਾ ਅਮਰੀਕਾ।
3: ਆਪ ਇੱਥੇ ਤੇ ਭਾਬੀ ਅਮਰੀਕਾ, ਇਹ ਕੋਈ ਤਰੀਕਾ?
2: ਜਾ ਜਾ ਜਾ।
0: ਅਸਲ ਚ ਭਾਨੋ ਤੇ ਜਵਾਕ ਹੋਣ ਵਾਲਾ ਸੀਗਾ, ਉਹ ਤੇ ਆਉਂਦੀ ਸੀ, ਫਿਰ ਮੇਰਾ ਹੀ ਦਿਮਾਗ ਕੰਮ ਕੀਤਾ ਕਿ ਸਾਡੀ ਬੁੜੀ ਨੇ ਤਾਂ ਸਾਨੂੰ ਕੱਚੇ ਕੋਠੇ ਚ ਜੰਮ ਲਿਆ ਸੀ, ਪਰ ਘੱਟੋ ਘੱਟ ਸਾਡਾ ਇੱਕ ਅੱਧਾ ਜਵਾਕ ਤਾਂ ਹੋ ਜਾਂਦਾ ਮੇਡ ਇਨ ਅਮਰੀਕਾ। ਭਾਨਿਆ ਐ ਦੱਸ, ਤੇਰਾ ਝੱਗਾ ਕਿਵੇਂ ਹੋਇਆ ਫੀਤਾ ਫੀਤਾ?
2: ਕੀ ਦੱਸਾਂ ਚਾਚਾ, ਯਾ ਯਾ ਯਾ, ਜਮਾਨਾ ਬੜਾ ਗੰਦਾ, ਐਵੇਂ ਪਿੰਡ ਵਾਲੇ ਟੋਬੇ ਕੋਲ ਪਾ ਲਿਆ ਪੰਗਾ।
1: ਨਾ ਟੋਬੇ ਕੋਲ ਪਾ ਲਿਆ ਪੰਗਾ।
2: ਜਾ ਜਾ ਜਾ, ਮੈਂ ਖੜਾ ਸੀ ਸੜਕੋਂ ਪਾਰ, ਉਧਰੋਂ ਆ ਗਈ ਮਰੂਤੀ ਕਾਰ, ਵਿੱਚ ਸੀ ਉਹਦੇ ਚਾਰ ਸਵਾਰ, ਮੈਨੂੰ ਪੁੱਛਦੇ ਪਾਣੀ ਵਿੱਚ ਦੀ ਲੰਘ ਜੂ ਕਾਰ, ਮੈਂ ਕਿਹਾ ਜਾ ਜਾ ਜਾ ਕੱਢ ਲੋ ਲੰਘ ਜੂ ਪਾਰ,
3: ਫਿਰ ਲੰਘ ਗਈ ਪਾਰ।
2: ਜਾ ਜਾ ਜਾ, ਮੈਨੂੰ ਕੀ ਪਤਾ ਸੀ ਤੁਹਾਡੇ ਇੰਡੀਆ ਦਾ ਹਿਸਾਬ, ਵੀ ਇੱਥੇ ਸੜਕ ਤੇ ਟੋਬੇ ਦਾ ਇੱਕੋ ਲੈਵਲ ਪਾਣੀ ਫਿਰਦਾ ਸੀਗਾ ਬਾਹਰ।
1: ਨਾ ਫੇਰ?
2: ਫੇਰ ਕੀ, ਉਹਨਾਂ ਨੇ ਪਾਇਆ ਗੇਰ ਤੇ ਖਿੱਚਤੀ ਕਾਰ।
0: ਓਏ ਗੱਲ ਵੀ ਮੁਕਾ, ਲੰਘੀ ਪਾਰ,
2: ਸਵਾਹ ਲੰਘਣੀ ਸੀ ਪਾਰ, ਕਾਰ ਤੇ ਡੁੱਬ ਗਈ ਅੱਧ ਵਿਚਕਾਰ।
3: ਫੇਰ?
2: ਫੇਰ ਕੀ, ਉੱਥੇ ਮੱਚ ਗਈ ਹਾਹਾਕਾਰ, ਦਸ ਬੰਦਿਆਂ ਨੇ ਕੱਢੇ ਬਾਹਰ, ਕੁੱਟ ਕੁੱਟ ਕੇ ਮੇਰਾ ਮੱਦੂ ਬੰਨਤਾ, ਸਾਰਿਆਂ ਨੇ ਨਿਕਲਦੇ ਸਾਰ। ਕਹਿੰਦੇ ਤੂੰ ਤਾਂ ਕਹਿੰਦਾ ਸੀ ਕੱਢ ਲੋ ਲੰਘ ਜੂਗੀ, ਪਰ ਸਾਡੀ ਤਾਂ ਨਹੀਂ ਲੰਘੀ। ਮੈਂ ਕਿਹਾ ਸਮਝ ਹੀ ਨਹੀਂ ਆਉਂਦੀ, ਦੋ ਕੁ ਮਿੰਟ ਪਹਿਲਾਂ ਦੋ ਬੱਚਕਾਂ ਤਾਂ ਲੰਘੀਆਂ ਸੀ, ਛੋਟੀ ਕਾਰ ਪਤਾ ਨਹੀਂ ਕਿਉਂ ਨਹੀਂ ਲੰਘੀ।
4: ਹਾਰਮਨ ਰੇਡੀਓ 24/7
5: ਵੈਰ ਬੁਰਾ ਹੁੰਦਾ।

0: ਤੇਰੀਆਂ ਆਦਤਾਂ ਵੀ ਪਤੰਦਰਾ ਬਦਲੀਆਂ ਨੇ।
1: ਉਹ ਕਾਕਾ ਆਦਤਾਂ ਵੀ ਕਦੀ ਬਦਲਦੀਆਂ ਨੇ, ਇਹ ਵੀ ਤੇਰੀ ਪੂਛ ਵਾਂਗੂ ਬੰਦੇ ਦੇ ਨਾਲ ਹੀ ਰਹਿੰਦੀਆਂ।
0: ਅੱਛਾ
1: ਲੈ ਆਦਤਾਂ ਦੀ ਸੁਣ ਲੈ।
0: ਸੁਣਾ।
1: ਤੈਨੂੰ ਪਤਾ ਪਿੱਛੇ ਜੇ ਆਪਣੇ ਪਿੰਡ ਵਾਲਾ ਤੇਜੂ,
0: ਅੱਛਾ
1: ਉਹਨਾਂ ਦਾ ਬੁੜਾ ਮਰ ਗਿਆ।
0: ਅੱਛਾ
1: ਉੱਥੇ ਬੜੇ ਬੰਦੇ ਅਫਸੋਸ ਕਰਨ ਆਏ, ਕਈ ਮਹਿਕਮਿਆਂ ਦੇ ਬੰਦੇ ਅਫਸੋਸ ਕਰਨ ਆਏ।
0: ਅੱਛਾ
1: ਹਰ ਬੰਦੇ ਨੇ ਆਪਣੇ ਆਪਣੇ ਢੰਗ ਨਾਲ ਅਫਸੋਸ ਕੀਤਾ।
0: ਅੱਛਾ
1: ਜਿਹੋ ਜਿਹਾ ਬੰਦਾ ਜਿਹੋ ਜਿਹਾ ਕੰਮ ਕਰਦਾ ਉਸੇ ਢੰਗ ਨਾਲ ਅਫਸੋਸ ਕੀਤਾ। ਤੇ ਸਭ ਤੋਂ ਪਹਿਲਾਂ ਬਿਜਲੀ ਮਹਿਕਮੇ ਵਾਲੇ ਆਏ।
0: ਅੱਛਾ
1: ਉਹਨਾਂ ਨੇ ਅਫਸੋਸ ਪਤਾ ਕਿੱਦਾਂ ਕੀਤਾ?
0: ਕਿੱਦਾਂ ਕੀਤਾ?
1: ਆਉਂਦੇ ਪਤਾ ਕੀ ਕਹਿੰਦੇ? ਸੌ ਲੱਗੇ ਯਾਰ ਤੇਜੂ, ਮੈਨੂੰ ਤਾਂ ਸੁਣ ਕੇ ਝਟਕਾ ਜਿਹਾ ਲੱਗਾ ਜਦੋਂ ਮੈਨੂੰ ਪਤਾ ਲੱਗਾ ਤੁਹਾਡਾ ਬੜਾ ਫਿਊਜ ਹੋ ਗਿਆ। ਮੈਂ ਕੀ ਗੱਲ ਹੋਈ, ਖੰਭੇ ਦੀਆਂ ਤਾਰਾਂ ਨੂੰ ਢਿੱਲਾ ਗਿਆ ਸੀ? ਨਾਲੇ ਯਾਰ ਉੱਦਾਂ ਵੀ ਜਦੋਂ ਬੰਦਾ ਮਰ ਜਾ ਸਿਆਣਾ ਹੋ ਜਾਂਦਾ ਨਾ, ਉਹਦੀਆਂ ਤਾਰਾਂ ਸਿੱਧੀਆਂ ਪਰਮਾਤਮਾ ਨਾਲ ਜੁੜ ਜਾਂਦੀਆਂ, ਤੇ ਫਿਰ ਜਿਹੜੀ ਬੰਦੇ ਦੀ ਆਤਮਾ ਮੀਟਰ ਦੀ ਰੀਡਿੰਗ ਪਲੇਟ ਵਾਂਗੂ ਚੱਕਰ ਕੱਢਦੀ ਰਹਿੰਦੀ ਹੈ। ਤੈਨੂੰ ਯਾਰ ਪਤਾ ਵੀ ਬੰਦੇ ਦਾ ਕਨੈਕਸ਼ਨ ਰੱਬ ਦੇ ਹੱਥ ਵਿੱਚ ਹੈ, ਨਹੀਂ ਪਤਾ ਕਿਹੜੇ ਵੇਲੇ ਕਿਹੜਾ ਸੁੱਚ ਕੱਢ ਦੇਣਾ। ਚਲੋ ਹੁਣ ਘਬਰਾਓ ਨਾ, ਹੌਸਲਾ ਰੱਖੋ, ਐਵੇਂ ਰੋ ਰੋ ਕੇ ਖੰਭੇ ਵਾਂਗੂ ਡਿੱਗੀ ਨਾ ਜਾਓ। ਉਸ ਤੋਂ ਬਾਅਦ ਆ ਗਈ ਕਿਤੇ ਡਰਾਈਵਰ ਭਰਾਵਾਂ ਦੀ ਵਾਰੀ।
0: ਉਹਨਾਂ ਨੇ ਮੰਤਰੀ ਸਾਹਿਬ ਕਿਵੇਂ ਅਫਸੋਸ ਕੀਤਾ?
1: ਉਹਨਾਂ ਨੇ ਆਪਣੇ ਢੰਗ ਨਾਲ ਅਫਸੋਸ ਕੀਤਾ। ਡਰਾਈਵਰ ਭਰਾ ਆਉਂਦੇ ਹੀ ਪਤਾ ਕੀ ਕਹਿੰਦੇ?
0: ਕੀ ਕਹਿੰਦੇ?
1: ਸੌ ਲੱਗੇ ਯਾਰ ਤੇਜੂ, ਮੈਨੂੰ ਸਟੇਰਿੰਗ ਦੀ, ਜਦੋਂ ਮੈਨੂੰ ਪਤਾ ਲੱਗਾ ਯਾਰ ਤੁਹਾਡੇ ਬੁੜੇ ਦਾ ਇੰਜਣ ਜਾਮ ਹੋ ਗਿਆ, ਮੇਰੀਆਂ ਅੱਖਾਂ 'ਚ ਤਾਂ ਪਾਣੀ ਤੇਲ ਦੀ ਟੈਂਕੀ ਵਾਂਗੂ ਚੋਣ ਲੱਗ ਪਿਆ। ਸੱਚੀ ਯਾਰ ਬੁੜੇ ਦੇ ਜਾਣ ਦੇ ਨਾਲ ਘਰ ਦਾ ਸਾਰਾ ਹੀ ਚੱਕਰਾ ਜਾਮ ਹੋ ਗਿਆ ਯਾਰ। ਸਾਰੇ ਜਾਣੇ ਉਹਦੇ ਕੋਲ ਤੇ ਚੁੰਗੀ ਵਾਲਿਆਂ ਕੋਲ ਮਾੜਾ ਮੋਟਾ ਡਰਦੇ ਸੀ, ਨਾਲੇ ਮੌਤ ਦਾ ਤੇ ਡੀਟੀਓ ਦਾ ਕੀ ਪਤਾ ਕਿੱਥੇ ਨਾਕਾ ਲਾ ਕੇ ਖੜੇ ਹੋਵੇ। ਉਹ ਬੰਦੇ ਨੂੰ ਤਾਂ ਦਿਲ ਦੀ ਬ੍ਰੇਕ ਦਾ ਖਿਆਲ ਰੱਖਣਾ ਚਾਹੀਦਾ ਹੈ। ਇਦੂ ਪਹਿਲਾਂ ਜਾ ਕੇ ਧਰਮਰਾਜ ਦੇ ਵਿੱਚ ਵੱਜੇ, ਇਦੂ ਚੰਗਾ ਵੀ ਥੋੜਾ ਬਹੁਤਾ ਡਿਪਰ ਦੇ ਕੇ ਰੱਖੇ। ਚਲੋ ਹੁਣ ਰੋਵੋ ਨਾ, ਚਾਰੇ ਭਰਾ ਇੱਕ ਦੂਜੇ ਨੂੰ ਧੱਕਾ ਲਾ ਕੇ ਟਾਈਮ ਪਾਸ ਕਰੋ। ਉਸ ਤੋਂ ਬਾਅਦ ਆ ਗਈ ਕਿਤੇ ਪੁਲਿਸ ਵਾਲਿਆਂ ਦੀ ਵਾਰੀ।
0: ਪੁਲਿਸ ਵਾਲਿਆਂ ਦੀ ਵਾਰੀ? ਉਹ ਯਾਰ ਉਹਨਾਂ ਨੇ ਅਫਸੋਸ ਕਿਸ ਤਰ੍ਹਾਂ ਕੀਤਾ?
1: ਉਹਨਾਂ ਨੇ ਫਿਰ ਆਪਣੇ ਢੰਗ ਨਾਲ ਹੀ ਕਰਨਾ ਸੀ, ਆਉਂਦੇ ਹੀ ਅਫਸੋਸ ਕਰਨ ਲੱਗ ਪਏ।
0: ਅੱਛਾ
1: ਇੱਕ ਪੈਰ ਦਰਵਾਜੇ ਤੋਂ ਬਾਹਰ, ਇੱਕ ਪੈਰ ਦਰਵਾਜੇ ਦੇ ਅੰਦਰ।
0: ਅੱਛਾ
1: ਆਉਂਦੇ ਅਫਸੋਸ ਪਤਾ ਕਿੱਦਾਂ ਕਰਕੇ ਗਏ?
0: ਕਿੱਦਾਂ ਕਰਕੇ ਗਏ?
2: ਉਹ ਕੀ ਗੱਲ ਹੋਊਗੀ, ਬੁੜਾ ਮਾਰਤਾ ਓਏ। ਆ ਮੈਂ ਕਹਿੰਦਾ ਸਿੱਧੇ ਹੋ ਗਏ ਅਫਸੋਸ ਕਰ ਲਓ, ਨਹੀਂ ਤਾਂ ਮੈਂ ਲੰਮੇ ਪਾ ਲੈਣੇ ਆ। ਵੈਸੇ ਯਾਰ ਹੋਇਆ ਮਾੜਾ, ਉਦਾਂ ਵੀ ਜਦੋਂ ਦਾ ਮਾੜਾ ਮਾੜਾ ਬਿਮਾਰ ਰਹਿਣ ਲੱਗਾ ਸੀ, ਚਲਾਣ ਤਾਂ ਉਹਦਾ ਉਦੋਂ ਹੀ ਘੱਟ ਹੋ ਗਿਆ ਸੀ। ਉਹ ਬੰਦਾ ਤਾਂ ਵੀ ਹੌਸਲੇ ਨਾਲ ਤੁਰਾ ਫਿਰਦਾ, ਜਮਦੂਤਾਂ ਦਾ ਕੀ ਪਤਾ ਕਿੱਥੇ ਨਾਕਾ ਲਾ ਕੇ ਖੜੇ ਹੋਣ। ਉਹਨਾਂ ਨੇ ਥੋੜਾ ਮੰਨਣਾ ਵੀ ਲੈ ਦੇ ਕੇ ਬੰਦਾ ਛੱਡ ਦਈਏ। ਚਲੋ ਯਾਰ ਉਦਾਂ ਰੱਬ ਮਾੜੀ ਮੋਟੀ ਸਜ਼ਾ ਦੇ ਦਿੰਦਾ, ਪਰ ਆ ਜਿਹੜੀ ਧਾਰਾ 302 ਲਾਤੀ, ਬਹੁਤ ਮਾੜਾ ਕੀਤਾ। ਵੈਸੇ ਕਹਣੇ ਆ, ਵੈਸੇ ਯਾਰ ਹੋਇਆ ਮਾੜਾ, ਉਦਾਂ ਵੀ ਜਦੋਂ ਦਾ ਮਾੜਾ ਮਾੜਾ ਬਿਮਾਰ ਰਹਿਣ ਲੱਗਾ ਸੀ, ਚਲਾਣ ਤਾਂ ਉਹਦਾ ਉਦੋਂ ਹੀ ਘੱਟ ਹੋ ਗਿਆ ਸੀ। ਉਹ ਬੰਦਾ ਤਾਂ ਵੀ ਹੌਸਲੇ ਨਾਲ ਤੁਰਾ ਫਿਰਦਾ।

0: ਉਹ ਜਾਂਦਾ ਪੁਲਿਸ ਦੇ ਕੋਲ ਨਾ ਰਾਈਫਲ ਸੀ ਤੇ ਨਾ ਹੀ ਮੋਟਰਸਾਈਕਲ ਸੀ। ਉਦੋਂ ਕਿਹੜਾ ਇਹਨਾਂ ਕੋਲ ਡਰਦਾ ਸੀ ਜਦੋਂ ਹੁੰਦੇ ਇਹਨਾਂ ਕੋਲ ਡੰਡੇ ਸੀ। ਇਸ ਕਰਕੇ ਕੰਮ ਵੇਲਾ ਵਾਲੇ ਚੰਗੇ ਸੀ।
1: ਹਸਕੁੱਲਾ ਜੀ, ਅੱਜ ਜਿਹੜੇ ਅੱਜ ਕੱਲ ਟੀਵੀ ਤੇ ਸੀਰੀਅਲ ਬਹੁਤ ਪਾਪੂਲਰ ਹੋ ਰਹੇ ਆ, ਕਹਾਣੀ ਘਰ ਘਰ ਕੀ ਸਾਸ ਵੀ ਕਭੀ ਬਹੂ ਥੀ ਕਸੌਟੀ ਜ਼ਿੰਦਗੀ ਕੀ, ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ?
0: ਮੈਨੂੰ ਪੰਗੇ ਜੀ ਪਾ ਲਿਆ, ਅੱਗੇ ਤੋਂ ਨਿਵੇਂ ਆਣਾ। ਹੁਣ ਦੱਸਾਂਗਾ, ਜਰੂਰ ਦੱਸਾਂਗਾ। ਜਿੱਦਣ ਦੇ ਸੀਰੀਅਲ ਚੱਲੇ ਨੇ, ਸਭ ਔਰਤਾਂ ਸੋਫੇ ਮੱਲੇ ਨੇ, ਪਤੀ ਸਬਜ਼ੀ ਲੈਣ ਨੂੰ ਘੱਲੇ ਨੇ, ਹੁਣ ਬੁੜੀਆਂ ਦੇ ਨੌਕਰ ਬਣ ਗਏ ਆ। ਕਦੇ ਘਰ ਦੇ ਮਾਲਕ ਬੰਦੇ ਸੀ, ਮਹਿਲਾ ਵਾਲੇ ਚੰਗੇ ਸੀ, ਮਹਿਲਾ ਵਾਲੇ।
1: ਹਸਕੁੱਲਾ ਜੀ, ਅਸੀਂ ਤੁਹਾਡੇ ਨਾਲ ਦੋ ਵਿਚਾਰ ਹੋਰ ਸਾਂਝੇ ਕਰਨੇ ਚਾਹੁੰਦੇ ਹਾਂ। ਬੇ ਜਿੱਦਾਂ ਅੱਜ ਕੱਲ ਫੈਸ਼ਨ ਚੱਲ ਰਿਹਾ ਹੈ, ਫੈਸ਼ਨ ਅੱਜ ਦਾ ਬਹੁਤ ਜ਼ਿਆਦਾ ਕਮਾਲ ਹੈ, ਦੱਸੋ ਕਿ ਫੈਸ਼ਨ ਬਾਰੇ ਤੁਹਾਡਾ ਕੀ ਖਿਆਲ?
0: 70 ਸਾਲ ਦੀ ਬੇਬੇ ਵੀ ਹੁਣ ਬਿਊਟੀ ਪਾਰਲਰ ਜਾਂਦੀ ਆ। ਆਂਟੀ ਕਹੀਏ ਤਾਂ ਗਲ ਪੈਂਦੀ, ਨਿੱਤ ਬੋਬੀ ਕੱਟ ਕਟਵਾਉਂਦੀ ਆ। ਹੁਣ ਬਾਪੂ ਜੀ ਨਾ ਪਾਉਂਦੇ ਨੇ, ਕਦੇ ਲਾਉਂਦੇ ਹੁੰਦੇ ਤੰਬੇ ਸੀ, ਇਸ ਕਰਕੇ ਕਹਿੰਦਾ ਕਿ ਕੰਮ ਪਹਿਲਾਂ ਵਾਲੇ ਚੰਗੇ ਸੀ, ਕੰਮ ਪਹਿਲਾਂ ਵਾਲੇ ਚੰਗੇ ਸੀ।
1: ਹਸਕੁੱਲਾ ਜੀ, ਗੱਲਾਂ ਤੇ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਸਾਂਝੀਆਂ ਕਰਨੀਆਂ ਸੀ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪਰ ਤੁਸੀਂ ਸਾਨੂੰ ਜਾਂਦੇ ਜਾਂਦੇ ਇਹ ਦੱਸੋ ਕਿ ਪਹਿਲੇ ਕਲਾਕਾਰਾਂ ਚ ਤੇ ਹੁਣ ਦੇ ਕਲਾਕਾਰਾਂ ਚ ਕੀ ਤਬਦੀਲੀ ਆਈ?
0: ਸੁੱਖਾ ਨਾ ਜਾਂਦੀ ਉਹ ਬੰਦੇ ਨੂੰ ਘੜੀਸੀ ਜਾਇਓ। ਲੋ ਮੈਂ ਦੱਸਦਾ, ਪਹਿਲਾਂ ਕੋਈ ਪਿਰਲਾ ਰਾਗੀ ਸੀ, 12 ਗਾਉਂਦੇ ਹੁੰਦੇ ਢਾਡੀ ਸੀ, ਨਾ ਚੈਨਲ ਇੰਨੇ ਹੁੰਦੇ ਸੀ, ਨਾ ਵੀਡੀਓ ਚੱਲਦੇ ਨੰਗੇ ਸੀ, ਇਸ ਕਰਕੇ ਕੰਮ ਪਹਿਲਾਂ ਵਾਲੇ ਚੰਗੇ ਸੀ, ਉਹ ਕੰਮ ਪਹਿਲਾਂ ਵਾਲੇ ਚੰਗੇ ਸੀ।
2: ਅਰਬਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਅਰਬਨ ਰੇਡੀਓ 24 ਘੰਟੇ 7 ਦਿਨ।

0: ਜਿਵੇਂ ਉੱਚੀਆਂ ਬਿਲਡਿੰਗਾਂ ਅਮਰੀਕਾ ਦੀ ਨਿਸ਼ਾਨੀ ਹੈ, ਇਲੈਕਟ੍ਰੋਨਿਕਸ ਚੀਜ਼ਾਂ ਬਣਾਉਣ ਵਿੱਚ ਜਾਪਾਨ ਮੋਹਰੀ ਹੈ, ਤੇ ਲੰਬੀ ਦੀਵਾਰ ਜਿਹੜੀ ਉਹ ਚੀਨ ਦੀ ਨਿਸ਼ਾਨੀ ਹੈ। ਤੇ ਆਪਣੇ ਦੇਸ਼ ਦੀਆਂ ਕਿਹੜੀਆਂ ਨਿਸ਼ਾਨੀਆਂ?
1: ਆਪਣੇ ਦੇਸ਼ ਦੀ ਇੱਕ ਨਹੀਂ, ਲੱਖਾਂ ਨਿਸ਼ਾਨੀਆਂ ਨੇ।
0: ਕਿਹੜੀਆਂ ਕਿਹੜੀਆਂ?
1: ਲੈ ਸੁਣ।

ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ।

0: ਕਾਮੜੀ ਆਵਤ
1: ਮਰ ਜਾ ਬਾਈ। ਇਹ ਪਾਲੀ ਘਰੇ ਹੈ ਨੀ ਜੀ, ਉਹ ਕਿੱਧਰ ਤੁਰੀ ਆਉਂਦੀ ਹੈ? ਉਸ ਦੀਆਂ ਤਾਂ ਵੱਡੀਆਂ ਗੱਟ ਨੀ ਪਾਲੀ ਨੀ ਪਾਲ ਗਿਆ ਉਰਿਆ ਆ ਇਧਰ। ਪਾਲੀ ਕਿੱਥੋਂ ਆਈ ਨੀ ਦੱਸ, ਬਸ ਕਿੱਥੋਂ ਆਈ ਹੈ
2: ਦਾਦਾ?
1: ਨੀ ਬੇਬੇ ਦੀਆਂ ਲੱਗਦੀ, ਮੈਂ ਪੁੱਛਦੀ ਕਿੱਥੋਂ ਆਈ ਹੈ?
2: ਮੈਂ ਆਈ ਹਾਂ ਹੱਟ ਤੋਂ।
1: ਹੱਟ ਤੋਂ ਆਈ ਹੈ ਤੂੰ? ਹੱਟ ਤੇ ਤੂੰ ਗੰਢੇ ਲੈਣ ਗਈ ਸਾ, ਤੂੰ ਸਿੱਧਾ ਆਈ ਕਿਉਂ? ਕਹਿੰਦੀ ਵੀ ਉਹ ਤਗੜੇ ਨੂੰ ਮਿਲ ਕੇ ਪਤੰਦਰ ਨੂੰ ਆਉਂਦੇ ਨੂੰ
2: ਕਿਹੜਾ ਤਗੜਾ?
1: ਅੱਛਾ ਹੁਣ ਕਿਹੜਾ ਤਗੜਾ ਹੋ ਗਿਆ? ਤੂੰ ਆਈ ਨੀ ਦੱਸਦੀ, ਤੇਰੇ ਵਰਜਨ ਨੀ ਮੈਨੂੰ ਇਹਨੇ ਕਿਤੋਂ ਜੋਗੀ ਨੀ ਛੱਡਿਆ? ਤੂੰ ਹੁਣ ਜਾਣਾ ਵੀ ਉਸ ਨੂੰ ਮਿਲਣ? ਤੂੰ ਜਾਵੇਂਗੀ?
2: ਤੂੰ ਲਾਰਾ ਜਿੰਨਾ ਮਰਜ਼ੀ ਜ਼ੋਰ, ਜੇ ਵਿਆਹ ਕਰਾਉਂਗੀ ਨਾ ਨੇਕ ਮਰਡਰ ਵਾਲੇ ਨਾਲ ਕਰਾਉਂਗੀ ਨੀ, ਮਰ
3: ਜਾਊਗੀ।
1: ਨੀ ਮੈਂ ਕੀ ਕਰਿਆ ਚਤਰੋ, ਮੈਨੂੰ ਇਹਨੇ ਕਿਤੋਂ ਜੋਗੀ ਨੀ ਛੱਡਿਆ? ਗੱਲ ਇਹ ਉਹ ਜਿਹੜਾ ਹੈਗਾ ਨਾ ਨੰਗ ਮਲੰਗ ਜਾ ਉਹ ਨੇਕ ਮਟਰਾ ਵਾਲਾ ਫੂਕੜਾ, ਉਹਦੇ ਪਤੰਦਰ ਨੂੰ ਜਾ ਕੇ ਮਿਲਦੀ, ਉਹਦੇ ਕੋਲ ਜਾਂਦੀ
3: ਫੂਕੜਾ।
1: ਕੋਈ ਨੀ, ਕਿਉਂ
3: ਜੇ ਜੀ ਕੋਕੋ ਇਹ ਜੇ ਬੱਚੇ
1: ਤੇਰਾ ਬੇੜਾ ਬਜੇ ਭਰਾਵਾ ਪੁੱਟ ਗਏ। ਤੂੰ ਮੈਨੂੰ ਐਡਾ ਵੱਡਾ ਤਾਨਾ ਮਾਰ ਗਈਆਂ ਚਤਰੋ,
3: ਹੱਥੇ
1: ਪੈਣ ਤੇਰੇ।
4: ਹਰਮਨ ਰੇਡੀਓ 24 ਘੰਟੇ 7

0: ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
1: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
4: ਮੁਆਫ਼ੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖ਼ਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

0: ਅਰਮਨ ਰੇਡੀਓ
1: 24 ਘੰਟੇ 7 ਦਿਨ।
2: ਜੇ ਤੁਸੀਂ ਆਪਣੇ ਪੈਸੇ ਗਿਣ ਸਕਦੇ ਹੋ ਤਾਂ ਤੁਸੀਂ ਸੱਚੀ ਮੁੱਚੀ ਦੇ ਅਮੀਰ ਨਹੀਂ ਹੋ। ਵਿਚਾਰ ਜੀਨ ਪਾਲ ਗੇਟੀ, ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio
1: 24/7.
2: ਯੁੱਧ ਬਾਰੇ ਸਿਆਣੇ ਕਹਿੰਦੇ ਹਨ ਕਿ ਯੁੱਧ ਨਾਲ ਮਸਲੇ ਹੱਲ ਨਹੀਂ ਹੁੰਦੇ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਚੁੱਪ ਬਾਰੇ ਸਿਆਣੇ ਕਹਿੰਦੇ ਹਨ ਕਿ ਚੁੱਪ ਦਾ ਅਸਰ ਉੱਚੀ ਆਵਾਜ਼ ਕੱਢੀਆਂ ਗਾਲ ਨਾਲੋਂ ਜ਼ਿਆਦਾ ਹੁੰਦਾ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: ਹਰਮਨ ਰੇਡੀਓ ਧਮਾਲ ਬਾ ਕਮਾਲ।
1: ਵਿਚਾਰਨ ਦੀ ਗੱਲ ਹੈ ਕਿ ਕ੍ਰਿਕਟ ਦੇ ਲਈ ਲੋਕ ਪਾਗਲ ਹੋ ਜਾਂਦੇ ਨੇ, ਪਰ ਜਦੋਂ ਧਾਰਮਿਕ ਸਥਾਨ ਦੀ ਲਾਈਨ ਥੋੜੀ ਲੰਮੀ ਹੋ ਜਾਵੇ ਤਾਂ ਲੋਕ ਤੰਗ ਆ ਜਾਂਦੇ ਨੇ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਉਹ ਯਾਰ ਆਪਣਾ ਬੱਸ ਵਾਲਾ ਡਰਾਈਵਰ ਆ ਗਿਆ ਕਿ ਨਹੀਂ ਬੱਸ ਲੈ ਕੇ
1: ਉਹ ਗੋਗੀ ਹਾਂ ਭਾਈ ਉਹ ਯਾਰ ਦੇਖ ਜਰਾ ਕੋਟ ਪੈਂਟ ਮੇਰਾ ਯਾਰ ਦੀ ਬਰਾਤ ਚੜ੍ਹਨਾ ਠੀਕ ਲੱਗਦਾ
2: ਆਪਣੇ ਫੱਤੂ ਉਹ ਤੂੰ ਆਪਣੀ ਪੱਗ ਜੀ ਲੋਟ ਕਰਦਾ ਹੀ ਨਹੀਂ ਛੇਤੀ ਕਰ ਯਾਰ ਉਹ ਤੇ ਘਰ ਵਾਲੇ ਵੀ ਆ ਕੇ ਖੜੇ ਆ ਵਿਹੋਲੇ ਦੀ ਕੀ ਪੁੱਛਦਾ ਉਹ ਤਾਂ ਫੁੱਲਾਂ ਵਾਲੀ ਕਾਰ ਕੋਲ ਖੜਾ ਭਾਬੀ ਤੋਂ ਸਰਮਾ ਪਾਉਂਦਾ ਘੋੜੀ ਮੇਰੀ ਪਿਆਰ ਭਾਬੀਏ ਉਹ ਬਾਅਦ ਚ ਲਾਵਾਂਗੇ ਖੜੇ ਬਰਾਤ

ਤਰਕ ਤੇ ਵਿਤਰਕ ਦੀਆਂ ਕਾਫੀ ਕਹਾਵਤਾਂ ਨੇ। ਅਰਮੀਨੀਆ ਵਾਲੇ ਕਹਿੰਦੇ ਨੇ, ਬਿੱਲੀ ਨੂੰ ਮੀਟ ਖਾਣ ਨੂੰ ਨਾ ਮਿਲੇ ਤਾਂ ਉਹ ਕਹਿੰਦੀ ਹੈ ਅੱਜ ਮੰਗਲਵਾਰ। ਤੇ ਉਧਰ ਪੱਛਮੀ ਅਫਰੀਕਾ ਵਾਲੇ ਕਹਿੰਦੇ ਨੇ, ਮੱਛੀ ਚੁੰਝ ਚੋਂ ਫਿਸਲ ਗਈ ਤਾਂ ਬੰਗਲਾ ਕਹਿਣ ਲੱਗ ਪੈਂਦਾ ਹੈ, ਮੈਨੂੰ ਤਾਂ ਮੱਛੀ ਵੈਸੇ ਹੀ ਪਸੰਦ ਨਹੀਂ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਧਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: Harman Radio 24/7.
1: ਤੁਹਾਡੀ ਜ਼ਿੰਦਗੀ ਇਹੋ ਜਿਹੀ ਹੀ ਹੁੰਦੀ ਹੈ ਜਿਸ ਤਰ੍ਹਾਂ ਤੁਹਾਡੇ ਵਿਚਾਰ ਇਸ ਨੂੰ ਬਣਾਉਂਦੇ ਹਨ।
2: ਕੌਨਫਿਊਸ਼ੀਅਸ, ਇੱਕ ਚਾਈਨੀਜ਼ ਫਿਲਾਸਫਰ। ਇਹੋ ਜਿਹੇ ਅਣਮੁੱਲੇ ਵਿਚਾਰਾਂ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਕੌਣ ਜਾਂਦੇ ਜਾਂਦੇ ਇੱਕ ਗੱਲ ਸੁਣਦੀ ਜਾ ਲਾਕੇ ਕਦੇ ਆਸ ਕਿਸੇ ਖਾਸ ਤੇ ਨਾ ਬੈਠੀ ਜਿਹੜਾ ਲੰਘ ਗਿਆ ਵੇਲਾ ਇਤਿਹਾਸ ਤੇ ਨਾ ਬੈਠੀ ਮੁੱਕ ਜਾਣਾ ਮੈਂ ਸੁੱਖ ਜਾਣਾ ਮੈਂ ਫੁੱਲ ਜਿਹਾ ਲੈ ਕੇ।

0: ਹਰਮਨ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ
2: ਵਾਹੁੰਦਿਆਂ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ।
3: ਜਦ ਕੋਈ ਜਣਾ ਮਿਹਨਤ ਕਰ ਕਰਕੇ ਖਪਦਾ ਰਹੇ ਪਰ ਉਸ ਦੇ ਹੱਥ ਕੁਝ ਵੀ ਨਾ ਆਵੇ ਅਤੇ ਵਹਿਲੜ ਨੂੰ ਮਿਲ ਜਾਵੇ ਤਾਂ ਇਹ ਅਖਾਣ ਕਹਿੰਦੇ ਹਨ।

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਕ ਤਾਂ ਕਮਲੀ, ਦੂਜਾ ਪੈ ਗਈ ਸਿਵਿਆਂ ਦੇ ਰਾਹ।
1: ਇਸ ਦਾ ਮਤਲਬ ਹੈ ਕਿ ਜਦੋਂ ਕੋਈ ਬੰਦਾ ਕਿਸੇ ਇੱਕ ਕੰਮ ਦੇ ਯੋਗ ਨਾ ਹੋਵੇ, ਪਰੰਤੂ ਉਸ ਨੂੰ ਅੱਗੇ ਉਸ ਤੋਂ ਵੀ ਮੁਸ਼ਕਿਲ ਕੰਮ ਕਰਨਾ ਪੈ ਜਾਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਸੋਹਣਾ ਸੁਨੱਖਾ, ਉੱਚਾ ਲੰਮਾ, ਕੁੰਡੀਆਂ ਮੁੱਛਾਂ ਵਾਲਾ ਮਿਰਜਾ ਸਾਹਿਬਾਂ ਨੂੰ ਲੈਣ ਵਾਸਤੇ ਆਉਂਦਾ ਤੇ ਸਾਹਿਬਾਂ ਮਿਰਜੇ ਦੀ ਕਮਜ਼ੋਰ ਬੱਚੀ ਨੂੰ ਨਿੰਦ ਦਿੰਦੀ ਹੈ। ਹਰਖ ਦਾ ਮਾਰਿਆ ਮਿਰਜਾ ਸਾਹਿਬਾਂ ਦੇ ਮੂਹਰੇ ਆਪ ਦੀ ਬੱਕੀ ਦੀਆਂ ਇਉਂ ਸਿਫਤਾਂ ਕਰਦਾ ਆ।

0: ਸੁਣੋਤੇ ਸੁਣਾਓ ਅਰਬਨ ਰੇਡੀਓ।
1: ਮੁਸਕਰਾਹਟ ਬਾਰੇ ਅਫਰੀਕਾ ਦੀ ਇੱਕ ਕਹਾਵਤ ਹੈ, ਦੋ ਬੰਦਿਆਂ ਦੀ ਘੱਟੋ ਘੱਟ ਦੂਰੀ ਨੂੰ ਮੁਸਕਰਾਹਟ ਕਿਹਾ ਜਾਂਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
2: Private jets for the crew. Dubai, what it do? Yes.

0: ਕ੍ਰਿਸਮਿਨ ਚੋ ਉਹ ਆਜੋ ਤਾਇਆ ਜੀ ਵੈਲਕਮ
1: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ
0: ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ
1: ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ
0: ਪੰਜਾਬੀ ਫਰਨੀਚਰ
1: ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ
0: ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ
1: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ
0: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ
1: ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ
0: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ
1: ਵੈਬਸਾਈਟ ਹੈ ਜੀ punjabifurniture.com.au
0: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
2: ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
5: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ
6: ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ

0: आओ शेर बगियो आजो आजो ताया जी लंगे हो लंगे हो आगे पुत आगे क्या भाई भाई आजो आजो जी और सुनाओ सेता ठीक ने सेता नु पुत मैं केड़ा अस्पताल नु आया करो ही आया करे सेता ठीक ने करे सेता नु नंबर नौ करे कि आप केड़ा बंब चल दे आ ओ ताया जी घर दे विच भी बंदा ठीक कई बार नहीं भी रहिंदा बस जी तेरे ना मुंह कुछ अज की गल निकली बंदा कहिंदा वी ताया घर दे विच ते बंदा ठीक रहिंदा हो बाहर पवां ठीक ना रवे बाहर दे दा माहौल ही ऐसे की पता कदों गोली वजनी है ते कदों डांग सुटे चल पैना हाल इदां दे होए आ जेड़े गैंगस्टर आ ओ लैदा चांबले फिरदे आ लुटा खुआ आले लैदा ते रजे हुए शराब ना गड़िया चलाउण आले लैदा ते बंदा बचिया ही रवे ते चंगा ताया जी माहौल वाकई बहुत खराब होई जांदा हुण जिस तरीके दे नाल पंजाब दा माहौल बनिया वा उस हिसाब नाल ते डर लगदा बाला पैसा ना होवे फेर ही कोई डर बाला पैसा जेड़ा ना ओ जिदा गुड़ ज्यादा होवे ते मक्खियां आउंदियां उड़ियां ही ते गुड़ हिसाब दा होवे ते मक्खी कोई नहीं वड़दी पैसा ज्यादा जेड़ा ए दुनिया दे विच जदों इहदी चर्चा चली जांदी वी तो पैसा ज्यादा ਦੁਨੀਆਂ ਪੈ ਹੀ ਮਗਰ ਜਾਂਦੀ ਜੀ ਸਹੀ ਗੱਲ ਤਾਂ ਪਹਿਲਾਂ ਤਾਂ ਪੈਸੇ ਇੰਨੇ ਹੁੰਦੇ ਸੀ ਦੁਨੀਆਂ ਤੇ ਕੋਈ ਤਕੜੇ ਅਮੀਰ ਵੀ ਹੁੰਦੇ ਸੀ ਕੋਈ ਇੱਦਾਂ ਨਹੀਂ ਸੀ ਹੁੰਦਾ ਧਮਕੀਆਂ ਆ ਜਾਣੀਆਂ ਪੈਸੇ ਮੰਗ ਲੈਣੇ ਉਦੋਂ ਅਮੀਰ ਵੀ ਬੜਾ ਸੋਹਣਾ ਜ਼ਿੰਦਗੀ ਜੀ ਰਿਹਾ ਸੀ ਤੇ ਗਰੀਬ ਵੀ ਹੁਣ ਤੇ ਅਮੀਰ ਕੀ ਗਰੀਬ ਕੀ ਜਿੱਥੇ ਪਤਾ ਲੱਗ ਜਾਂਦਾ ਪੈਸਾ ਆ ਗਿਆ ਤਾਂ ਉਹਨੂੰ ਧਮਕੀ ਮਿਲ ਜਾਂਦੀ ਵੀ ਇੰਨੇ ਪੈਸੇ ਦੇ ਦੇ ਨਹੀਂ ਤੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਮਾਰ ਦਿਆਂਗੇ ਇਹ ਤਾਂ ਕੰਮ ਚੱਲਦਾ ਹੀ ਬਾਲਾ ਵਾ ਜਿਹੜੇ ਬੰਦੇ ਦੇ ਉਹ ਕਹਿੰਦੇ ਨਾ ਸ਼ੇਰ ਦੇ ਜਾਂ ਸ਼ੇਰਨੀ ਦੇ ਮੂੰਹ ਨੂੰ ਖੂਨ ਲੱਗ ਜਾਵੇ ਤੇ ਫਿਰ ਉਹ ਕਤਲ ਜਾਂ ਉਹ ਫਿਰ ਇਹ ਕਮਾਂ ਦੇ ਵਿੱਚ ਪਈ ਰਹਿੰਦੀ ਹੈ ਤੇ ਇਹ ਹਾਲ ਇਹਨਾਂ ਦਾ ਸ਼ੇਰ ਤੇ ਚਲੋ ਨਹੀਂ ਕਹਿ ਸਕਦੇ ਸ਼ੇਰ ਦੀ ਬਹਾਦਰੀ ਕੁਝ ਹੋਰ ਆ ਇਹ ਮਤਲਬ ਇਹਨਾਂ ਦੀ ਹਾਲ ਉਹ ਆ ਵੀ ਇੱਕ ਵਾਰ ਜਦੋਂ ਤੇਰੇ ਵਰਗੇ ਨੇ ਪੈਸੇ ਕੁਝ ਦੇ ਦਿੱਤੇ ਮਗਰੋਂ ਫਿਰ ਇਹ ਉਹਨਾਂ ਪਹਿਲਾਂ ਤਾਂ ਉਹਦੇ ਕੋਈ ਚੰਗੇ ਖਾਂਦੇ ਫਿਰ ਹੋਰ ਕਿਸੇ ਦੇ ਹੱਥ ਖੁੱਲ ਜਾਂਦਾ ਫਿਰ ਜਿਵੇਂ ਇੱਕ ਬੰਦਾ ਕਿਸੇ ਨੂੰ ਛੇੜ ਦੇਵੇ ਕੋਈ ਤੁਰੀ ਜਾਂਦੀ ਰਾਹ ਜਾਂਦੀ ਬੀਬੀ ਨੂੰ ਤੇ ਬੀਬੀ ਕਵੇ ਕੁਛ ਨਾ ਤੇ ਫਿਰ ਦਹਾਂ ਨੂੰ ਛੇੜਦੇ ਮਗਰੋਂ ਤੇ ਇੱਕ ਨੇ ਚੌਂਡੇ ਚੱਕੇ ਹੁਣ ਤੇ ਮਗਰੋਂ ਛੇੜਦੇ ਨੀ ਬੱਸ ਚ ਮੈਂ ਬੈਠਾ ਤੇ ਮੋਹਰੇ ਕੁੜੀ ਬੈਠੀ ਤੇ ਮਗਰ ਮੁੰਡਾ ਜਿਹਾ ਬੈਠਾ ਉਹਦੇ ਨਾਲ ਢੋਹ ਲਾਈ ਹੋਈ ਉਹਦੇ ਹੁਣ ਵਾਲ ਆ ਜਿਹੜੇ ਉਹ ਜਿੱਥੇ ਹੱਥ ਜਿਹਾ ਰੱਖਦੇ ਆ ਆਪਾਂ ਬੱਸ ਦੀਆਂ ਸੀਟਾਂ ਦੇ ਉਹਦੇ ਹੱਥ ਰੱਖੇ ਤੋ ਨਹੀਂ ਤਾਂ ਵਾਲ ਜੇ ਝੜਕਾ ਕੇ ਤੇ ਪਰਾਂ ਨੂੰ ਛੱਡਦੇ ਤੋ ਉਹਦੇ ਹੱਥ ਆ ਗਏ ਤੇ ਹੋਰ ਨਹੀਂ ਤਾਂ ਵਾਲਾਂ ਦੇ ਹੱਥ ਨਾ ਫੇਰਨ ਲੱਗ ਗਿਆ ਅੱਛਾ ਉਹਨੇ ਸਮਝ ਆਉਣਾ ਤਾਂ ਜਾਣ ਕੇ ਸਿੱਟਿਆ ਵੀ ਸ਼ਾਇਦ ਉਹ ਇੰਪ੍ਰੈਸ ਹੋਈ ਆ ਨਹੀਂ ਉਹ ਤਾਂ ਫਿਰ ਪ੍ਰੈਸ ਹੋਈ ਚੰਗੀ ਤਰ੍ਹਾਂ ਕੀਤਾ ਫੇਰਨ ਲੱਗ ਪਿਆ ਉਹਨੂੰ ਪਤਾ ਲੱਗ ਗਿਆ ਉੱਠ ਕੇ ਖੜੀ ਹੋ ਗਈ ਉਹ ਵੀ ਮਤਲਬ ਗੁੱਸੇ ਖੋਰੀ ਸੀ ਵਾਲੀ ਤੇ ਗੱਲਾਂ ਤੋਂ ਲੱਗਦਾ ਫਰੈਂਡ ਫਰੂੰਡ ਉਹਨੇ ਵੀ ਚੰਗੇ ਬਣਾਏ ਸੀ ਤੇ ਚੰਗੀਆਂ ਗਾਲਾਂ ਉਹਨੂੰ ਬਣਾਈਆਂ ਫਰੈਂਡ ਬਣਾਏ ਸੀ ਕਹਿੰਦਾ ਆਹੋ ਹੁਣ ਗੱਲਾਂ ਹੀ ਚਲੋ ਵੀ ਜਿਹੜੀ ਬਾਹਲੀ ਸ਼ਰੀਫ ਹੁੰਦੀ ਆ ਉਹ ਏਦਾਂ ਦੀਆਂ ਗਾਲਾਂ ਨੀ ਕੱਢਦੀ ਏਦਾਂ ਦੀਆਂ ਉਹਨੇ ਕੱਢੀਆਂ ਚਲੋ ਆਪਣੀ ਤੇ ਅਗਲੀ ਨੇ ਰੱਖਿਆ ਤੇ ਕਰਨੀ ਕਰਨੀ ਆ ਇਹਦਾ ਮਤਲਬ ਇਹ ਨੀ ਵੀ ਕੋਈ ਸ਼ਰੀਫ ਨੂੰ ਚੁੱਪ ਹੀ ਰਹਿਣਾ ਚਾਹੀਦਾ ਪਰ ਉਹ ਹੱਦੋਂ ਹੀ ਵੱਧ ਹੁਣ ਕਿਆ ਉਹ ਕਹਿੰਦੀ ਮਾਰ ਕੇ ਪਹਿਲਾਂ ਭੈਣ ਦੀਆਂ ਗਾਲਾਂ ਮਾਂ ਦੀਆਂ ਫਿਰ ਕਹਿੰਦੀ ਕਿਆ ਕੇ ਮੈਂ ਬਾਰੀ ਕਿਉਂ ਬਾਹਰ ਮਾਰਨਾ ਹੁਣ ਕੌਣ ਆ ਮੇਰੇ ਵਾਲਾਂ ਨੂੰ ਛੇੜਨ ਵਾਲਾ ਉਹ ਮੈਂ ਵਿੱਚ ਹੋ ਕੇ ਮੈਂ ਕੁੜੀ ਦੇ ਮਾਰਦਾ ਮੈਂ ਦੋ ਚਪੇੜਾਂ ਤੂੰ ਨਾ ਆਪਣਾ ਪਾਰਾ ਜਿਹੜਾ ਇਹ ਹੈ ਬਦਤਮੀਜ਼ ਆ ਦੋ ਤਿੰਨ ਚਪੇੜਾਂ ਮੈਂ ਸਿੱਟੀਆਂ ਉਹਦੇ ਤੇ ਮੈਂ ਨਾਲੇ ਉਹਨੂੰ ਅੱਖ ਵੀ ਮਾਰਤੀ ਵੀ ਹੁਣ ਮੇਰੇ ਤੋਂ ਜਿਹੜੀਆਂ ਖਾ ਲਿਆ ਮੈਂ ਫੇਰ ਵੀ ਸਾਰ ਨਾ ਮਾਰਨੀ ਹੈ ਇਹ ਸਭ ਨਾਲ ਦਿੱਤੀ ਹੋਈ ਇਹਨੇ ਕੁੱਟਣਾ ਵੀ ਬਾ ਤੇ ਉਹ ਅਗਲੀ ਜਿਹੜਾ ਆਇਆ ਬੱਸ ਏਡਾਂ ਉੱਥੇ ਉਤਰ ਗਈ ਤੇ ਮੈਨੂੰ ਕਹਿੰਦਾ ਤਾਇਆ ਤੂੰ ਮੈਨੂੰ ਬਚਾ ਲਿਆ ਨੀ ਤੇ ਬਲਾ ਨੇ ਮੈਨੂੰ ਛੱਡਣਾ ਤੇ ਮੈਂ ਤੂੰ ਕਿਉਂ ਵਾਲਾ ਹੀ ਹੱਥ ਮਾਰਦਾ ਫਿਰਦਾ ਵੀ ਤੈਨੂੰ ਇਸੇ ਨਕਲੀ ਲੈ ਦਿੰਦੇ ਵਾਲ ਹੱਥ ਮਾਰੀ ਜਾ ਮੂੰਹ ਤੇ ਸਿੱਟੀ ਜਾ ਤੇ ਤੂੰ ਕਿਹੜੇ ਚੱਕਰਾਂ ਚ ਪਿਆ ਵੀ ਸ਼ਾਦੀ ਵਿਆਹ ਤੂੰ ਕਰਾ ਆਪਦਾ ਐਵੇਂ ਕਿਸੇ ਦੇ ਵਾਲਾ ਹੀ ਹੱਥ ਮਾਰਦਾ ਫਿਰਦਾ ਚੰਗੀ ਗੱਲ ਨੀ ਤੇਰੇ ਲਈ ਵੀ ਮੈਂ ਜੁੱਤੀਆਂ ਤੋਂ ਲਿਆ ਤੈਨੂੰ ਬਚਾ ਇਸ ਕਰਕੇ ਕਿ ਇਹਨ ਤੇਰੀ ਝਾੜ ਚੁੰਬ ਕਰਨੀ ਵੀ ਬਹੁਤ ਸੀ ਤੇ ਹੋਰ ਆਦਿ ਪਿਆਰਗੇ ਏਦਾਂ ਦੇ ਮਲਕੀ ਕਰਕੇ ਇਕੱਠੇ ਹੋ ਗਏ ਉਹਨਾਂ ਕੁੱਟਣਾ ਸੀ ਉਹਨੇ ਤਾਂ ਪਾਵਾਂ ਘੱਟ ਹੱਥ ਹੀ ਦੋ ਚਾਰ ਬੜਾ ਹੀ ਮਾਰਨੀਆਂ ਤੇ ਮੈਂ ਕਿਹਾ ਤੇਰਾ ਭਲਾ ਕਰਨ ਦੇ ਲਈ ਨੀ ਇਹ ਕੀਤਾ ਮੈਂ ਤੈਨੂੰ ਸਮਝਾਉਣ ਲਈ ਵੀ ਕੀਤਾ ਵੀ ਕੋਈ ਵੀ ਜਨਾਨੀ ਕੋਈ ਵੀ ਔਰਤ ਭਾਵੇਂ ਕੋਈ ਚੰਗੀ ਆ ਤੇ ਭਾਵੇਂ ਮਾੜੀ ਆ ਉਹ ਕਹਿੰਦਾ ਮੈਂ ਤਾਂ ਸੋਚਿਆ ਵੀ ਤੋਰੇ ਫੇਰੇ ਵਾਲੀ ਹੋਊਗੀ ਜਾਂ ਕੁਛ ਵੀ ਉਹਨੇ ਗਲਤ ਮਲਤ ਬਥੇਰਾ ਕਿਹਾ ਮੈਂ ਕਿਹਾ ਵੀ ਤੋਰਾ ਫੇਰਾ ਇਹ ਤੁਹਾਡੇ ਮਨ ਦੀਆਂ ਵਹਿਮਾਂ ਹੁੰਦੀਆਂ ਔਰਤ ਭਾਵੇਂ ਕੋਈ ਚੰਗੀ ਆ ਤੇ ਚਾਹੇ ਮਾੜੀ ਆ ਚਾਹੇ ਘਰੇ ਰਹਿਣ ਵਾਲੀ ਆ ਚਾਹੇ ਦੁਨੀਆਂ ਘੁੰਮਣ ਵਾਲੀ ਆ ਔਰਤ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਇਹ ਥੋੜੀ ਵੀ ਕੋਈ ਰਾਹ ਜਾਂਦਾ ਜੇ ਮੰਨ ਲਾ ਵੀ ਕੋਈ ਬਾਹਲੀ ਫਿਰ ਤੂੰ ਹੋ ਗਿਆ ਮਾਂ ਰੱਬ ਜਾਣੇ ਚਲੋ ਪੰਜਾਂ ਸੱਤਾਂ ਨਾਲ ਕੋਈ ਘੁੰਮਦੀ ਇਹ ਥੋੜੀ ਕਿ ਤੂੰ ਵਾਲਾ ਜਿਹਾ ਫੇਰੇਗਾ ਤੂੰ ਕਹਿਣਾ ਆ ਜਾ ਆਪਾਂ ਚੱਲੀਏ ਮੈਂ ਪਿੱਛੇ ਸ਼ਹਿਰ ਨੂੰ ਛੱਡ ਦਿੰਦੀ ਹਾਂ ਸਤਮਾ ਤੂੰ ਹੀ ਮੈਨੂੰ ਚੰਗਾ ਲੱਭਾਂ ਜਿਹੜਾ ਮੇਰੇ ਵਾਲਾ ਜਿਹਾ ਫੇਰਦਾ ਏਦਾਂ ਕੋੜਾ ਕਰ ਲਓ ਜਿੰਨਾ ਮਰਜ਼ੀ ਕੋਈ ਬੰਦਾ ਬਦ ਚੱਲਣ ਕਿਉਂ ਨਾ ਹੋਵੇ ਬਦ ਚੱਲਣ ਮਤਲਬ ਕਹਿਣਾ ਨਹੀਂ ਚਾਹੀਦਾ ਮਤਲਬ ਹਰੇਕ ਬੰਦੇ ਦੇ ਆਪਣੇ ਹਿਸਾਬ ਕਿਤਾਬ ਆ ਜਿੰਨਾ ਵੀ ਮਰਜ਼ੀ ਹੋਵੇ ਫਿਰ ਤੂੰ ਇਹਦਾ ਮਤਲਬ ਇਹ ਥੋੜੀ ਵੀ ਕੋਈ ਤੀਜਾ ਲੱਲੂ ਫਤੂ ਆਊਗਾ ਤੇ ਕਹਿਣਾ ਬਾਂਹ ਫੜੀ ਤੁਰ ਪਵਾ ਚੱਲੀਏ ਤੂੰ ਕਹਿਣਾ ਚੱਲ ਚੱਲੀਏ ਤੇ ਘੁੰਮਾਉਂਦੇ ਆਪਾਂ ਮੇਲਾ ਏਦਾਂ ਨਹੀਂ ਹੁੰਦਾ ਔਰਤ ਚੋਣ ਕਰਦੀ ਆ ਮਨੁੱਖ ਦੀ ਬੰਦੇ ਦੀ ਵੀ ਇਹ ਕੀ ਮੇਰੀ ਇੱਜ਼ਤ ਮਾਣ ਰੱਖੂਗਾ ਕੀ ਮੈਨੂੰ ਇਹ ਦੁਨੀਆ ਤੋਂ ਬਚਾਊਗਾ ਕੀ ਮੈਨੂੰ ਬਣਦਾ ਮਾਣਦਾਨ ਦਊਗਾ ਕੀ ਇਹ ਮੈਨੂੰ ਖਾਣ ਪੀਣ ਨੂੰ ਵੀ ਕੁਛ ਦਊਗਾ ਕਿ ਇਹ ਮੈਨੂੰ ਸਮਾਂ ਦਊਗਾ ਉਹ ਬਹੁਤ ਸੋਚਦੀ ਤੇ ਥੋੜੀ ਬੱਸ ਚ ਬੈਠੇ ਕਹਿਣਾ ਚੱਲੀਏ ਇਹ ਤਾਂ ਅੱਜ ਕੱਲ੍ਹ ਸਹੀ ਗੱਲ ਤੁਹਾਡੀ ਤੁਹਾਡੀ ਤਾਂ ਪੀ ਐਚ ਡੀ ਔਰਤਾਂ ਤੇ ਪੀ ਐਚ ਡੀ ਕੋਈ ਹੋਰ ਪੁੱਠਿਆ ਗਾਵਾਂ ਚ ਪਾ ਲਿਆ ਕਰ ਮੈਨੂੰ ਮੇਰਾ ਮਤਲਬ ਆ ਵੀ ਔਰਤ ਜਿਹੜੀ ਆ ਇਦਾਂ ਦੇ ਸ਼ਿਸ਼ੋਰੇ ਬੰਦੇ ਜਿਹੜੇ ਕੋਈ ਅੱਖਾਂ ਮਾਰਨ ਵਾਲੇ ਆ ਕੋਈ ਬਾਲਾਂ ਚ ਹੱਥ ਪਾਉਣ ਵਾਲੇ ਆ ਕੋਈ ਕਿਸੇ ਨੂੰ ਗਲਤ ਕੋਈ ਸ਼ਬਦ ਬੋਲਣ ਵਾਲੇ ਆ ਜਾਂ ਕੋਈ ਸੇੜੀਆਂ ਮਾਰਨ ਵਾਲੇ ਏਦਾਂ ਦੇ ਜੁੱਤੀ ਲਾਉਂਦੀਆਂ ਅਗਲੀਆਂ ਸਮਝਦੀਆਂ ਕੀ ਆ ਔਰਤ ਨੂੰ ਉਹ ਇਨਸਾਨ ਚਾਹੀਦਾ ਜਿਹੜਾ ਉਹਨੂੰ ਇੱਜ਼ਤ ਦੇਵੇ ਭਾਵਾਂ ਔਰਤ ਕੋਈ ਆਪਣੇ ਕਰਦਾਰ ਦੀ ਚੰਗੀ ਆ ਚਾਹੇ ਮਾੜੀ ਆ ਉਹਨੂੰ ਇੱਜ਼ਤ ਵਾਲਾ ਬੰਦਾ ਚਾਹੀਦਾ ਕਿਉਂਕਿ ਉਹਦੀਆਂ ਵੀ ਕੁਝ ਮਜਬੂਰੀਆਂ ਹੋਊਗੀਆਂ ਜਾਂ ਉਹਨੂੰ ਵੀ ਦੁਨੀਆਂ ਨੇ ਸਤਾਇਆ ਹੀ ਨਾ ਹੋਊ ਉਹਨੂੰ ਵੀ ਦੁਨੀਆਂ ਨੇ ਧੋਖਾ ਧੜੀਆਂ ਦਿੱਤੀਆਂ ਹੀ ਨਹੀਂ ਹੋਵੇ ਵੀ ਸਿਰ ਚੜ੍ਹ ਕੇ ਹੀ ਹੋ ਸਕਦੀ ਵੀ ਉਹਨੂੰ ਇਨਸਾਨ ਕੋਈ ਚੰਗਾ ਲੱਭਾ ਹੀ ਨਾ ਹੋ ਜਿਹੜੇ ਇਨਸਾਨ ਉਹ ਬਦਲਦੀ ਬਦਲਦੀ ਇਸ ਮਕਾਮ ਤੇ ਪਹੁੰਚ ਗਈ ਆ ਕਿ ਹਾਲਤ ਉਹਦੀ ਉਹ ਹੋ ਗਈ ਆ ਨਾ ਉਹ ਮਤਲਬ ਉਹਦੀ ਆਦਤ ਬਣ ਗਈ ਆ ਕਿ ਇਨਸਾਨਾਂ ਨੂੰ ਬਦਲਦੇ ਰਹਿਣਾ ਸ਼ੁਰੂਆਤ ਉਹਦੀ ਵੀ ਕਿਸੇ ਚੰਗੇ ਇਨਸਾਨ ਤੋਂ ਚੰਗੇ ਭਾਵਨਾ ਤੋਂ ਹੋਈ ਉਹ ਬੰਦਾ ਚੰਗਾ ਨਹੀਂ ਨਿਕਲਿਆ ਤੋ ਉਹਦਾ ਮਤਲਬ ਇਹ ਹਾਲ ਹੋ ਗਿਆ ਬੰਦੇ ਦੀ ਸ਼ੁਰੂਆਤ ਬੰਦੇ ਦੀ ਜੜ ਫੜਨੀ ਚਾਹੀਦੀ ਆ ਕੋਈ ਵੀ ਮਾਂ ਦੇ ਪੇਟੋਂ ਮਾੜਾ ਜਾਂ ਕੋਈ ਬੁਰਾ ਨਹੀਂ ਹੁੰਦਾ ਬੁਰੇ ਉਹਨੂੰ ਲੋਕ ਬਣਾ ਦਿੰਦੇ ਆ ਜਦੋਂ ਲੋਕ ਉਹਨੂੰ ਸਤਾ ਹੀ ਨਾ ਦਿੰਦੇ ਆ ਤੇ ਫਿਰ ਉਹਦਾ ਹਾਲ ਬੁਰਾ ਹੋ ਜਾਂਦਾ
1: ਜੀ ਸਹੀ ਗੱਲ ਤਾਂ ਹੈ ਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ
0: ਤੇ ਮੈਂ ਭਾਜੀ ਦੇ ਮੁੰਡੇ ਨੂੰ ਮੈਨੂੰ ਖਬਰ ਸੁਣਾਈ ਆ ਪਰਸੋਂ ਚੌਥ ਦੀ ਗੱਲ ਆ ਉਹ ਕਹਿੰਦਾ ਬਈ ਕੋਈ ਜਨਾਨੀ ਸੀ ਉਹਦਾ ਵਿਆਹ ਹੋ ਗਿਆ ਪਤੀ ਨਾਲ ਉਹਦੀ ਲੜਾਈ ਝਗੜਾ ਹੋ ਗਿਆ ਪਤੀ ਸ਼ਰਾਬ ਸ਼ੁਰੂ ਪੀਂਦਾ ਸੀ ਜਦ ਮਾਣ ਨਹੀਂ ਕਰਦਾ ਜਦ ਮਾਣ ਤੇ ਸਾਰੇ ਕੋਈ ਚਾਹੁੰਦੇ ਉਹਨੇ ਆਪਣਾ ਜੁਲੀ ਬੈਤਰਾ ਚੱਕਿਆ ਤੇ ਪੇਕਿਆਂ ਦੇ ਚਲੇ ਗਈ ਪੇਕਿਆਂ ਦੇ ਖਰੇ ਤਾਂ ਮਾਂ ਸੀ ਤੇ ਖਰੇ ਪਿਓ ਇੱਕੋ ਹੀ ਸੀ ਉਹ ਵੀ ਮਰ ਗਿਆ ਤੇ ਰਹਿ ਗਈ ਇਕੱਲੀ ਇਕੱਲੀ ਨੂੰ ਤਾਂ ਫਿਰ ਦੁਨੀਆਂ ਵੱਢ ਖਾਣ ਨੂੰ ਪੈਂਦੀ ਆ ਤੇ ਇਕੱਲੇ ਬੰਦੇ ਨੂੰ ਤਾਂ ਛੱਡਦਾ ਹੀ ਕੋਈ ਨਹੀਂ ਹੁਣ ਤਾਂ ਕਹਿੰਦੇ ਵੀ ਹਾਕੀ ਮੇਰਾ ਵਾ ਤੂੰ ਹੁੰਦਾ ਕੌਣ ਆ ਇਕੱਲੇ ਬੰਦੇ ਤੇ ਉਹ ਇਕੱਲੇ ਬੰਦੇ ਦੇ ਆਂਢੀ ਗੁਆਂਢੀ ਉਹਨਾਂ ਨੇ ਮਤਲਬ ਬੁਰੀਆਂ ਅੱਖਾਂ ਰੱਖੀਆਂ ਜਾਂ ਕਹਿ ਲਓ ਉਹ ਵੀ ਭਟਕ ਗਈ ਰਾਏ ਉਹ ਗਲਤ ਕੰਮਾਂ ਚ ਪੈ ਗਈ
1: ਜੀ
0: ਪੈ ਗਈ ਤੇ ਉਹ ਜਿਹੜੇ ਇੱਦਾਂ ਉਦਾਂ ਦੇ ਹੁੰਦੇ ਲੱਲੂ ਫਤੂ ਦੇ ਰਹਿ ਗਏ ਉਹਨਾਂ ਨੂੰ ਤੇ ਪਿਆਰ ਮੁਹੱਬਤ ਨਾਲ ਤਾਂ ਕੋਈ ਲੈਣਾ ਦੇਣਾ ਹੁੰਦਾ ਨਹੀਂ ਉਹਨੂੰ ਲੱਗਾ ਵੀ ਮੈਨੂੰ ਕਰੇ ਪਿਆਰ ਮੁਹੱਬਤ ਕਰਦਾ ਫਿਰ ਉਹਨੂੰ ਸਮਝ ਲੱਗ ਗਈ ਵੀ ਪਿਆਰ ਮੁਹੱਬਤ ਕੋਈ ਨਹੀਂ ਹੁੰਦਾ ਉਹ ਸਿਰ ਚੜ੍ਹ ਕੇ ਹੋ ਹੀ ਸ਼ਰੇਆਮ ਗਈ ਆ ਗਲਤ ਕੰਮਾਂ ਜੀ
1: ਅੱਛਾ ਅੱਛਾ
0: ਹੋ ਗਏ ਤੇ ਉਹ ਬਾਅਦ ਚ ਉਹਦੇ ਮਨ ਚ ਆਇਆ ਚਲੋ ਇਹ ਛੱਡ ਗਏ ਜ਼ਿੰਦਗੀ ਜੀ ਇਹ ਉਹ ਪਤੀ ਉਹ ਮਨਾਉਣ ਮਨਾਉਣ ਆਇਆ ਵੀ ਤੂੰ ਛੱਡ ਵੀ ਤੂੰ ਰੁਸ ਕੇ ਆਈ ਇੱਥੇ ਹੁਣ ਕੱਲੀ ਆ ਤੂੰ ਇੱਥੇ ਤੈਨੂੰ ਸਤਾਉਣਗੀ ਦੁਨੀਆਂ ਉਹਨੂੰ ਕੀ ਪਤਾ ਵੀ ਸਤਾਉਣ ਛੱਡ ਕੇ ਸਤਾਈ ਬੈਠੀ ਆ ਉਹਨੂੰ ਕਿਹਾ ਵੀ ਆ ਤੂੰ ਮੇਰੇ ਨਾਲ ਚੱਲ ਤੂੰ ਘਰ ਆਪਣਾ ਆਪਣਾ ਘਰ ਆਪਣਾ ਹੀ ਹੁੰਦਾ ਉਹ ਚਲੇ ਗਈ ਉਹਦੇ ਨਾਲ ਚਲੇ ਗਈ ਤੇ ਉਹ ਜਦੋਂ ਸ਼ਰਾਬੀ ਸੀ ਉਹ ਫੇਰ ਉਹਨਾਂ ਗੱਲਾਂ ਦੇ ਤੇ ਉਹ ਉੱਥੇ ਪਿੱਛੇ ਤੇ ਕੀ ਜਾਣਾ ਸੀ ਕੋਈ ਰਿਹਾ ਹੀ ਨੀ ਕੋਈ ਉੱਥੇ ਹੀ ਮਿੱਤਰ ਬੇਲੀ ਮਤਲਬ ਆਉਣ ਲੱਗ ਪੈ ਜਾਂ ਲਾ ਲਓ ਵੀ ਸੱਦਣ ਲਾ ਲਿਆ ਉਹਨੂੰ ਜਾਂ ਆਉਣ ਲੱਗ ਪਈਆਂ ਰੱਬ ਜਾਣੇ ਵੀ ਮਿੱਤਰ ਬੇਲੀ ਉੱਥੇ ਆਉਣ ਉਹ ਬੰਦੇ ਨੂੰ ਪਤਾ ਲੱਗ ਗਿਆ ਵੀ ਮੇਰੇ ਦੇ ਜਾਣ ਤੋਂ ਮਗਰੋਂ ਤੇ ਪੰਚਾਇਤ ਦੀ ਪੰਚਾਇਤ ਹੀ ਆ ਜਾਂਦੀ ਤੇ ਉਹਨੂੰ ਮਤਲਬ ਗੁੱਸਾ ਚੜ ਗਿਆ ਤੇ ਉਹਨੇ ਉਹਦਾ ਆਪਣੇ ਯਾਰ ਬੇਲੀ ਸ਼ਰਾਬੀ ਹੋਰ ਲੱਲੂ ਫਤੂ ਇਕੱਠੇ ਕੀਤੇ ਉਹਨੂੰ ਰਾ ਮਤਲਬ ਦੁਪਹਿਰ ਨੂੰ ਸੁੱਤੀ ਰਾਵਾ ਗਲ ਘੁੱਟ ਕੇ ਉਹਨੂੰ ਮਾਰ ਕੇ ਤੇ ਟੋਆ ਪੱਟ ਕੇ ਉਸੇ ਘਰ ਦੇ ਵਿੱਚ ਦੱਬ ਦਿੱਤਾ ਜੀ ਚਾਰ ਪੰਜ ਜਾਣਿਆਂ ਨੂੰ ਜੀ ਤਾਂ ਪਰਸੋਂ ਚੌਥ ਦੀ ਖਬਰ ਦੱਬ ਦਿੱਤਾ ਤੇ ਉਹ ਹੁਣ ਜਿਹੜੇ ਬੰਦੇ ਦੀ ਇੱਛਾ ਹਲੇ ਜੀਣ ਦੀ ਆ ਜਿਹੜੇ ਬੰਦੇ ਦੀ ਇੱਛਾ ਹੋ ਸਕਦਾ ਸੁਧਰਨ ਦੀ ਆ ਜਿਹੜੇ ਬੰਦੇ ਦੀ ਇੱਛਾ ਜੀਵਨ ਨੂੰ ਮਤਲਬ ਠੋਕਰਾਂ ਤੋਂ ਗਾਂ ਅੱਗੇ ਵਧਣ ਦੀ ਉਹਦੀ ਇੱਛਾ ਤੇ ਉਹ ਰਹਿ ਗਈ ਨਾ ਜੀਣ ਦੀ ਉਹ ਭੂਤ ਬਣ ਕੇ ਜਾਂ ਆਤਮਾ ਬਣ ਕੇ ਕਹਿ ਲਓ ਵੀ ਉਹ ਕੱਲੇ ਕੱਲੇ ਦੇ ਚਪੇੜਾਂ ਮਾਰਦੀ ਰਹੀ ਰਾਤ ਨੂੰ ਚੰਗੀਆਂ ਉਹਨੇ ਮਤਲਬ ਪੰਜ ਸੱਤ ਸਾਲ ਉਹਦਾ ਨਾਲ ਨੁਕਸਾਨ ਕੀਤਾ ਉਹ ਕਦੇ ਕਿਸੇ ਨੂੰ ਦਿਖਾਉਣ ਲੱਗ ਪੈਣੀ ਕਦੇ ਕਿਸੇ ਦੇ ਗੋਲਾ ਘੁੱਟਣ ਲੱਗ ਪੈਣਾ ਉਹ ਬੜੇ ਪਰੇਸ਼ਾਨ ਹੋਏ ਜੀ ਉਹਨਾਂ ਸਾਰਿਆਂ ਨੇ ਇੱਕ ਦੂਜੇ ਨੂੰ ਗੱਲ ਕੀਤੀ ਵੀ ਮੈਨੂੰ ਤਾਂ ਬਾਈ ਜੀਣ ਦਿੰਦੀ ਨਹੀਂ ਉਹ ਜਿਹੜੀ ਆਪਾਂ ਮਾਰ ਕੇ ਸਿੱਟ ਲਈ ਹੈ ਉਹ ਦੂਸਰਾ ਕਹੇ ਵੀ ਤੁਹਾਡੇ ਨਾਲ ਹੁੰਦਾ ਮੈਂ ਦੱਸਿਆ ਨਹੀਂ ਮੇਰੇ ਤੇ ਆਪ ਇਹ ਹਾਲ ਆ ਤੀਜਾ ਕਹਿੰਦਾ ਮੇਰਾ ਵੀ ਚਾਰੇ ਕਹਿੰਦੇ ਵੀ ਸਾਨੂੰ ਤੇ ਜੀਣ ਨਹੀਂ ਦਿੰਦੀ ਉਹ ਕਹਿੰਦੇ ਵੀ ਉਹਦੀ ਫਿਰ ਗਤੀ ਨਹੀਂ ਹੋਈ ਕਿਉਂਕਿ ਆਪਾਂ ਤਾਂ ਨੱਪ ਦਿੱਤੀ ਹੱਕ ਤਾਂ ਬਣਦਾ ਸੀ ਇਹਨੂੰ ਲੋਹ ਕੇ ਸਾੜ ਕੇ ਤੇ ਰਾਖ ਗੰਗਾ ਜੀ ਵਹਾ ਦਿੰਦੇ ਤੇ ਇਹਦੀ ਗਤੀ ਹੁੰਦੀ ਆਪਾਂ ਦਫਨਾ ਦਿੱਤੀ ਦੱਬ ਦਿੱਤੀ ਇਹ ਗਲਤ ਆ ਉਹ ਕਹਿੰਦਾ ਕੁਛ ਹੋ ਗਿਆ ਹੁਣ ਪੱਟ ਕੇ ਇਹਦਾ ਕੀ ਕਰਨਾ ਹੁੰਦੇ ਟਾਈਮ ਹੋ ਗਿਆ ਹੁਣ ਕਿਹੜਾ ਪੰਗਾ ਲਾਊ ਪੰਡਿਤ ਤਾਂਤਰਿਕ ਜਿਹੜੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਭੂਤ ਪ੍ਰੇਤ ਭਜਾਉਣੇ ਕਿੱਦਾਂ ਜੀ ਉਹ ਇਕੱਠੇ ਹੋ ਗਏ ਤੇ ਇੱਕ ਤਾਂਤਰਿਕ ਲੱਭ ਲਿਆ ਮੇਰੇ ਹੈਗਾ ਮੇਰੇ ਹੈਗਾ ਆ ਮੇਰੇ ਹੈਗਾ ਤਾਂ ਮੈਂ ਦੱਸਦਾ ਤੈਨੂੰ ਮੇਰੇ ਹੈਗਾ ਕਿਉਂ ਉਹਨੂੰ ਕਹਿੰਦੇ ਵੀ ਸਾਨੂੰ ਭੂਤ ਸਤਾਉਂਦੀ ਆ ਵੀ ਰਾਤ ਨੂੰ ਸਾਨੂੰ ਸਾਰਿਆਂ ਨੂੰ ਸਤਾਉਂਦੀ ਉਹ ਜਿਹੜਾ ਤਾਂਤਰਿਕ ਸੀ ਉਹ ਕਹਿੰਦਾ ਵੀ ਪਹਿਲਾਂ ਤੇ ਗੱਲ ਦੱਸੋ ਹੋਈ ਕੀ ਆ ਇਵੇਂ ਕਿਸੇ ਨੂੰ ਭੂਤ ਚੜੇਲਾਂ ਸਤਾਉਂਦੀਆਂ ਨੇ ਵੀ ਤੁਹਾਨੂੰ ਇਕੱਲੇ ਇਕੱਲੇ ਨੂੰ ਸਤਾਉਂਦੀ ਆ ਕੋਈ ਨਾ ਕੋਈ ਗੱਲ ਹੋਈ ਹੋਣੀ ਉਹ ਫੇਰ ਕਹਿੰਦਾ ਵੀ ਦੱਸਣਾ ਕਹਿੰਦਾ ਦੱਸਣਾ ਤਾਂ ਪੈਣਾ ਹੀ ਆ ਫੇਰ ਹੀ ਹੱਲ ਮੈਂ ਕਰੂੰ ਉਦਾਂ ਹੱਲ ਕੀ ਕਰੂੰ ਉਹ ਦੱਸਦਾ ਕਹਿੰਦਾ ਇੱਦਾਂ ਇੱਦਾਂ ਕਰਦੀ ਸੀ ਮੇਰੀ ਤੇ ਇਹ ਮੇਰੇ ਯਾਰ ਬੇਲੀ ਆ ਉਹ ਹਟਦੀ ਨਹੀਂ ਗਲਤ ਕੰਮਾਂ ਤੋਂ ਦਹੀਂ ਮਾਰ ਕੇ ਤੇ ਟੋਆ ਪੜ ਕੇ ਦੱਬ ਦਿੱਤੀ ਉਹ ਕਹਿੰਦਾ ਵੀ ਇਹਦਾ ਤਾਂ ਫੇਰ ਇਲਾਜ ਇਹੀ ਕਰਨਾ ਪੈਣਾ ਸ਼ਾਂਤੀ ਸ਼ੁੰਤੀ ਦੇ ਲਈ ਹਵਨ ਹੁਮਨ ਜੋ ਵੀ ਉਹਨੇ ਕੀਤਾ ਉਹ ਸੀ ਮੇਰੇ ਹੈਗਾ ਤਾਂ ਤੇ ਉਹਨੂੰ ਬੜਾ ਬੁਰਾ ਲੱਗਾ ਵੀ ਇਹਨਾਂ ਨੇ ਸਹੁਰਿਆਂ ਨੇ ਆਪਦੀ ਕੁੜੀ ਕਰਦੀ ਮਾਰਤੀ ਤੇ ਪੁਲਿਸ ਵਾਲਿਆਂ ਨੂੰ ਕਹਿਤਾ ਕਿ ਉਦਾਂ ਮਰ ਗਈ ਆ ਜਾਂ ਲਾਪਤਾ ਹੋ ਗਈ ਉਹ ਲੱਭ ਲੁੱਭ ਕੇ ਥੱਕ ਹੈ ਲੱਭੇ ਨੇ ਕਿਸੇ ਨੂੰ ਲੜਾਈ ਝਗੜੇ ਦਾ ਬਿਨਾਂ ਪਤਾ ਉਹ ਆਂਢ ਗੁਆਂਢ ਵੀ ਉਦਾਂ ਦੇ ਕਿਸੇ ਨੇ ਪੁੱਛਦਾ ਸਮਝੀ ਕੀਤੀ ਪਿੰਡ ਵੀ ਪਛੜਿਆ ਉਹਨੇ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਪੁਲਿਸ ਵਾਲਿਆਂ ਦਾ ਲਾਭ ਹੋਊਗੀ ਕੋਈ ਪੰਡਿਤ ਤਾਂਤਰਿਕ ਦੀ ਉਹਨੂੰ ਕਿਹਾ ਵੀ ਇੱਦਾਂ ਇੱਦਾਂ ਬੰਦੇ ਆਏ ਆ ਤਿੰਨ ਚਾਰ ਜਾਣੇ ਦੋਸਤ ਕਹਿੰਦੇ ਵੀ ਅਸੀਂ ਬੁੜੀ ਮਾਰ ਕੇ ਨੱਪੀ ਆ ਘਰ ਦੇ ਵਿੱਚ ਉਹ ਪੁਲਿਸ ਵਾਲਿਆਂ ਨੇ ਗਹਿਰਾਈ ਨਾਲ ਲਿਆ ਵੀ ਇੱਦਾਂ ਇੱਦਾਂ ਤੇ ਲਾਪਤਾ ਇਹਨਾਂ ਦੀ ਘਰਦੀ ਦੀ ਰਿਪੋਰਟ ਲਿਖਾਈ ਇੰਨੇ ਸਾਲ ਪਹਿਲਾਂ ਤੇ ਇਹ ਕਹਿੰਦੇ ਮਾਰ ਕੇ ਦੱਬ ਦਿੱਤੀ ਉਹ ਕਹਿੰਦਾ ਕਿੱਥੇ ਦੱਬੀ ਉਹ ਕਹਿੰਦਾ ਇੱਦਾਂ ਘਰ ਦੇ ਵਿੱਚ ਦੱਬੀ ਉਹਨਾਂ ਨੇ ਵੱਡੇ ਅਫਸਰਾਂ ਨਾਲ ਗੱਲ ਕੀਤੀ ਤੇ ਉਹ ਅਫਸਰ ਆ ਕੇ ਤੇ ਉਹਨਾਂ ਨੇ ਫਿਰ ਉਹ ਥਾਂ ਪੱਟ ਲਿਆ ਪੱਟ ਕੇ ਤੇ ਉਹਦੀਆਂ ਹੱਡੀਆਂ ਨਿਕਲੀਆਂ ਹੱਡੀਆਂ ਨਿਕਲੀਆਂ ਤੇ ਉਹਨਾਂ ਨੇ ਡੀ ਐਨ ਏ ਕੀਤਾ ਤੇ ਕੁੜੀ ਉਹ ਹੀ ਨਿਕਲੀ ਜਿਹੜੀ ਉਹਦੀ ਘਰ ਦੀ ਲਾਪਤਾ ਸੀ ਫਿਰ ਉਹਨਾਂ ਨੇ ਸਬੂਤ ਸਬਾਤ ਇਕੱਠੇ ਕਰਦੇ ਫਿਰਦੇ ਹਲੇ ਵੀ ਖਰੇ ਫੜੇ ਗਏ ਪਤਾ ਨੀ ਰੱਬ ਜਾਣੇ ਫੜ ਹੋਣੇ ਆ ਉਹਨਾਂ ਨੇ ਉਹ ਚਾਰਾਂ ਦੇ ਹਲੇ ਪਰਚਾ ਕੀਤਾ ਕਿ ਨਹੀਂ ਰੱਬ ਜੀ ਹੁਣ ਤਾਜ਼ੀ ਖਬਰ ਹੀ ਆ ਉਹ ਹੁਣ ਹਾਂ ਇਸ ਕੰਮ ਉੜੇ ਕੇ ਆ ਗਏ ਭੂਤਦਾ ਕਰਕੇ ਅੱਛਾ ਉਹ ਸਤਾਉਂਦੀ ਆ ਉਹ ਫਿਰ ਜਿਹਨੂੰ ਮੈਂ ਅੱਗੇ ਵੀ ਦੱਸਿਆ ਵੀ ਜਿਹਦੀ ਇੱਛਾ ਪੂਰੀ ਨਹੀਂ ਹੋਈ ਇੱਛਾ ਅਧੂਰੀ ਰਹਿ ਗਈ ਉਹ ਆਪਣੀ ਇੱਛਾ ਦੀ ਪੂਰਤੀ ਤੋਂ ਬਿਨਾਂ ਆਤਮਾ ਕਿਤੇ ਜਾਂਦੀ ਨਹੀਂ ਆਤਮਾ ਉੱਥੇ ਰਹਿੰਦੀ ਕਿਸੇ ਨੂੰ ਤੁਸੀਂ ਜੀਣ ਹੀ ਨਹੀਂ ਦਿੱਤਾ ਉਹਦੀ ਇੱਛਾ ਹੀ ਨਹੀਂ ਉਹਦੀ ਇੱਛਾ ਜੀਣ ਦੀ ਆ ਤੇ ਤੁਸੀਂ ਉਹਨੂੰ ਮਾਰ ਦਿੱਤਾ ਇੱਛਾ ਤੇ ਉਹਦੀ ਵਿੱਚ ਹੀ ਰਹਿ ਗਈ ਨਾ ਤੇ ਫਿਰ ਉਹ ਮਤਲਬ ਜਿਹੜੀ ਨਿਆਈ ਮੌਤ ਉਹ ਤਾਂ ਫਿਰ ਉਹਨੂੰ ਤਾਂ ਫਿਰ ਭੂੰਬੜ ਦਰੇ ਵਹਾਉਣੇ ਹੋਣੇ
1: ਅੱਛਾ ਦੇਲਾ ਭੂਤਦਾ ਇਨਸਾਫ਼ ਲੈਂਦਾ ਜੀ
0: ਭੂਤ ਵੀ ਪੁੱਤ ਇਨਸਾਫ਼ ਲੈਂਦੇ ਆ ਉਹ ਵੀ ਇੱਕ ਜੂਨ ਹੀ ਆ ਕੋੜ ਜਨਮ ਭੂਤ ਮਹਾਰਾਜ ਨੇ ਕਿਹਾ ਕਈ ਕਰੋੜਾਂ ਹੀ ਜਨਮ ਬੰਦਾ ਭੂਤ ਬਣਿਆ ਰਹਿੰਦਾ ਕਰੋੜਾਂ ਹੀ ਜਨਮ ਬਤਾਲ ਕੋਲਾ ਪੰਛੀ ਸਰਪ ਕੀ ਮਹਾਰਾਜ ਬਾਣੀ ਜੀ ਦੱਸਿਆ ਵੀ ਇਹ ਵੀ ਇੱਕ ਜੂਨ ਹੀ ਆ 84 ਲੱਖ ਜੂਨਾਂ ਦੇ ਵਿੱਚ ਕਈ ਕਈ ਜਨਮ ਬੰਦਾ ਇਹਦੇ ਚ ਭਟਕਦਾ ਇਸ ਜੂਨੀ ਚ ਭਟਕਦਾ ਇਹ ਵੀ ਇੱਕ 84 ਲੱਖ ਦੇ ਵਿੱਚ ਹੀ ਆਉਂਦੀ ਆ ਤੇ ਬਾਕੀ ਆਪਾਂ ਤਾਂ ਕਿੱਧਰ ਨੂੰ ਲੈ ਤੁਰੇ ਗੱਲ ਆਪਾਂ ਸਰੋਤਿਆਂ ਨੂੰ ਲਈਏ
1: ਜੀ ਤੇ ਸਰੋਤਿਆਂ ਨੂੰ ਤਾਂ ਜੀ ਬੇਨਤੀ ਕਰਨੇ ਆ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਦੋਸਤੋ ਆਉਣਾ ਤੇ ਰਿਕੁਐਸਟ @ harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਲਵ ਗੀਤ ਲਾ ਮੇਰਾ ਪੁੱਤ ਚੰਗਾ ਜਾ ਕੋਈ ਮਿਲ ਗਏ ਚਗਮਾ ਜਾ ਗੀਤ ਚੱਕਦੇ ਮੇਰਾ ਪੁੱਤ ਜੀ ਲੋਤਾ

ਬਲਾਕਾ ਨਾਈ ਨੇ ਜਗੇ ਦੀ ਧੌਣ ਵੜਤੀ ਸੀ, ਗਾਟਾ ਲਾਹਤਾ ਸੀ ਉਸਤਰੇ ਦੇ ਨਾਲ, ਕਿਉਂਕਿ ਉਹ ਜਗਾ ਉਹ ਤੋਂ ਸ਼ੇਪ ਕਰਾਉਂਦਾ ਹੁੰਦਾ ਸੀ, ਉਹਨੇ ਪੱਕੀ ਸ਼ੇਪ ਕਰ ਦਿੱਤੀ। ਇਹ ਵੀ ਗਦਾਰੀਆਂ ਵੀ ਬੰਦੇ ਨੂੰ ਲੈ ਪੈਂਦੀਆਂ ਜੀ ਸੱਚ ਪੁੱਛੇ ਜੀ। ਸਹੀ ਗੱਲ ਤਾਇਆ ਜੀ। ਤੇ ਲਓ ਜੀ ਇੱਧਰ ਤਾਇਆ ਜੀ, ਭਾਈ ਹਰਵਿੰਦਰ ਭਾਜੀ ਮੋਗੇ ਵਾਲੇ ਪਹੁੰਚੇ ਨੇ। ਉਹ ਬੋਲਿਆ ਹਰਵਿੰਦਰ ਸਿੰਘ ਜੀ, ਆ ਬਾਈ ਆ ਜਾ ਆ ਜਾ। ਸਤਿ ਸ੍ਰੀ ਅਕਾਲ ਤਾਇਆ ਜੀ, ਤਾਇਆ ਬਿਸ਼ਨ ਸਿੰਘ ਤਾਜਪੁਰੀਆ, ਮਨਦੀਪ ਵੀਰ ਜੀ, ਮਲਕੀਤ ਮੀਤੂ ਤੇ ਸਮੂਹ ਤਾਜਪੁਰ ਦੇ ਸਰੋਤਿਆਂ ਨੂੰ, ਤਾਜਪੁਰ ਦੇ ਸਮੂਹ ਹਰਮਨ ਜੀ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮਿਲਖੇ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਈ, ਸਤਿ ਸ੍ਰੀ ਅਕਾਲ। ਆ ਜਾ ਵੀ ਮੋਗਾ ਪਿੰਡ ਘੋਲੀਆ ਦੇ ਦੀਪੇ ਘੋਲੀਆ ਦੇ ਪਿੰਡ ਦਾ ਸਰਦਾਰ, ਘੋਲੀਆ ਪਿੰਡ ਦਾ ਸਰਦਾਰ ਨੀ ਅੜੀਓ, ਘੋਲੀਆ ਪਿੰਡ ਦਾ ਸਰਦਾਰ। ਹੋਏ ਡਾਂਗਾ ਨੀ ਚੱਕਦਾ ਅੜੀਓ, ਚੱਕਦਾ ਤਲਵਾਰ ਨੀ ਅੜੀਓ, ਘੋਲੀਏ ਪਿੰਡ ਦਾ ਸਰਦਾਰ ਨੀ ਅੜੀਓ, ਘੋਲੀਏ ਪਿੰਡ ਦਾ ਸਰਦਾਰ ਨੀ ਅੜੀਓ। ਟੀਵੀ ਨਾ ਦੇਖੇ ਅੜੀਓ, ਰੇਡੀਓ ਨਾ ਸੁਣੀਏ ਅੜੀਏ, ਪੜਦਾ ਅਖਬਾਰ ਨੀ ਅੜੀਓ, ਘੋਲੀਏ ਪਿੰਡ ਦਾ ਸਰਦਾਰ ਨੀ ਅੜੀਓ, ਘੋਲੀਏ ਪਿੰਡ ਦਾ ਸਰਦਾਰ ਨੀ ਅੜੀਓ। ਆ ਕੀ ਭੇਜੀ ਆ, ਘੋਲੀਏ ਪਿੰਡ ਦੀ ਤਸਵੀਰ ਭੇਜੀ ਆ, ਘੋਲੀਏ ਪਿੰਡ ਦੀ ਤਾਇਆ ਜੀ, ਓਦਾਂ ਵੀਡੀਓ ਭੇਜੀ ਮੈਨੂੰ ਲੱਗਦਾ ਕਿ ਟਿਕਟੋਕ ਦੀ। ਮਨਸੂਰ ਕੀ ਕਰਦਾ ਬਾਈ, ਤਾਇਆ ਜੀ ਨਜ਼ਾਰੇ ਪੂਰੇ ਲੈਂਦੇ। ਇਹ ਹੁੰਦੀ ਇਹਨੂੰ ਕਹਿੰਦੇ ਲੋਰ, ਇਹਨੂੰ ਕਹਿੰਦੇ ਇਸ਼ਕੇ ਦੀ ਖਮਾਰੀ। ਏਦਾਂ ਪਹਿਲਾਂ ਪਾਉਂਦੇ ਹੁੰਦੇ ਸੀ ਭੰਗੜਾ, ਜਿੱਦਾਂ ਪਾਉਂਦੇ ਆਏ ਹਾਏ, ਇਹਨਾਂ ਨੂੰ ਚਾਹ ਬੜਾ। ਕਿਹੜੀ ਗੱਲ ਦਾ, ਕਿਹੜੀ ਗੱਲ ਦਾ ਵੀ ਸ਼ਾਮਾਂ ਨੂੰ ਸ਼ਰਾਬ ਮਿਲਣੀ ਆ, ਤੇ ਤੂੰ ਇਸ ਗੱਲ ਦਾ ਉਹਨਾਂ ਦੀ ਭਾਵਨਾ ਨੀ ਸਮਝ ਰਿਹਾ। ਪਿੱਛੇ ਵੇਖ ਲੈਂਟਰ ਪੈਣ ਡਿਆ ਕਿ ਨਹੀਂ? ਹਾਂਜੀ, ਮਾਲਕ ਨੇ ਇਹਨਾਂ ਨਾਲ ਗੱਲ ਕੀਤੀ ਆ ਵੀ ਅੱਜ ਪੁੱਤ ਤੁਹਾਨੂੰ ਬਲੈਕ ਲੈਵਲ ਪਿਆਉਣੀ ਆ, ਤੇ ਐਵੇਂ ਨੀ ਇਹ ਨੱਚਦੇ ਫਿਰਦੇ, ਲੈਂਟਰ ਨਾ ਪੈਂਦਾ ਹੁੰਦਾ, ਇੱਟਾਂ ਲੱਗਦੀਆਂ ਹੁੰਦੀਆਂ, ਤੇ ਇਹਨਾਂ ਦੇ ਮੂੰਹ ਵੇਖਣ ਵਾਲੇ ਸੀ। ਇਹ ਤੇ ਕਹਿੰਦੇ ਵੀ ਤੁਹਾਡੇ ਨਾਲੋਂ ਜ਼ਿਆਦਾ ਚਾਹ ਲੈਂਟਰ ਦਾ ਸਾਨੂੰ ਆ, ਸਾਨੂੰ 6 ਮਹੀਨੇ ਹੋ ਗਏ ਉਡੀਕਦੇ ਹਨ ਵੀ ਕਦੋਂ ਤੁਹਾਡੇ ਲੈਂਟਰ ਪੈਣਾ। ਉਹਨੇ ਵੀ ਫਿਰ ਵਾਅਦਾ ਕੀਤਾ ਸੀ ਵੀ ਦਾਰੂ ਟੋਪ ਦੀ ਪਿਆਉਣੀ ਆ, ਤੇ ਇਹਨਾਂ ਦਾ ਵੇਖ ਚਾਹ ਉਹ ਅੜਕਿਆ ਨੀ ਗਿਆ। ਦਾਰੂ ਵਾਲੇ ਕੀੜੇ ਅੰਦਰ ਨੂੰ ਜਿੰਦਾਬਾਦ ਕਹਿ ਰਹੇ ਆ, ਤੇ ਜਿੰਦਾਬਾਦ ਰਹਿਣ ਬਿਲੋ ਯਾਰੀਆਂ, ਜਿਹਦਾ ਕਰਕੇ ਜਿਉਂਦਾ ਯਾਰ ਨੀ। ਅੱਛਾ ਇਹ ਆ, ਤੁਸੀਂ ਬੜੀ ਛੇਤੀ ਗੱਲ ਫੜੀ, ਉਹ ਤੇ ਚਿਹਰਾ ਦੇਖ ਕੇ ਮੈਂ ਦੱਸ ਦਿੰਦਾ ਅੰਦਰ ਭਾਵਨਾ ਕੀ ਚੱਲਦੀ ਆ, ਫਿਰ ਆਲਾ ਦੁਆਲਾ ਵੇਖਣਾ ਪੈਂਦਾ ਯੇਸੂਸਾ ਵਾਂਗੂ ਵੀ ਆਲਾ ਦੁਆਲਾ ਕੀ ਕਹਿ ਰਿਹਾ। ਉਹ ਤਾਂ ਆਵਾਜ਼ਾਂ ਮਾਰ ਮਾਰ ਕਹਿ ਰਿਹਾ ਵੀ ਅੱਜ ਪੀਣੀ ਆ, ਪੀਣੀ ਆ ਸਰਦਾਰਾ, ਅੱਜ ਘੁੱਟ ਪੀਣੀ ਆ। ਮਿਲਗੀਤ ਗੀਤ ਇਹ ਆਪਾਂ ਇਹਨਾਂ ਗੱਭਰੂਆਂ ਨੂੰ ਇਹਨਾਂ ਦੀ ਜਿਹੜੀ ਆ ਇਹਨਾਂ ਦੀ ਭਾਵਨਾ ਦੇਖ ਕੇ, ਇਹਨਾਂ ਦਾ ਜੋ ਜੋਸ਼ ਵੇਖ ਕੇ, ਜੋ ਇਹਨਾਂ ਦਾ ਜਜ਼ਬਾ ਦੇਖ ਕੇ ਗੀਤ ਫਿਰ ਆਪਾਂ ਇਹ ਸੁਣਾ ਦਈਏ, ਫਿਰ ਸੁਣਾ ਦਈਏ।

ਬਹੁਤ ਪੁਰਾਣਾ ਗਾਣਾ ਵੈਸੇ ਬੜਾ ਮਕਬੂਲ ਹੋਇਆ ਸੀ ਤੇ ਆਪਾਂ ਓਦਾਂ ਲੱਲੂ ਫੱਤੂ ਗਾਣੇ ਥੋੜਾ ਲਾਉਣੇ ਆ ਭਾਵੇਂ ਸ਼ਰਾਬ ਵਾਲਾ ਗੀਤ ਆ ਬਾਲੀ ਸਾਡੀ ਭਾਵਨਾ ਸ਼ਰਾਬ ਨੂੰ ਲੈ ਕੇ ਚੰਗੀ ਨਹੀਂ ਕਿਉਂਕਿ ਸ਼ਰਾਬ ਜਿਹੜੀ ਆ ਉਹ ਸ਼ਰਾਬ ਦੀ ਸ਼ਰਾਬ ਹੁਣ ਤੇ ਸ਼ਰਾਬ ਬਣਦੀ ਆ ਗੁੜਗਾੜ ਵਾਲੀ ਪਹਿਲਾਂ ਅੱਜ ਤੋਂ ਹਜ਼ਾਰ ਦੋ ਹਜ਼ਾਰ ਸਾਲ ਪਹਿਲਾਂ ਉਦੋਂ ਗੁੜ ਗੰਨਾ ਕਿੱਥੇ ਹੁੰਦਾ ਸੀ ਅਤੇ ਫਿਰ ਸ਼ਰਾਬ ਕਾਹਦੀ ਬਣਾਉਂਦੇ ਸੀ ਉਦੋਂ ਵੀ ਬਥੇਰੇ ਸਾਫ ਆਉਂਦੇ ਸੀ ਤਾੜੀ ਦਾ ਰੁੱਖ ਅੱਛਾ ਤਾੜੀ ਹੁਣ ਵੀ ਇੱਧਰ ਬੰਗਾਲ ਬਿਹਾਰ ਵੱਲ ਪੀਂਦੇ ਆ ਅਸੀਂ ਟਰੱਕ ਚਲਾਇਆ ਪੰਦਰਾਂ ਸੋਲਾਂ ਸਾਲ ਤਾੜੀ ਬਹੁਤ ਖੁਸ਼ ਹੋ ਕੇ ਪੀਂਦੇ ਤਾੜੀ ਦੀ ਸ਼ਰਾਬ ਬਣਦੀ ਸੀ ਤਾੜੀ ਦਾ ਰੁੱਖ ਬਹੁਤ ਮਾੜਾ ਮੰਨਿਆ ਜਾਂਦਾ ਮਹਾਰਾਜ ਨੇ ਗੁਰੂ ਸਾਹਿਬ ਜੀ ਨੇ ਵੀ ਗੁਰੂਆਂ ਪੀਰਾਂ ਨੇ ਵੀ ਤਾੜੀ ਦੇ ਰੁੱਖ ਦੀ ਬਹੁਤ ਤਾੜਨਾ ਹੀ ਕੀਤੀ ਆ ਤੇ ਹੋਰ ਵੀ ਵੇਦਾਂ ਗ੍ਰੰਥਾਂ ਦੇ ਵਿੱਚ ਤਾੜੀ ਦੇ ਰੁੱਖ ਨੂੰ ਬੜਾ ਅਪਵਿੱਤਰ ਮੰਨਿਆ ਜਾਂਦਾ ਹੈ ਕਿਉਂ ਮੰਨਿਆ ਜਾਂਦਾ ਕਿਉਂਕਿ ਇਹਦੇ ਚੋਂ ਸ਼ਰਾਬ ਨਿਕਲਦੀ ਜਾਂ ਸ਼ਰਾਬ ਬਣਦੀ ਕਹਿ ਲਓ ਤੇ ਤਾੜੀ ਦਾ ਰੁੱਖ ਹੀ ਇੰਨਾ ਮਾੜਾ ਤੇ ਉਹ ਜਿਹੜਾ ਪੀਣ ਵਾਲਾ ਉਹਨੂੰ ਕਿੰਨਾ ਮਾੜਾ ਸਮਝਿਆ ਹੋਊਗਾ ਸਾਧੂਆਂ ਸੰਤਾਂ ਪੀਰਾਂ ਫਕੀਰਾਂ ਗੁਰੂਆਂ ਨੇ ਇਸ ਕਰਕੇ ਸ਼ਰਾਬ ਦੇ ਪੱਖ 'ਚ ਤੇ ਹੀਆਂ ਵਾ ਹੀ ਨੇਗੇ ਅਤੇ ਬਾਕੀ ਕੋਈ ਨਸ਼ੇ ਬਾਕੀ ਨਸ਼ਿਆਂ ਦੇ ਜੀ ਬਾਕੀ 'ਚ ਨਹੀਂ ਬਾਜੀਏ ਦਰਦਾਂ ਦੁਰਦਾਂ ਦੀ ਕੁਛ ਠੀਕ ਆ ਕਹਿੰਦੇ ਦੁਬਾਰਾ ਇੱਕ ਵਾਰੀ ਚਲਾਓ ਤਾਜ ਗੀਤ ਲੈ ਦੁਬਾਰਾ ਕਿਹੜਾ ਦਾਰੂ ਪੀਣੀ ਹੈ।

ਹਾਲੀ ਵਿਚ ਨੀ ਲੈ ਵੀ ਮਲਕੀਤ ਲਵਾਂ ਏਲੇ ਵਾਲੀ ਫੀਲਿੰਗ ਲੈ ਬਹੁਤ ਸੋਹਣਾ ਇਹਦਾ ਭੰਗੜਾ ਮੁੰਡੇ ਦਾ ਬਹੁਤ ਸੋਹਣਾ ਮੁੰਡੇ ਦੋਨਾਂ ਨੇ ਬਹੁਤ ਚੰਗਾ ਪਾਇਆ ਹੈ ਤੇ ਇਹ ਗੀਤ ਹੀ ਭਾਜੀ ਨੂੰ ਸੁਣਾ ਦਾਂਗੇ ਜੇ ਗੀਤ ਮੈਨੂੰ ਲੱਗਦਾ ਭਾਜੀ ਨੂੰ ਪਸੰਦ ਆ ਤਾਂ ਆਪਾਂ ਗੀਤ ਹੀ ਚਲਾ ਦਾਂਗੇ ਗੀਤ ਹੀ ਚਲਾ ਦਾਂਗੇ ਗੀਤ ਵੀ ਸੁਣਾ ਦਿੰਦੇ ਹਾਂ ਅੱਗੇ ਗੀਤ ਆਪਾਂ ਫਿਲਾ ਵਾਲੇ ਲਾਇਆ ਉਦੋਂ ਹੀ ਸੁਣਾ ਦਿੰਦੇ ਕੋਈ ਗੱਲ ਨੀ ਗੀਤ ਵੀ ਤੇ ਭਾਈ ਨਗਿੰਦਰ ਸਿੰਘ ਜੀ ਵੀ ਤਾਜ ਪਹੁੰਚ ਚੁੱਕੇ ਨੇ ਲੈ ਵੀ ਮੋਗਾ ਮੋਗਾ ਹੋਇਆ ਪਿਆ ਜਿੰਨਾ ਪਿਆਰ ਸਾਨੂੰ ਮੋਗੇ ਤੋਂ ਮਿਲਿਆ ਉਨਾ ਮੈਨੂੰ ਲੱਗਦਾ ਹੋਰ ਕਿਸੇ ਸ਼ਹਿਰ ਤੋਂ ਮਿਲਿਆ ਹੀ ਨੀ ਮੋਗਾ ਜਿਹੜਾ ਹੀ ਆ ਵੀ ਇਸ ਵੇਲੇ ਮੁਹੱਬਤ ਪਿਆਰ ਦੇ ਵਿਚ ਮੋਗਾ ਨੰਬਰ ਵੱਲ ਤੇ ਜਾਣ ਡਿਆ ਜੀ ਵਾਹ ਸੁਣਿਆ ਵਾਹ ਸਦਕੇ ਇਹ ਤਾਂ ਵੱਡੇ ਭਾਈ ਸਾਹਿਬ ਜੀ ਸਾਡੇ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਛਾ ਮੈਂ ਪੜਦਾ ਵਾ ਤੂੰ ਨਾ ਪੜ ਫੇਲ ਪਰਾਂ ਹੋ ਕਿਉਂਕਿ ਭਾਈ ਸਾਹਿਬ ਜੀ ਨੇ ਫਿਰ ਇਸ ਗੱਲ ਦਾ ਯੋਗ ਕਰਨਾ ਕਿ ਦੋ ਤਿੰਨ ਦਿਨ ਆਏ ਨੇ ਕਥਾਕਾਰ ਤਾਇਆ ਜੀ ਲਓ ਜੀ ਮੈਨੂੰ ਕਥਾਕਾਰ ਬਣਾ ਦਿੱਤਾ ਮੈਂ ਕਿਸੇ ਕਥਾ ਕਰਦਾ ਰਿਹਾ ਭਾਈ ਸਾਹਿਬ ਜੀ ਕਥਾਕਾਰ ਦੀ ਮਨ ਦੀ ਭਾਵਨਾ ਬਹੁਤ ਪਵਿੱਤਰ ਹੁੰਦੀ ਸਾਡੀ ਹਲੇ ਨਹੀਂ ਸਭ ਸਰੋਤੇ ਮਨਦੀਪ ਮਲਕੀਤ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਲਾ ਮਲਕੀਤ ਮੂੰਹ ਚ ਘੁੰਗਣੀਆਂ ਪਾਈਆਂ ਪਿਆਰਿਓ ਦਿਨ ਮੰਗਲਵਾਰ ਸੁੱਖਾਂ ਤੇ ਖੁਸ਼ੀਆਂ ਵਾਲਾ ਹੀ ਆਇਆ ਹੋਊਗਾ ਸ਼ੁਕਰੀਆ ਮਾਲਕ ਦਾ ਮਹਾਰਾਜ ਦਾ ਸ਼ੁਕਰੀਆ ਮਨਾਉਂਦੇ ਆ ਵਿਚਾਰ ਉਹਨਾਂ ਨੇ ਭੇਜਿਆ ਕੋਈ ਵੀ ਕੰਮ ਸ਼ੁਰੂ ਕਰੋ ਪਹਿਲਾਂ ਦੋ ਮਿੰਟ ਵਾਹਿਗੁਰੂ ਜ਼ਰੂਰ ਕਹਿ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਮਲਕੀਤ ਕਿਆ ਕਰੋ ਤੁਹਾਡੇ ਮੂੰਹ ਚ ਸਦਾ ਗਾਲਾਂ ਹੀ ਰਹਿੰਦੀਆਂ ਆਖੋ ਜੀ ਕਹਿੰਦੇ ਅਰਦਾਸ ਕਰੀਏ ਫਿਰ ਕਾਰਜ ਸਮਝੋ ਜੀ ਰਾਸ ਕਿਉਂਕਿ ਆਖੋ ਜੀ ਫਿਰ ਕਰੋ ਅਰਦਾਸ ਜੀ ਫਿਰ ਕਾਰਜ ਆਓ ਸਮਝੋ ਰਾਸ ਜੀ ਵਾਹਿਗੁਰੂ ਜੀ ਨਵਾਣਾ ਮੋਗਾ ਬੇਦੀ ਨਗਰ ਤੋਂ ਆ ਭਾਈ ਸਾਹਿਬ ਜੀ ਮੋਗੇ ਤੇ ਬੇਦੀ ਨਗਰ ਤੋਂ ਜੀ ਜਾਣਾ ਹੋਵੇ ਚਾਹ ਪਾਣੀ ਪੀਣੀ ਤੁਸੀਂ ਜਾ ਸਕਦੇ ਕਹਿੰਦੇ ਵੀ ਇਟਲੀ ਵਾਲੇ ਹੁਣ ਤੇ ਇਸ ਵੇਲੇ ਇਟਲੀ ਵਾਲੇ ਵੱਜਦੇ ਆ ਗਾਣਾ ਲੱਭ ਗਿਆ ਹੋਊਗਾ ਕਹਿੰਦੇ ਮਿਲਕੇ ਲੱਭਾ ਗਾਣਾ ਮਲਕੀਤ ਨੂੰ ਆਪਣਾ ਆਪ ਨੀ ਭਾਈ ਸਾਹਿਬ ਜੀ ਲਬਾ ਤੇ ਗਾਣਾ ਇਹਨੂੰ ਕੀ ਲੱਭ ਲੈਣਾ ਪਾੜ ਕਾਟ ਕੇ ਭੇਜ ਦਿਆ ਕਰੋ ਪਾੜ ਕਾਸ਼ ਤਾਂ ਭਾਈ ਸਾਹਿਬ ਜੀ ਰੋਜ਼ ਪਾਉਂਦੇ ਅਸੀਂ ਕਿੱਥੇ ਹਵਾ ਚ ਬਹਿ ਜਾਂਦਾ ਹੋਣਾ ਨਹੀਂ ਤਾਇਆ ਜੀ ਜ਼ਰੂਰ ਮੈਂ ਪਾ ਕੇ ਜਾਣਾ ਰੋਈ ਹੋਰ ਅੱਛਾ ਪਾਇਆ ਕਰੋ ਪੁੱਤ ਪਾੜ ਕਾਸ਼ਟ ਜ਼ਰੂਰੀ ਆ ਸਭ ਤੋਂ ਜ਼ਰੂਰੀ ਪਾੜ ਕਾਸ਼ਟ ਹੀ ਆ ਕਿਉਂਕਿ ਜਿਹੜਾ ਪਾੜ ਕਾਸ਼ਟ ਆ ਉਹ ਫਿਰ ਜਿਹੜਾ ਕੋਈ ਕਹਿ ਲਓ ਵੀ ਨਹੀਂ ਵੀ ਸੁਣ ਸਕਿਆ ਉਹ ਵੀ ਕੋਈ ਗਾਣਾ ਗੁਫ਼ਤਗੂ ਸੁਣ ਲੈਂਦਾ ਹੋਰ ਪਾਡਕਾਸਟ ਦਾ ਕੋਈ ਬਾਹਲਾ ਫਾਇਦਾ ਤਾਂ ਨਹੀਂ ਗਾ ਇਹ ਫਾਇਦਾ ਨਾ ਵੀ ਜਿਹੜਾ ਬੰਦਾ ਨਹੀਂ ਸੁਣ ਸਕਿਆ ਜਿੱਦਾਂ ਭਾਈ ਸਾਹਿਬ ਜੀ ਦੋ ਦਿਨ ਮੈਨੂੰ ਪੱਕਾ ਪਤਾ ਵੀ ਨਹੀਂ ਉਠੋਇਆ ਹੋਣਾ ਜਾਂ ਉੱਠੇ ਹੋਣਗੇ ਤੇ ਕਿਸੇ ਹੋਰ ਆਰੇ ਲੱਗ ਗਿਆ ਹੋਣਗੇ ਜਾਂ ਪ੍ਰਭੂ ਪਰਮੇਸ਼ਵਰ ਨਾਲ ਪ੍ਰੀਤ ਲੱਗੀ ਹੋਊਗੀ ਤੇ ਅਸੀਂ ਬਹੁਤ ਤੁਹਾਨੂੰ ਯਾਦ ਕੀਤਾ ਭਾਈ ਸਾਹਿਬ ਜੀ ਦਿਲ ਦੀ ਭਾਵਨਾ ਸਾਡੀ ਤੁਹਾਡੇ ਨਾਲ ਹੀ ਰਹੀ ਆ ਤੁਸੀਂ ਤੇ ਸੁੱਤੇ ਉੱਠੇ ਨਹੀਂ ਜਾਂ ਤੁਸੀਂ ਬਿਜ਼ੀ ਹੋ ਗਏ ਹੋ ਜਾਂ ਕੋਈ ਵੀ ਕਾਰਜ ਹੋ ਪਰ ਅਸੀਂ ਭਾਵਨਾ ਨਹੀਂ ਮਿਟਣ ਦਿੱਤੀ ਅਸੀਂ ਬਹੁਤ ਉਦਾਸ ਰਹੇ ਹਾਂ ਨਹੀਂ ਕਰ ਰਹੇ ਤੁਸੀਂ ਤਾਂ ਮੈਂ ਦੇਖਿਆ ਨੀ ਉਦਾਸ ਦੇਖਣ ਨੂੰ ਹੁਣ ਮੈਂ ਤੈਨੂੰ ਸੀਨਾ ਚੀਰ ਕੇ ਵਿਖਾ ਦਵਾਂ ਤੇ ਆ ਮੈਂ ਉਦਾਸ ਬੈਠਾ ਤਾਂ ਮੂੰਹ ਤੋਂ ਪਤਾ ਲੱਗ ਜਾਂਦਾ ਪੁੱਤ ਮੂੰਹ ਆਮ ਜਾ ਕਰਕੇ ਨੀ ਗੇ ਨਾ ਵੀ ਉਦਾਸੀ ਦੇ ਵਿੱਚ ਥੱਲੇ ਨੂੰ ਸੱਟ ਲੈਣੇ ਮੂੰਹ ਹੈ ਪੈਸੇ ਕੋਲ ਮੈਂ ਬੈਂਕ ਦੇ ਪੈਸੇ ਮੋੜਨ ਵਾਲੇ ਆ ਮੈਂ ਤੇ ਚਿਹਰੇ ਤੇ ਖੁਸ਼ੀ ਰਹਿਣੀ ਚਾਹੀਦੀ ਉਦਾਸੀ ਦਿਲ ਚ ਹੁੰਦੀ ਅੱਛਾ ਅਖਰੋਟ ਦੀ ਛਿੱਲ ਜਿਹੜੀ ਆ ਬੜੀ ਸਖਤ ਹੁੰਦੀ ਅੰਦਰ ਗਿਰੀ ਨਰਮ ਹੁੰਦੀ ਬਦਾਮ ਦੀ ਗਿਰੀ ਨਰਮ ਹੁੰਦੀ ਉਹਦੀ ਵੀ ਛਿੱਲ ਬੜੀ ਮਜ਼ਬੂਤ ਹੁੰਦੀ ਇਸ ਕਰਕੇ ਜਿਹੜੀ ਬਾਹਰੀ ਪਰਤਵਾ ਬਾਹਰੀ ਦਿੱਖ ਵਾ ਬਾਹਰੀ ਜੋ ਆ ਉਹਦੇ ਚ ਉਦਾਸੀ ਲਏਗਾ ਤੇ ਗੁਰਦਾਸ ਮਾਨ ਕੇ ਨੀ ਗਿਆ ਰੋਵੇਗਾ ਤੇ ਦੁਨੀਆਂ ਤੇਰੇ ਦੂਰ ਨਸੂਗੀ ਤੇ ਹੱਸੇਗਾ ਤੇ ਤੇਰੇ ਕੋਲ ਕੋਲ ਨਸੂਗੀ ਜੇ ਤੂੰ ਰੋਵੇਂਗਾ ਜੇ ਬੂਥਾ ਹੀ ਤੇਰਾ ਰੋਣ ਵਾਲਾ ਤੇ ਕਿਹਨੇ ਤੇਰੇ ਕੋਲ ਆਉਣਾ ਇੱਦਾਂ ਕਿਉਂਕਿ ਰੋਂਦੇ ਤੇ ਸਾਰਾ ਸੰਸਾਰ ਹੀ ਰੋਣ ਡਿਆ ਇੱਕ ਗੱਲ ਦਸ ਤੇ ਸੌ ਸੁਣਨ ਨੂੰ ਤਿਆਰ ਹੋ ਜਾ ਦੁੱਖ ਦੇ ਨਾਲ ਤੇ ਸੰਸਾਰ ਸਾਰਾ ਭਰਿਆ ਪਿਆ ਇਸ ਕਰਕੇ ਚਿਹਰੇ ਤੇ ਵੀ ਜੇ ਦੁਖੀ ਵਿਖਾਉਣਾ ਤੇ ਫੇਰ ਇੱਥੇ ਕਿਹਨੇ ਤੁਹਾਡੇ ਲਾਗੇ ਆਉਣਾ ਜੀ ਤੇ ਦੁੱਖ ਸੁਣਨਾ ਸਿੱਖਣਾ ਚਾਹੀਦਾ ਦੱਸਣਾ ਦੁੱਖ ਨਹੀਂ ਕਿਉਂਕਿ ਦਿਲ ਵਾਲਾ ਦੁਖੜਾ ਤੇ ਦਿਲ ਚ ਹੀ ਨੱਪ ਕੇ ਬਹਿ ਜਾਈਦਾ ਹਾਂਜੀ ਤੇ ਦਿਲ ਵਾਲਾ ਦੁਖੜਾ ਕਦੇ ਕਿਸੇ ਨੂੰ ਨਹੀਂ ਸੁਣਾਈਦਾ
अपनी यादा ही आपे मर मिट जायदा। क्योंकि जो तुसी किसे नूं दुख लगे ना सुनाउण दुख दुख दे नाल किसे नूं कोई लैणा देना हुंदा नहीं। कह जरूर दिंदे हमदर्दी जो हुण होर कहण भी कि जो तू सुणाई बह गया पर दुख उसे नूं हुंदा जिहदे ते बीतण दी हुंदी। इस करके दुख सुनाउणा तुसी रब नूं सुणाया करो। बंदे फिर बाद च दुख का मजाक या नजायज फायदा चक लेंदे। लावे लगी दा आ जेड़े मजदूर यूनियन विभाग पंजाब जनहित विच जारी इन्हां ने लेंटर की खुशी च जो गाने गाए आ जो उन्हां नूं पता भी शक्ति वाटर मिलना ये आपां भाई हरविंदर सिंह जी दी बहुत सिफत करदे आ क्योंकि इन्हां जो भंगड़े का जो स्टैप आ उन्हां दे ऐसा भंगड़ा पम्मी बाई भी नहीं पा सकता। पम्मी बाई की ओहदा प्यो भी नहीं पा सकता। क्यों यार इना चा उन्हां दे तां घरे सदा शराब रहिंदी होगी। इन्हां नूं किते किते कदे कदाई लारा मिलना। इहदे ओह बेचारे आ जिहड़े रोज नहीं पीण वाले जिन्हां नूं तां मुफ्त दी मिल जाए तां चढ़ चाह जांदा। इहदा तुसीं किदां कह सकदे पुत जिहड़ा मुल दी पी लैंदा ना ओहनूं इन्ना चा नहीं आउंदा। ओहनूं कहणा सौके ओहदा वी तां मैं पी लैणी सी। जिहड़ा बंदा कुछ बंदे ऐसे आ जेडे सौ पाते मैं शराब नहीं पीनी उन्हों की टुट जाती सौ ताज कहते दूसरा विशा उस विशे च ना या गल मैं होर कर लगा तो होर ही खोते पासे नूं पा लिया। नहीं नहीं मैं तो क्या इदा कहन लगे भी सौ एदी नभा नहीं सकता बंदा नभा लेंदे बथेरे नभाउण वाले दृढ़ इरादा चाहीदा। सौ पाउंदे आ वे मुल नहीं पीनी मुफ्त मैं जो छड़नी ने ये भी सौ पाउंदे आ ये भी सौ पाउंदे इहदे च नुकसान घट वा थोड़ा जिहा किदां जे हुण तूं मुल लैके पी सकदा फिर तू रोज पी सकदा दिने भी पी सकदा रात नूं भी पी सकदा किहड़ा पुछण वाला कोई। ते जे तूं सौ पाती भी पीनी ने फिर ओदां जबान मूदी रहनी है कोई पींदा वेख लिया ते फिर बंदे नूं कहना भी लै भी कोई जीणा वा सारा दुनिया नजारे लुटन डई है ते मैं वास्ता नूं कट्टण डिया। फिर ओह की करदे आ सौ पा दिंदे भी सौ लगे मैनूं बाबा आपदे पैसियां दी मुल लैके नहीं पीनी ते जे कोई प्या दवे ते छड़नी ने। अच्छा इन्हां सजणा ने ओह ही सौ आले मैनूं लगदे जेहड़े गिद्धा भंगड़ा पाउंदे फिरदे आ इन्हां मलवई गिद्धा पाया ना इस वीडियो दे विच ओह ही ने जिन्हां ने सौ पाई भी आपदे पैसियां दी पीनी नहीं इन्हां पैसे दी भी बचत आ शरीर दी भी बचत आ ਇਹਦੇ ਚ ਮਨ ਦੀ ਵੀ ਬਚਦਾ ਕੋਈ ਮਨ ਕਾਲਾ ਨੀ ਪੈਂਦਾ ਵੀ ਠੇਕੇ ਵੱਲ ਨੂੰ ਕੋਈ ਪਿਆ ਦੂਗਾ ਸੱਜਣ ਤੇ ਪਿਆ ਦੂਗਾ। ਫਿਰ ਇਹਨਾਂ ਨੇ ਇੱਕ ਹੋਰ ਸੌਂ ਪਾਈ ਹੁੰਦੀ ਉਹ ਕਿਹੜੀ ਮੰਗਣੀ ਨੀ ਮੰਗ ਕੇ ਪੀਤੀ ਤੇ ਫਿਰ ਤੂੰ ਮੰਗ ਕੇ ਪੀਤੀ ਤੇ ਕੀ ਪੀਤੀ ਉਹ ਸਿਆਣਿਆਂ ਨੇ ਕਿਹਾ ਸ਼ਰਾਬੀ ਪੱਕਾ ਜਾਂ ਸ਼ਰਾਬੀ ਵਫ਼ਾਦਾਰ ਉਹ ਹੈ ਜਿਹੜਾ ਮੰਗ ਕੇ ਸ਼ਰਾਬ ਨਾ ਪੀਵੇ। ਇਹ ਜੁਮਲਾ ਵੀ ਬਣਿਆ ਵੀ ਦਾਰੂ ਮੰਗ ਕੇ ਪੀਤੀ ਤੇ ਕੀ ਪੀਤੀ ਇਹ ਸ਼ੇਰ ਜਿਹਾ ਬਣਾਇਆ ਸ਼ਾਇਰਾਂ ਨੇ ਬਹੁਤ ਵਧੀਆ ਵੀ ਮੰਗ ਕੇ ਤੇ ਪੀਣੀ ਨੀ ਨਾ ਉਹਦੇ ਨਾਲ ਉਹਨੂੰ ਮੁੱਲ ਪੀ ਲਓ ਜ਼ਿਆਦਾ ਬਿਹਤਰ ਆ ਉਹ ਤੇ ਫਿਰ ਸੌ ਉਹ ਪਾ ਲਿਓ ਵੀ ਮੰਗ ਕੇ ਨੀ ਪੀਣੀ ਮੁੱਲ ਪੀ ਲੈਣੀ ਉਹ ਜ਼ਿਆਦਾ ਸੌ ਬਿਹਤਰ ਆ। ਤੇ ਜਿਹੜੇ ਸਹੀ ਅਸੀਂ ਜਿਹੜੇ ਭੰਗੜੇ ਵਾਲੇ ਗਰੁੱਪ ਵਾ ਜਿਹੜਾ ਇਹਨਾਂ ਨੇ ਜੋ ਇਹਨਾਂ ਨੇ ਇਹ ਵੀ ਸੌ ਪਾਈ ਆ ਵੀ ਮੁੱਲ ਨੀ ਪੀਣੀ ਤੇ ਮੰਗ ਕੇ ਨੀ ਪੀਣੀ ਕੋਈ ਚਾਹ ਵਾਨ ਕਹਿ ਦੇਵੇ ਵੀ ਆਲਾ ਪੀ ਲਾ ਬਈ ਤਾਂ ਫਿਰ ਛੱਡਣੀ ਨੇ। ਅੱਛਾ ਕਿਉਂਕਿ ਚਾਹ ਦੋ ਤਰ੍ਹਾਂ ਦੇ ਆ ਮੰਗ ਕੇ ਪੀਤੀ ਤੇ ਬੰਦਾ ਕਹਿਣਾ ਉਹਨੂੰ ਮੰਗ ਲਾਂਗੇ ਲਿਆ ਵੀ ਸ਼ਰਾਬ ਅੱਜ ਤੂੰ ਪਿਆ ਉਹ ਤਾਂ ਬੰਦੇ ਦਾ ਜਿਹੜੀ ਸੌ ਵੀ ਉਹ ਫਿੱਟੇ ਮੂੰਹ ਵਾਲੀ ਹੋ ਗਈ ਉਹ ਤੇ ਬੰਦਾ ਰੋਜ਼ ਹੀ ਮੰਗ ਲੈਂਦਾ ਕਿਸੇ ਨਾ ਕਿਸੇ ਤੋਂ ਉਹ ਅੱਜ ਤੂੰ ਪਿਆ ਤੂੰ ਫਿਰ ਮੰਗਤਾ ਬਣ ਜੂ। ਮੰਗਣ ਵਾਲਾ ਜਿਹੜਾ ਵਾ ਉਹ ਪੀਣੀ ਆ ਉਹਦੇ ਨਾਲੋਂ ਤਾਂ ਮਰਨ ਵਾਲਾ ਹਾਲ ਚੰਗਾ। ਇਸ ਕਰਕੇ ਜੇ ਕੋਈ ਆਵਾਜ਼ ਮਾਰ ਕੇ ਕਹਿਣਾ ਪੀਓਗੇ ਸੈਨ ਤੁਹਾਰੇ ਵੀ ਪੀਣੀ ਆ ਪੀਓਗੇ ਉਹ ਪੀ ਲੈਣੀ ਇਹ ਸੌ ਕਾਮਯਾਬ ਆ। ਇਹਦੇ ਨਾਲ ਬੰਦਾ ਸੈੱਟ ਵੀ ਰਹਿੰਦਾ ਇਹਦੇ ਨਾਲ ਬੰਦਾ ਮਨ ਨੂੰ ਕਾਬੂ ਚ ਵੀ ਰੱਖਦਾ ਇਹਦੇ ਨਾਲ ਆਪਦਾ ਪੀਣ ਵਾਲਾ ਸ਼ੌਂਕ ਵੀ ਪੂਰਾ ਕਰ ਲੈਂਦਾ ਤੇ ਉਹ ਚਾਹ ਇਹਨਾਂ ਨੂੰ ਇਹ ਚੜਿਆ ਵੀ ਮੰਗਣੀ ਵੀ ਨੀ ਬਈ ਹਾਲ ਚੰਗਾ। ਇਸ ਕਰਕੇ ਜੇ ਕੋਈ ਆਵਾਜ਼ ਮਾਰ ਕੇ ਕਹਿਣਾ ਪੀਓਗੇ ਸੈਨ ਤੁਹਾਰੇ ਵੀ ਪੀਣੀ ਆ ਪੀਓਗੇ ਉਹ ਪੀ ਲੈਣੀ ਇਹ ਸੌ ਕਾਮਯਾਬ ਆ। ਇਹਦੇ ਨਾਲ ਬੰਦਾ ਸੈੱਟ ਵੀ ਰਹਿੰਦਾ ਇਹਦੇ ਨਾਲ ਬੰਦਾ ਮਨ ਨੂੰ ਕਾਬੂ ਚ ਵੀ ਰੱਖਦਾ ਇਹਦੇ ਨਾਲ ਆਪਦਾ ਪੀਣ ਵਾਲਾ ਸ਼ੌਂਕ ਵੀ ਪੂਰਾ ਕਰ ਲੈਂਦਾ ਤੇ ਉਹ ਚਾਹ ਇਹਨਾਂ ਨੂੰ ਇਹ ਚੜਿਆ ਵੀ ਮੰਗਣੀ ਵੀ ਨੀ ਪਈ

ਸ਼ਰਾਬੀਆਂ ਲਈ ਜਿਹੜੇ ਚਾਹ ਜਾੜਦੇ ਫਿਰਦੇ ਆ, ਬਾਕੀ ਜਿਹੜੇ ਇਹ ਭਾਈਚਾਰਾ ਮਿਹਨਤ ਕਰਦਾ ਉਹਨਾਂ ਦੀ ਮਿਹਨਤ ਨੂੰ ਸਲਾਮ ਹੋਣੀ ਚਾਹੀਦੀ ਆ। ਬਹੁਤ ਚਾਹ ਦੇ ਨਾਲ ਇੰਨਾ ਮਿਹਨਤ ਕਰਨੀ ਬਹੁਤ ਔਖੀ ਹੈ।

ਲਾਵੇ ਫਿਲਮ ਐਲੇ ਆਲੀ ਮੋਹਾਲੀ ਜੀ ਆ ਮੋਹਾਲੀ ਸ਼ਹਿਰ ਐਲੇ ਕਿਹੜਾ ਐਲੇ ਤਾਂ ਇੰਗਲੈਂਡ ਦਾ ਲਾਸ ਏਂਜਲਸ ਵਾਹ ਬਾਈ ਵਾਹ ਅਮਰੀਕ ਤੇ ਭਾਵਨਾ ਹੀ ਹੁੰਦੀ ਆ ਸ਼ਹਿਰ ਤੇ ਸਾਰੇ ਇੱਕੋ ਜਿਹਾ ਹੀ ਆ ਵੇਖਣ ਨੂੰ ਬਸ ਏਦਾਂ ਹੀ ਲੱਗਦਾ ਵੀ ਖਰੇ ਆਹ ਬਾਲਾ ਸੋਹਣਾ ਤੇ ਉਹ ਬਾਲਾ ਸੋਹਣਾ ਸੋਹਣਾ ਬੰਦੇ ਦਾ ਮਨ ਹੁੰਦਾ ਜੀ ਮਨ ਸੋਹਣਾ ਤੇ ਸਾਰਾ ਕੁਛ ਹੀ ਸੋਹਣਾ ਜੇ ਮਨ ਹੀ ਸੋਹਣਾ ਤੇ ਫਿਰ ਕਾਹਦਾ ਸੋਹਣਾ ਹੁਣ ਲੈਲਾ ਮਜਨੂੰ ਦੇ ਹਿਸਾਬ ਨਾਲ ਵੇਖੀਏ ਤੇ ਹੁਣ ਲੈਲਾ ਜਿਹੜੀ ਆ ਉਹ ਰੰਗ ਦੀ ਕਾਲੀ ਉਹਦੇ ਵਿੱਚ ਵੀ ਸ਼ੇਰ ਵੀ ਪੜਦੇ ਹੁੰਦੇ ਆ ਇਹ ਮਜਨੂੰ ਨੂੰ ਲੋਕਾਂ ਜੱਟ ਫਰਮਾਇਆ ਅਸੀਂ ਤੇਰੀ ਲੈਲਾ ਰੰਗ ਦੀ ਕਾਲੀ ਆ ਤੇ ਮਗਰੋਂ ਮਜਨੂੰ ਅੱਗਿਓਂ ਬੋਲਿਆ ਆਪਣੀ ਵੀ ਗੱਲਬਾਤ ਚੱਲਦੀ ਆ ਭੰਗੜਾ ਵਿਆਹ ਲਈ ਹੈ ਭੰਗੜਾ ਦੱਸ ਆਦੀ ਆਹੋ ਤੇ ਉਹ ਗੱਲ ਆ ਵੀ ਜਦੋਂ ਪਿਆਰ ਹੋ ਜਾਏ ਮੁਹੱਬਤ ਹੋ ਜਾਏ ਫਿਰ ਉਹਨੂੰ ਉਹ ਸ਼ਖਸ ਬਹੁਤ ਸੋਹਣਾ ਹੀ ਲੱਗਦਾ ਉਹਨੂੰ ਫਿਰ ਮਾੜਾ ਨਹੀਂ ਲੱਗਦਾ

ਤੇ ਆਪਾਂ ਕਹਿਣਾ ਕਿ ਲੈ ਇਹਨੇ ਇਹਦੇ ਚ ਕੀ ਵੇਖਿਆ, ਲੈ ਵੀ ਆਹ ਦੇ ਫਲਾਨੇ ਤੇ ਇਹ ਤੇ ਆਮ ਕਹਿੰਦੇ ਗੋਹੇ ਤੇ ਡਿੱਗ ਪਈ, ਇਹ ਤੇ ਗੋਹੇ ਤੇ ਡਿੱਗ ਪਿਆ, ਇਹਦੇ ਇਹ ਖੜੇ ਅੰਨਾ ਵਾ ਜਾਂ ਖੜੇ ਅੰਨੀ, ਦੇਖਿਆ ਹੀ ਨੀ ਕਿੱਦਾਂ ਦਾ ਇਹ ਗੱਲ ਵੀ ਮੁਹੱਬਤ ਪਿਆਰ ਬੰਦੇ ਦੇ ਜਦੋਂ ਅੱਖਾਂ ਤੇ ਉਹ ਮੁਹੱਬਤ ਦੀਆਂ ਜਿਹੜੀਆਂ ਐਨਕਾਂ ਲੱਗ ਜਾਂਦੀਆਂ, ਜਿਵੇਂ ਹੁਣ ਹਰੀ ਐਨਕ ਲਾਵ ਤੇ ਦੁਨੀਆਂ ਸਾਰੀ ਹਰੀ ਨਜ਼ਰ ਆਉਣੀ ਆ। ਉਹ ਜਿਵੇਂ ਭਾਜੀ ਕਹਿੰਦਾ ਸੀ, ਕਹਿੰਦਾ ਕਟੇ ਦੇ ਹਰੀਆਂ ਐਨਕਾਂ ਲਾ ਕੇ ਤੇ ਤੂੜੀ ਵੀ ਪਾ ਦਈਏ ਤੇ ਉਹ ਵੀ ਏਦਾਂ ਖਾਂਦਾ ਜਿੱਦਾਂ ਛਟਾਲਾ ਖਾਂਦਾ ਹੁੰਦਾ, ਉਹਦੇ ਭਾ ਦਾ ਤੇ ਛਟਾਲਾ ਹੀ ਆ, ਜੋ ਤੁਸੀਂ ਐਨਕਾਂ ਹੀ ਹਰੀਆਂ ਲਾ ਦੀਆਂ ਛਟਾਲਾ ਹੀ ਆ। ਕਹਿੰਦਾ ਇਹ ਉਦਾਂ ਤੂੜੀ ਨੀ ਖਾਂਦਾ ਤੇ ਐਨਕਾਂ ਲਵਾ ਕੇ ਉਹਨਾਂ ਤੋਂ ਬਣਵਾ ਕੇ ਤੇ ਲਾ ਤੀਆਂ, ਤੇ ਉਹ ਕਹਿੰਦਾ ਵੀ ਉਹ ਤਾਂ ਫੱਟੇ ਹੀ ਚੱਕੀ ਤੁਰਿਆ ਆਉਂਦਾ, ਕਹਿੰਦਾ ਮੈਨੂੰ ਹਰ ਕੋਈ ਖੱਟਾ ਹੀ ਨਜ਼ਰ ਆਉਂਦਾ, ਕਹਿੰਦਾ ਲੀੜੇ ਵੀ ਖਾ ਲਈਦਾ ਉਹ ਵੀ ਲੱਗਦਾ, ਪਰਨਾ ਵੀ ਖੱਟਾ ਹੀ ਖੱਟਾ ਵੀ ਉਹਨੂੰ ਹਰਾ ਹੀ ਨਜ਼ਰ ਆਉਂਦਾ। ਤੇ ਉਹ ਗੱਲ ਆ ਵੀ ਜਦੋਂ ਅਸੀਂ ਹਰੀ ਐਨਕ ਲਾ ਲਈ ਸਾਨੂੰ ਸਾਰਾ ਸੰਸਾਰ ਹਰਿਆ ਹੀ ਨਜ਼ਰ ਆਉਣਾ। ਇਹਦੇ ਬੰਦੇ ਨੂੰ ਪਿਆਰ ਦਾ ਮੁਹੱਬਤ ਦਾ ਜਦੋਂ ਉਹਨੇ ਐਨਕ ਲਾਈ ਆ, ਉਹਦੇ ਲਈ ਉਹ ਖੂਬਸੂਰਤੀ ਦੀ ਐਨਕ ਲਾ ਲਈ ਜਾਂ ਲੈ ਲਓ ਵੀ ਉਹਨੂੰ ਸਾਰਾ ਸੰਸਾਰ ਹੀ ਬੜਾ ਖੂਬਸੂਰਤ ਨਜ਼ਰ ਆਉਣਾ, ਤਾਂ ਫਿਰ ਉਹ ਖੂਬਸੂਰਤੀ ਤੋਂ ਬਚ ਨਹੀਂ ਸਕਦਾ। ਖੂਬਸੂਰਤੀ ਉਹਦੇ ਲਈ ਫਿਰ ਉਹ ਇਨਸਾਨ ਹੀ ਬੜਾ ਖੂਬਸੂਰਤ ਹੁੰਦਾ। ਸਾਡੇ ਲਈ ਹੁਣ ਆਹ ਚੰਗੀ ਚੀਜ਼, ਉਹ ਮਾੜੀ ਚੀਜ਼, ਆਹ ਇੱਦਾਂ ਉਹ ਉਦਾਂ, ਮੁਹੱਬਤ ਪਿਆਰ ਕਰਨ ਵਾਲਿਆਂ ਲਈ ਉਹ ਹੀ ਬਸ ਹੁੰਦਾ, ਉਸ ਤੋਂ ਵੱਧ ਕੀ ਨਹੀਂ ਜੀ। ਤੇ ਬਾਕੀ ਤਾਂ ਜੀ ਇਹ ਹਰਵਿੰਦਰ ਭਾਜੀ ਕਹਿੰਦੇ ਨੇ ਬਿਸ਼ਨੇ ਨੇ ਸੁੱਖੋ ਚ ਕੀ ਦੇਖ ਲਿਆ, ਲੈ ਹੁਣ ਮੇਰੇ ਤੇ ਹੀ ਤਵਾ ਛੱਡ ਦਿੱਤੇ ਗੱਲ ਆ ਮਲਕੀਤ, ਉਹ ਸ਼ੇਰ ਵਗਿਆ ਜਾ ਮੇਰਾ ਬੁੱਧ ਚਾਹ ਲਿਆ ਜਾ ਚਾਹ ਲਿਆ ਮੇਰਾ ਬੁੱਧ ਜਾ ਉੜਿਆ ਜਾ। ਹਾਂ ਬੈਸਕੁਟਾਂ ਡੱਬੀ ਵੀ ਲੈ ਲੈ ਫੜ 5 ਰੁਪਈਏ ਜੀ। ਤੇ ਲਓ ਤਾਇਆ ਜੀ ਇਧਰ ਪ੍ਰੋਗਰਾਮ ਦੇ ਵਿਚ ਰਾਜ ਚਾਲੂ ਦੀ ਵੀ ਸੁਣਦੇ ਨੇ, ਸਤਿ ਸ੍ਰੀ ਅਕਾਲ। ਕਹਿੰਦੇ ਯੂ ਐਸ ਏ ਦੇ ਵਿਚ ਐਲ ਏ ਸਿਟੀ ਹੈਗੀ ਆ, ਐਲ ਏ ਸਿਟੀ ਹਾਂ, ਲੋਸ ਏਂਜਲਸ ਇੰਗਲੈਂਡ ਦੇ ਵਿਚ ਨੀ, ਇੰਗਲੈਂਡ ਚ ਨੀ ਤਾਇਆ ਜੀ, ਯੂ ਐਸ ਏ ਵਿਚ ਆ ਐਲ ਏ। ਅੱਛਾ ਚੱਲ ਕਿਤੇ ਵੀ ਹੋਇਆ ਐਲ ਏ ਤੇ ਐਲ ਏ ਹੀ ਆ ਨਾ, ਲਾਸ ਏਂਜਲਸ ਇਹਨੂੰ ਕਹਿੰਦੇ ਜੀ ਜੀ ਜੀ। ਤੇ ਮੈਂ ਇੰਗਲੈਂਡ ਚ ਕਹਿ ਤਾ, ਹੁਣ ਕਰਦਾ ਇੰਗਲੈਂਡ ਚ, ਇੰਗਲੈਂਡ ਚ ਵੀ ਹੋ ਸਕਦੀ ਨਹੀਂ ਨੀ ਤਾਇਆ ਜੀ, ਅਮਰੀਕਾ ਦੇ ਵਿਚ, ਅਮਰੀਕਾ ਦੇ ਵਿਚ ਐਲ ਏ ਲਾਸ ਏਂਜਲਸ ਜੀ ਜੀ ਜੀ ਜੀ ਜੀ। ਤੇ ਤੁਸੀਂ ਦੱਸ ਦੱਸੋ ਤਾਇਆ ਜੀ ਸੁੱਖੋ ਦੇ ਵਿਚ ਕੀ ਦੇਖਿਆ? ਮੈਂ ਸੁੱਖੋ ਜੋ ਓਏ ਹੋਏ ਹੋਏ ਹੋਏ ਹੋਏ, ਤੈਨੂੰ ਮੈਂ ਕੀ ਦੱਸਾਂ, ਪਿੰਡ ਦੇ ਭਵਿੱਖ ਦੇਖਿਆ ਸੁੱਖੋ, ਪਿੰਡ ਦੇ ਗਰੀਬ ਦਾ ਦਰਦ ਵੇਖਿਆ ਸੁੱਖੋ, ਪਿੰਡ ਦੇ ਨੌਜਵਾਨਾਂ ਦੇ ਵਿੱਚ ਨੌਕਰੀ ਦਾ ਜਜ਼ਬਾ ਦੇਖਿਆ ਸੁੱਖੋ, ਸੁੱਕੇ ਘਾਹ ਹਰੇ ਹੁੰਦੇ ਦੇਖੇ ਸੁੱਖੋ ਦੀਆਂ ਨਜ਼ਰਾਂ, ਸੁੱਖੋ ਦੇ ਵਿੱਚ ਜੋ ਉਮੀਦ ਦੀਆਂ ਕਿਰਨਾਂ ਵਾ ਆਉਣ ਵਾਲੇ ਸਮਾਜ ਦੇ ਲਈ, ਉਹ ਵੇਖਿਆ ਸੀ। ਐਵੇਂ ਤੇ ਨਹੀਂ ਸਰਪੰਚ ਨੀ ਚੁਣ ਲਈ, ਤੇ ਨਾਲੇ ਮੈਂ ਖੁਦ ਇਕੱਲੇ ਨੇ ਤੇ ਨਹੀਂ ਚੁਣੀ, ਬਾਕੀਆਂ ਨੂੰ ਪੁੱਛੋ ਉਹਨਾਂ ਨੇ ਕੀ ਦੇਖਿਆ, ਮੇਹਨਤ ਨੀ ਯਕੀਨ ਆ ਉਹਨਾਂ ਨੇ ਵੀ ਇਹ ਵੇਖਿਆ ਹੋਊਗਾ ਜੋ ਮੈਂ ਵੇਖਿਆ, ਵੀ ਇਹਦੇ ਵਰਗੀ ਲੇਡੀਜ ਨਾ ਕਦੇ ਹੋਈ ਤੇ ਨਾ ਕੋਈ ਹੋਣੀ ਆ। ਲੇਡੀਜ ਤੇ ਬਹੁਤ ਆ ਪਿੰਡ ਤੇ, ਸਾਰਾ ਲੇਡੀਜ ਨੇ ਭਰਿਆ, ਬੰਦੇ ਤੇ ਕੰਮ ਤੇ ਗਏ ਹੁੰਦੇ ਤੇ, ਪਰ ਉਹਦਾ ਦੀ ਲੇਡੀਜ ਜਿਹੜੀ ਆ ਤੇ ਉਹਦਾ ਬੰਦਾ ਤੇ ਕੰਮ ਤੇ ਨੀ ਜਾਂਦਾ, ਕੰਮ ਉਹਨਾਂ ਨੇ ਕੀ ਕਰਨਾ ਜਿਹੜੇ ਵਿਹਲਿਆਂ ਨੂੰ, ਜਿਹਨਾਂ ਨੂੰ ਵਿਹਲਿਆਂ ਨੂੰ ਖਾਣ ਨੂੰ ਮਿਲੀ ਜਾਣ। ਮੈਂ ਕਿਹਾ ਇਹਨੂੰ ਕਦੇ ਦਿਹਾੜੀ ਦਾ ਫਿਰ ਤੋਰਿਆ ਕਰ, ਬੈਠਾ ਰਹਿੰਦਾ ਮਾਂਜੀ ਮੋਹਰੇ ਡਾਹ ਕੇ ਘਰ ਦੇ ਵਿਹੜੇ ਦੇ। ਤੇ ਤੁਸੀਂ ਫਿਰ ਜਦੋਂ ਪੰਚਾਇਤ ਚ ਜਾਂਦੇ ਆ ਜਦ ਸੁਨੇਹਾ ਸੁਣਾ ਦੇਣਾ, ਉਦੋਂ ਫਿਰ ਕਿੱਦਾਂ ਆਵਾਜ਼ ਮਾਰਦੇ? ਗੁੱਲੂ ਭੇਜੀ ਦਾ ਆਪ ਤਾਂ ਬੜਾ ਹੋਰ ਤਰ੍ਹਾਂ ਵੇਖਦਾ, ਤੀਜਾ ਗੇੜਾ ਕਹੂਗਾ, ਚੌਥਾ ਤੇਰਾ, ਉਹ ਮੈਂ ਤੂੰ ਗੇੜੇ ਗਿਣਨ ਨੂੰ ਇੱਥੇ ਰੱਖਿਆ, ਤੀਜਾ ਗੇੜਾ ਕਹਿੰਦਾ ਏਦਾਂ ਕਹਿੰਦਾ ਰਹਿੰਦਾ।
ਆਹਾ ਵੀ ਤੂੰ ਮੇਰੇ ਗੇੜੇ ਗਿਣਦਾ ਫਿਰਦਾ, ਤੀਜਾ ਗੇੜਾ ਤੇਰਾ ਚੌਥਾ ਪੰਜਵਾਂ, ਮੈਂ ਕਿਹਾ ਇੱਕ ਵਾਰ ਕਹਿੰਦਾ ਚੌਥਾ ਗੇੜਾ, ਮੈਂ ਕਿਹਾ ਛੇਵਾਂ, ਰੀਏਟ ਰੀਏ ਕਰ ਛੇਵਾਂ ਗੇੜਾ ਤੇ ਦੋ ਗੇੜੇ ਕਿਤੇ ਉਹਨੂੰ ਚੇਤਾ ਭੁੱਲ ਗਿਆ, ਉਦੋਂ ਪਿਸ਼ਾਬ ਪਿਸ਼ੂਬ ਕਰਨ ਗਿਆ ਸੀ ਸਾਰੇ ਗੇੜੇ ਕਿਤੇ ਉਹਨੂੰ ਮੈਂ ਵੇਖ ਕੇ ਕਹਿਣੇ ਆ, ਕੋ ਗੇੜੇ ਟੱਟੀ ਪਿਸ਼ਾਬ ਆਏ ਤੇ ਵੀ ਬੰਦਾ ਚੱਲ ਜਾਂਦਾ, ਉਹਨੂੰ ਕੀ ਪਤਾ, ਅਮਲੀ ਬੰਦੇ ਨੂੰ ਤੇ ਆਉਂਦੀ ਵੀ ਨਹੀਂ ਹੈਗੀ। ਚੌਥਾ ਗੇੜਾ ਆ, ਮੈਂ ਕਿਹਾ ਛੇਵਾਂ, ਦੋ ਵਾਰ ਤੂੰ ਐਬਸੈਂਟ ਮੈਂ ਪਾਇਆ ਗਿਆ, ਤੂੰ ਉੱਥੇ ਬੈਠਾ ਨੀ ਮੰਜੀ ਦੇ, ਛੇਵਾਂ ਗੇੜਾ ਗੇੜਾ ਛੇ ਛੇ ਗੇੜੇ। ਉਹ ਭਰਾਵਾ ਪਿੰਡ ਦੇ ਭਲੇ ਲਈ ਗੇੜੇ ਕੱਢਦਾ, ਗੇੜੇ ਤੇ ਤੁਸੀਂ ਹੋਰ ਹਿਸਾਬ ਨਾਲ ਸੋਚੀ ਜਾਂਦੇ ਆ, ਪਤਾ ਨੀ ਕੀ ਮਨ ਚ ਤੁਹਾਡੀ ਚੱਲਣ ਡਿਆ, ਮੈਂ ਜਿਹੜੀ ਗੱਲ ਦੱਸਦਾ ਉਹ ਨੀ ਗੱਲ ਸਮਝਦੇ, ਪਿੰਡ ਦੇ ਭਲੇ ਲਈ ਤੇ ਲੱਖ ਵੀ ਗੇੜਾ ਕੱਢਣਾ ਪਵੇ ਤੇ ਕੱਢਣਾ ਪੈਣਾ। ਹਾਂ ਤੇ ਲਓ ਤਾਂ ਜੀ ਗੁਰਜਿੰਦਰ ਭਾਜੀ ਆਏ ਨੇ ਬਾਬਾ ਚਿਰ ਬਾਅਦ, ਗੁਰਜਿੰਦਰ ਸੁਣਦਾ ਤੇ ਨੇਤੀ ਆ, ਹੁਣ ਚਿਰ ਬਾਅਦ ਆਉਂਦਾ ਤੇ ਉਹਦਾ ਟਾਈਮ ਨਹੀਂ ਲੱਗਦਾ, ਤੇ ਉਹ ਕਰੇ ਚਾਹ ਲੈ ਲੈ ਜੀਵਦਾ ਰਹਿ ਗਈ ਗੁਰਜਿੰਦਰਾ, ਆਈਸ਼ਾ ਵਾ ਆਈਸ਼ਾ ਦਿਖੇ ਬਈ ਚਾਹ ਦੇਖ ਤੂੰ ਇਧਰ, ਮਤਲਬ ਕਿ ਚਾਹ ਇਹਨੂੰ ਕਹਿੰਦੇ ਆ ਕੇ ਆ ਕੇ ਨੀ ਉਹ ਆ ਬੈਠਾ ਲੈ ਦਫਾ ਹੋਣਾ, ਜੇ ਨਹੀਂ ਜਾਣਾ ਤੇ ਆ ਜਿਹੜੀ ਆਈ ਚਾਹ ਇਹਨੂੰ ਕਿਸੇ ਤਰੀਕੇ ਨਾਲ ਪ੍ਰਿੰਟ ਕਢਾ ਲਓ। ਸਤਿ ਸ੍ਰੀ ਅਕਾਲ ਕਹਿੰਦੇ ਤਾਇਆ ਜੀ, ਮਨਦੀਪ ਜੀ ਕਹਿੰਦੇ ਪ੍ਰੋਗਰਾਮ ਸੁਣ ਰਹੇ ਜੀ, ਕਿੱਦਾਂ ਹਾਲ ਚਾਲ ਨੇ? ਹਾਲ ਚਾਲ ਬਈ ਚੰਗਾ, ਆਪਣਾ ਗਈ ਦਿਖਾ ਤੂੰ, ਹਾਂ ਆਪਣਾ ਦਿਖਣਾ ਉਹ ਆ ਚੱਕੋ ਚਾਹ ਤੇ ਮਲਕੀਤ ਨੇ ਪਤਾ ਨੀ ਲੈ ਕੇ ਆਉਣੀ ਕਿ ਨਹੀਂ। ਮਲਕੀਤ ਹੋਰਾਂ ਦਾ ਭਾਈ ਉਹ ਕਹਿੰਦਾ ਵੀ ਇਹ ਤਾਂ ਮਲਕੀਤ ਹੋਰਾਂ ਦਾ ਤੇ ਉਹ ਹਾਲ ਵਾ ਬਈ ਇਹਦੇ ਲਾਰੇ ਤੇ ਰਹਿ ਗਿਆ ਕੁਵਾਰੇ, ਇੱਕ ਉਹ ਵਿਚੋਲਾ ਹੁੰਦਾ ਸੀ, ਹੁਣ ਮੈਨੂੰ ਕਹਿੰਦਾ ਤਤਲੋ ਦੇ ਮੁੰਡੇ ਦਾ ਰਿਸ਼ਤਾ ਕਰਾਉਣਾ, ਤੇ ਤੇਰਾ ਕਹਿੰਦਾ ਤਤਲੋ ਦੀ ਮਾਂ, ਤਤਲੋ ਤਤਲੋ ਨਾ ਤੇਰਾ ਪ੍ਰੇਮ ਬਹੁਤ, ਮੈਂ ਕਿਹਾ ਸੀ ਕਿਸੇ ਟਾਈਮ ਚ ਪ੍ਰੇਮ, ਜਦੋਂ ਕਿਤੇ ਸਾਡੀ ਲੜਾਈ ਹੋ ਗਈ ਆ ਦੀਪੇ ਨੇ ਸਾਰਾ ਪਵਾੜਾ ਪਾਇਆ, ਮੈਂ ਕੀ ਪਵਾੜਾ ਪਾਇਆ ਤਾਇਆ, ਮੈਨੂੰ ਜਰਾ ਚ ਘੇਰਦਾ ਰਹਿੰਦਾ ਜੀ, ਮੈਂ ਕੁੱਟਣਾ ਨੀ ਸੀ, ਕੁੱਟਿਆ ਤੂੰ ਆ ਸਾਡਾ ਆਉਣਾ ਜਾਣੇ ਖਤਮ ਹੋ ਗਿਆ, ਹੁਣ ਉਹਦਾ ਵਿਚਾਰੇ ਦਾ ਰਿਸ਼ਤਾ ਕਰਾਉਣਾ ਸੀ, ਉਮਰ ਤੋਂ ਆਇਆ ਬਿਜੋਲਾ ਉਹਦਾ ਤਾਂ ਲਾਰੇ ਬਾਹਲੇ ਲਾਉਂਦਾ, ਕਹਿੰਦਾ ਕੁੜੀ ਮਾੜੀ ਜਿਹੀ ਲੱਤੋਂ ਲੰਘੀ ਆ ਵਿਚਾਰੀ। ਅੱਛਾ ਉਹ ਮੈਂ ਕਿਹਾ ਅਸੀਂ ਨੀ ਭਰਾਵਾ ਉਹਦਾ ਉਹਦਾ ਨਾ ਕਿਤੇ ਕਰਦੀ, ਮੈਂ ਕਿਹਾ ਇਹ ਤਾਂ ਸਹੁਰਾ ਪੈਂਦਾ ਹੀ ਲੱਤ ਨੂੰ ਦੰਦੀ ਵੜਦਾ ਵਾ ਤੇ ਉਸ ਵਿਚਾਰੀ ਭੱਜ ਹੋਣਾ ਹੀ ਭੱਜ ਹੋਣਾ, ਕਿਤੇ ਲੜਪੀ ਕਿਤੇ ਬਾਈ ਚਾਂਸ ਰੋਟੀ ਚ ਲੂਣ ਵਾਟ ਪਾ ਗਿਆ, ਮਿਰਚ ਮਸਾਲਾ ਜ਼ਿਆਦਾ ਪੈ ਗਿਆ, ਇਹ ਸਾ ਦੰਦੀ ਲਾਤੇ ਵੜਦਾ ਤੇ ਵਿਚਾਰੀ ਜੇ ਲੱਤੋਂ ਤੁਰਨੋਂ ਫਿਰਨੋਂ ਗਈ ਆ ਤੇ ਨੀ ਭਜਨ ਦਿੰਦਾ ਮੇਰੇ ਹਿਸਾਬ ਨਾਲ। ਮੈਂ ਕਿਹਾ ਵੀ ਤੂੰ ਕੋਈ ਦੜਾਕ ਦੜੂ ਕੋਈ ਲੱਭ ਜਿਹੜੀ ਇਹਦੀ ਗੱਲ ਸੁਣਦੇ ਸਾਰੇ ਉੜ ਜਾ। ਮੈਨੂੰ ਕਹਿੰਦਾ ਵੀ ਤੂੰ ਗੱਲ ਇਹਦੀ ਮਾਂ ਨਾ ਕਰ, ਮੈਂ ਕਿਹਾ ਭਰਾਵਾ ਮੈਂ ਨੀ ਇਹਦੀ ਮਾਂ ਨਾਲ ਗੱਲ ਕਰਨੀ, ਮਾਂ ਨੂੰ ਤੇ ਕਿਤੇ ਰਾਜ ਹੈਲੋ ਹਾਏ ਕਰ ਲਈਏ ਤੇ ਮੈਨੂੰ ਤੇ ਸ਼ੱਕ ਕਰਦਾ ਉਹ, ਹੁਣ ਤਾਂ ਸਾਡੀ ਲੜਾਈ ਹੋਈ ਆ, ਹੁਣ ਤਾਂ ਮਾਂ ਵੀ ਸਿੱਧੇ ਮੂੰਹ ਬੋਲਦੀ ਨੀ, ਇਹ ਦੋ ਕੁ ਵਾਰ ਮੈਨੂੰ ਸਤਿ ਸ੍ਰੀ ਅਕਾਲ ਬੁਲਾਇਆ ਮਾਂ ਨੇ ਤੇ ਇਹ ਮੇਰੇ ਵੱਲ ਡੇ ਲਏ ਪਰਸੋਂ ਦੀ ਖਰੇ ਗੱਲ ਆ, ਪਰਸੋਂ ਦੀ ਗੱਲ ਤੇ ਉਹ ਮੈਂ ਤੇ ਟ੍ਰਾਂਸਫਾਰਮ ਦਾ ਦੇਖਦਾ ਵੀ ਸੋਚਦੇ ਨੀ ਡਿਗਾ ਤੇ ਆ ਗਿਆ ਮੇਰੇ ਕੋਲ, ਮੈਨੂੰ ਕਹਿੰਦਾ ਇੱਥੇ ਕੀ ਕਰਦਾ, ਤਾਇਆ ਵੀ ਨੀ ਕਹਿੰਦਾ, ਤਾਇਆ ਹੀ ਸਾਡਾ ਕਹਿਣ ਨੂੰ ਹਟ ਗਿਆ, ਸਾਧ ਨੂੰ ਲੜਾਇਆ ਬਈ, ਤਾਇਆ ਵੀ ਨੀ ਕਹਿੰਦਾ, ਤਾਇਆ ਹੀ ਕਹਿਣ ਨੂੰ ਹਟ ਗਿਆ, ਇੱਜ਼ਤ ਮਾਣ ਮੈਨੂੰ ਏਦਾਂ ਕਰਦਾ ਜਿੱਦਾਂ ਕਲਾਸ ਫੇਲ ਹੁੰਦਾ, ਕਹਿੰਦਾ ਇੱਥੇ ਕੀ ਕਰਦਾ। ਮੈਂ ਕਿਹਾ ਪੁੱਤ ਮੈਂ ਤੇ ਵੇਖਣ ਆਇਆ ਵੀ ਇਹਦਾ ਜਿਹੜਾ ਸੋਚਦੇ ਨੀ ਇਹਦਾ ਡਿੱਗਿਆ ਆਪਣਾ ਲੈਟ ਨੀ ਹੈਗੀ, ਕਹਿੰਦਾ ਮੈਨੂੰ ਸਾਰਾ ਹੀ ਪਤਾ ਤੇਰਾ, ਸਾਰਾ ਹੀ ਕਹਿੰਦਾ ਪਤਾ। ਮੈਂ ਕਿਹਾ ਪੁੱਤ ਇਹ ਸਾਰਾ ਤਾਂ ਮੈਨੂੰ ਆਪਦਾ ਆਪਦਾ ਨੀ ਪਤਾ ਤੇ ਤੈਨੂੰ ਮੇਰਾ ਸਾਰਾ ਕਿੱਦਾਂ ਪਤਾ ਲੱਗ ਗਿਆ, ਤੇ ਮੈਨੂੰ ਵੀ ਆਪਦਾ ਅੱਧਾ ਕੀ ਪਤਾ ਤੇ ਤੂੰ ਕਿਹੜਾ ਜਾਵਾਂ ਜਾਂ ਪਿਆ ਜਿਹੜਾ ਸਾਰਾ ਹੀ ਮੇਰਾ ਜਾਣਦਾ। ਕਹਿੰਦਾ ਇੱਥੇ ਤੇ ਖੜ ਕੇ ਨਾ ਤੂੰ ਮੈਨੂੰ ਪਤਾ ਕੀ ਕਰਦਾ। ਮੈਂ ਕਿਹਾ ਪੁੱਤ ਕੀ ਕਰਦਾ, ਮੈਂ ਕਿਹਾ 10 ਮਿੰਟ ਪਹਿਲਾਂ ਪਿਸ਼ਾਬ ਕੀਤਾ ਹੋਰ ਤੇ ਕੁਛ ਨਹੀਂ ਕੀਤਾ। ਮਲਕੀਤ ਉਹ ਮੈਨੂੰ ਕਹਿੰਦਾ ਇਹ ਤੂੰ ਸਾਡੇ ਘਰ ਵਾਲ ਝਾਤੀਆਂ ਮਾਰਦਾ ਤਾਂ ਖੜਾ ਇੱਥੇ। ਮੈਂ ਕਿਹਾ ਹੋਰ ਤੇ ਗੱਲਾਂ ਤੇਰੀਆਂ ਬਰਦਾਸ਼ਤ ਕਾਬਲ ਆ, ਤੂੰ ਤਾਂ ਮੈਨੂੰ ਬਣਾ ਹੀ ਉਹ ਮਤਲਬ ਆਸ਼ਕ ਅੱਜ ਕੱਲ ਦੇ ਤੂੰ ਮੈਂ ਏਦਾਂ ਬਣਾ ਤਾ ਵੀ ਜਿੱਦਾਂ ਮੈਂ ਕੋਈ 18-19 ਸਾਲਾਂ ਦਾ ਜਵਾਕ ਆ ਵੀ ਘਰ ਹਾਲ ਨਿਗਾਹ ਰੱਖਦਾ। ਮੰਮੀ ਕਹਿੰਦਾ ਮੇਰੀ 2 ਵਾਰ ਇਧਰੋਂ ਇਧਰ ਨੂੰ ਹੋ ਗਈ ਆ, ਤੇ ਮੈਂ ਕਿਹਾ ਫਿਰ ਪੋਤਾ ਆਪਦੀ ਮੰਮੀ ਨੂੰ ਸਮਝਾ ਤੇ ਮੈਨੂੰ ਸਮਝਾਉਣ ਆ ਗਿਆ। ਕਹਿੰਦਾ ਤੂੰ ਇੱਥੇ ਖੜਾ ਤੇ ਉਹ ਕੱਢ ਕੇ ਗਈ ਜਿਹੜੇ, ਮੈਂ ਪਾਣੀ ਨਾਲੋਂ ਵੀ ਕੱਚਾ ਹੋ ਗਿਆ।
ਇੰਨੀ ਮੈਨੂੰ ਸ਼ਰਮ ਆਵੇ ਘਰੇ ਜਾ ਕੇ ਮੇਰਾ ਸ਼ੀਸ਼ਾ ਵੇਖਣ ਨੂੰ ਜੀ ਨਹੀਂ ਕੀਤਾ। ਮੰਮੀ ਕੱਢੀ ਗਏ ਤੁਸੀਂ ਦੇਖਿਆ ਮੰਮੀ ਹਾਲ ਤੇ ਮੇਰੀ ਪਿੱਠ ਸੀ ਮੰਮੀ ਹਾਲ ਤੇ ਮੈਂ ਵੇਖਿਆ ਬਣੇ ਤੇ ਇਹਨੂੰ ਕਿੱਦਾਂ ਪਤਾ ਲੱਗ ਗਿਆ ਉਹ ਪਤਾ ਨੀ ਕੋਠੇ ਤੇ ਸਾਰਾ ਵੇਖਦਾ ਰਿਹਾ ਹੋਊਗਾ ਤੇ ਕੋਠੇ ਤੇ ਇਹ ਨੀ ਵੇਖਿਆ ਵੀ ਤੁਹਾਡੀ ਪਿੱਠ ਸੀ ਏਦਾਂ ਦੀ ਸਾਨੂੰ ਬੜੀ ਪਿੱਠ ਨੀ ਹੁੰਦੀ ਆ ਏਦਾਂ ਤਾਂ ਗੱਲ ਲੱਭਦੇ ਬਸ ਤੇ ਮੈਂ ਫਿਰ ਜਾਣ ਦੀ ਕੀਤੀ ਮੈਂ ਕਿਹਾ ਇਹਦਾ ਪਤਾ ਕੋਈ ਨੀ ਇਹਨੇ ਕਦੋਂ ਲੱਤ ਨੂੰ ਉਂਗੜੀ ਕੀ ਪਾ ਲੈਣੀ ਆ ਉੱਥੇ ਕੋਈ ਹੈ ਵੀ ਨੀ ਸੀ ਆਲੇ ਦੁਆਲੇ ਮੈਂ ਛਡਾਉਣ ਵਾਲਾ ਵੀ ਕੋਈ ਨੀ ਇੱਥੇ ਤੇ ਰਿਸ਼ਤੇ ਵਾਲਾ ਕੀ ਦਾ ਮੈਂ ਕਿਹਾ ਰਿਸ਼ਤੇ ਮੈਂ ਕਿਹਾ ਵੀ ਉਹਨੇ ਮੈਨੂੰ ਪਹਿਲਾਂ ਵੀ ਇੱਕ ਵਾਰ ਮੈਂ ਰਿਸ਼ਤਾ ਕਰਾਉਂਦਾ ਮੈਨੂੰ ਕਹਿੰਦਾ ਤਾਇਆ ਕੁੜੀ ਸੋਹਣੀ ਹੋਣੀ ਚਾਹੀਦੀ ਧਸਲੋ ਦਾ ਮੁੰਡਾ ਕਹਿੰਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਪੁੱਤ ਕੁੜੀ ਨਾ ਸੋਹਣੀ ਹੋਈ ਵਿਚੋਲੇ ਨੂੰ ਕਿਹਾ ਮੈਂ ਕਿਹਾ ਦੰਦੀ ਭਰ ਲੈਣੀ ਤੇ ਬਾਕੀ ਮੈਂ ਕਹਿੰਦਾ ਸੋਹਣੀ ਬਹੁਤ ਮੂੰਹ ਮੱਥੇ ਲੱਗਦੀ ਹੈ ਵੀ ਲੱਤੋਂ ਬੇਚਾਰੀ ਮੇਰੀ ਮੈਂ ਕਿਹਾ ਵੀ ਫੇਰ ਭਰਾਵਾ ਔਖਾ ਫੇਰ ਤੇ ਤੂੰ ਬੇਚਾਰੀ ਖੂਹ ਚ ਧੱਕਾ ਦੇਣ ਵਾਲੀ ਗੱਲ ਆ ਇੱਥੇ ਮੈਂ ਕਿਹਾ ਭੱਜੇ ਜਾਂਦਿਆਂ ਬੰਦਿਆਂ ਨੂੰ ਫੜ ਲੈਂਦਾ ਇਹ ਛੱਡਦਾ ਹੀ ਨਹੀਂ ਇਹ ਤੇ ਗਲਤੀ ਤੋਂ ਬਗੈਰ ਨੀ ਬੰਦੇ ਦੀ ਜਾਨ ਛੱਡਦਾ ਮੈਂ ਕਿਹਾ ਵੀ ਇਹ ਉਹ ਕਹਿੰਦਾ ਫੇਰ ਦਾ ਜੇ ਮੈਂ ਕਿਹਾ ਵੀ ਬਾਈ ਬੇਇਨਸਾਫੀ ਨਾ ਕਿਸੇ ਨਾ ਕਰੀ ਕਿਸੇ ਦੀ ਧੀ ਆ ਇਹ ਤੇ ਅੰਗ ਪੈਰ ਜਾਂ ਕੋਈ ਵੀ ਕੁਛ ਹੈ ਤੇ ਬੰਦੇ ਦੇ ਬਸ ਹੈ ਨੀ ਜਾਣ ਕੇ ਤੂੰ ਬੰਦੇ ਨੇ ਆਪਦੀ ਲੱਤ ਜੀ ਨੁਕਸ ਪਾਇਆ ਨੀ ਤੇ ਮੈਂ ਕਿਹਾ ਵੀ ਯਾਰ ਤੂੰ ਜਿਹੜਾ ਵਿਆਹ ਕਰਾ ਕੇ ਰਿਸ਼ਤਾ ਕਰਾ ਕੇ ਇਹ ਜਿਹੜਾ ਤੂੰ ਜ਼ਰੂਰ ਮਤਲਬ ਪਾਪ ਖੱਟ ਲੈਣਾ ਇਹਦੇ ਚ ਤੇਰਾ ਕਸੂਰ ਆ ਉਹਦੇ ਚ ਤੇ ਕਸੂਰ ਚਾਹੀਦਾ ਹੈ ਨਹੀਂ ਤੇ ਤਾਇਆ ਜੀ ਨਗੇਂਦਰ ਭਾਜੀ ਕਹਿੰਦੇ ਨੇ ਸੁੱਖੋ ਚ ਗਰੀਬਾਂ ਨਾਲ ਪਿਆਰ ਵੇਖਿਆ ਹੌਸਲਾ ਬੁਲੰਦ ਸਭ ਦਾ ਸਤਿਕਾਰ ਵੇਖਿਆ ਬਿਸ਼ਨ ਮਿੱਠੀ ਮਿੱਠੀ ਚਾਹ ਸਵਾਦ ਵੇਖਿਆ ਪਿੰਡ ਦਾ ਵਾਹ ਵਾਹ ਵਾਹ ਭਾਈ ਸਾਹਿਬ ਜੀ ਨੇ ਦੇਖੋ ਕਿੰਨੀ ਕਵਿਤਾ ਦੇ ਵਿੱਚ ਗੁਰਜਿੰਦਰ ਸਿੰਘ ਜੀ ਦੀ ਗੱਲ ਦਾ ਜਵਾਬ ਦਿੱਤਾ ਸਹੀ ਗੱਲ ਸੁੱਖੋ ਚ ਗਰੀਬਾਂ ਦਾ ਪਿਆਰ ਵੇਖਿਆ ਵੇਖਿਆ ਹੌਸਲਾ ਬੁਲੰਦ ਤੇ ਸਭ ਦਾ ਸਤਿਕਾਰ ਵੇਖਿਆ ਵੇਖਿਆ ਇਹ ਮਿੱਠੀ ਮਿੱਠੀ ਚਾਹ ਦਾ ਸਵਾਦ ਸਵਾਦ ਪਿੰਡ ਦਾ ਸਤਿਕਾਰ ਵੇਖਿਆ ਵਾਹ ਭਾਈ ਸਾਹਿਬ ਜੀ ਕਵਿਤਾ ਤੁਹਾਡੀ ਕਾਬਲੇ ਗੌਰ ਆ ਇਹ ਮੈਂ ਜੰਜ ਘਰ ਤੇ ਲਿਖਣੀ ਪੈਣੀ ਆ ਜਿੱਥੇ ਸਾਡੀਆਂ ਮੀਟਿੰਗਾਂ ਹੁੰਦੀਆਂ ਵਾਹ ਵਾਹ ਵਾਹ ਬਹੁਤ ਸੋਹਣੀ ਲਿਖ ਕੇ ਲੈ ਕੇ ਜਾ ਮਤਲਬ ਕੀ ਫੋਟੋ ਖਿੱਚੀ ਲਿਖਣੀ ਹਾਂ ਲਿਖਾਵਾਂਗੇ ਚੰਗੀ ਲੱਗਦੀ ਆ ਮੈਨੂੰ ਬਹੁਤ ਸੋਹਣੀ ਲੱਗਦੀ ਚੱਲਦਾ ਕਵਿਤਾ ਜੀ ਪ੍ਰੇਮ ਨਜ਼ਰ ਆਉਣ ਡਿਆ ਚਲੋ ਤਾਂ ਜੀ ਰਾਜ ਚਾਲੂ ਰਹੀ ਕਹਿੰਦੇ ਜੀ ਗੀਤ ਸੋਨਾ ਜੀ ਯਾਰ ਲੱਭ ਕੇ ਗਵਾ ਬੈਠੇ ਜਾਂ ਦੁਰਗਾ ਰੰਗੀਲਾ ਦਾ ਜਾਂ ਫਿਰ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਇਹ ਗੀਤ ਮੈਨੂੰ ਬਹੁਤ ਪਸੰਦ ਆ ਇੱਕ ਤੂੰ ਵੈਸੇ ਗੁਰਦਾਸ ਮਾਨ ਦਾ ਤੇ ਮੈਨੂੰ ਉਹ ਬੜਾ ਸੋਹਣਾ ਲੱਗਦਾ ਗੀਤ ਉਹ ਚੱਲ ਇਹ ਗੁੱਡੀ ਸਾਡੀ ਦਾ ਇਹ ਪਸੰਦੀਦਾ ਗੀਤ ਆ ਤਾਂ ਆਪਾਂ ਇਹੀ ਸੁਣਾਂਗੇ ਆਪਣੀ ਪਸੰਦ ਨੂੰ ਰੱਖੋ ਇੱਕ ਸਾਈਡ ਤੇ ਮਲਕੀਤ ਉਹ ਸ਼ੇਰ ਵਗਿਆ ਤੇ ਕਿਹਦਾ ਟਾਈਮ ਹੋ ਗਿਆ ਲੈ ਸੁਣਿਆ ਫਿਰ ਹੁਣ ਆਪਾਂ ਨੂੰ ਜਾਣਾ ਪੈਣਾ ਲੈ ਵੀ ਸੁਣਿਆ ਸ਼ਹੀਦੇ ਮੁਹੰਮਦ ਬੂਟਾ ਸਿੰਘ ਦਾ ਮਲਕੀਤ ਇਹ ਬੂਟਾ ਸਿੰਘ ਦਾ ਇਹ ਗੀਤ ਇਹ ਆਪਾਂ ਸੁਣਨਾ ਕਿਉਂਕਿ ਸ਼ਹੀਦ ਮੁਹੱਬਤ ਬੂਟਾ ਸਿੰਘ ਦੀ ਸੱਚੀ ਘਟਨਾ ਵਾ ਇਹ ਆਪਾਂ ਉਹਦਾ ਰਿਕਾਰਡ ਸੁਣਨਾ ਵਾ ਮੈਨੂੰ ਤਾਂ ਪਸੰਦ ਵੀ ਬਹੁਤ ਆ ਇਹ ਰਿਕਾਰਡ ਇਹ ਆਪਾਂ ਹੁਣ ਗੀਤ ਸੁਣਾਂਗੇ ਜੀ ਤਾਇਆ ਜੀ ਅਸੀਂ ਤੇਰੇ ਸ਼ਹਿਰ ਨੂੰ ਤੇ ਲਓ ਹੁਣ ਸਾਨੂੰ ਇਜਾਜ਼ਤ ਦਿਓ ਕੱਲ ਨੂੰ ਆਪਾਂ ਗੱਲਾਂ ਤੇ ਖਬਰਾਂ ਲੈ ਕੇ ਆਵਾਂਗੇ ਆਪਣਾ ਖਿਆਲ ਰੱਖਣਾ ਰੱਬ ਰੱਖਾ ਬਈ ਯਮਨ।

0: ਮੈਡਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

0: Armin Radio 24/7.
1: ਤੁਸੀਂ ਅਨੁਭਵਾਂ ਨੂੰ ਘੜ ਨਹੀਂ ਸਕਦੇ, ਇਹਨਾਂ ਵਿੱਚੋਂ ਤਾਂ ਤੁਹਾਨੂੰ ਆਪ ਗੁਜ਼ਰਨਾ ਪੈਂਦਾ ਹੈ। ਵਿਚਾਰ ਅਲਬਰਟ ਕਾਮੂ, ਚੰਗੇ ਵਿਚਾਰਾਂ ਲਈ ਜੁੜੇ ਰਹੋ ਅਰਮਨ ਰੇਡੀਓ ਨਾਲ।

ਵਿਆਹ ਬਾਰੇ ਰੂਸ ਦੀ ਕਹਾਵਤ ਹੈ ਕਿ ਜੇ ਯੁੱਧ ਤੇ ਜਾ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਪ੍ਰਾਰਥਨਾ ਕਰੋ। ਜੇ ਸਮੁੰਦਰੀ ਸਫ਼ਰ ਤੇ ਜਾ ਰਹੇ ਹੋ ਤਾਂ ਦੋ ਵਾਰ ਪ੍ਰਾਰਥਨਾ ਕਰੋ, ਪਰ ਉਦੋਂ ਤਿੰਨ ਵਾਰ ਪ੍ਰਾਰਥਨਾ ਕਰ ਲਵੋ ਜਦੋਂ ਵਿਆਹ ਕਰਵਾਉਣ ਜਾ ਰਹੇ ਹੋਵੋ। ਸੁਣੇ ਵਿਚਾਰਾਂ ਲਈ ਸੁਣਦੇ ਰਹੋ।

ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ ਉਹ ਬਈ ਦੁਖੀ ਨਾ ਹੋਵੋ ਸਭ ਗੱਲਾਂ ਛੱਡੋ ਆ ਸੁਣੋ ਹਰਮਾ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ।

ਪੂਰਾ ਖੌਫ ਦੀ ਕੇ ਮੌਤ ਅੱਗੇ ਵੱਧ ਵੱਧ ਪੈਂਦਾ ਜਿਵੇਂ ਰਿੰਗ ਵਿੱਚ ਰੌਕ ਰਾਤੀ ਰੋੜਾਂ ਉੱਤੇ ਫਰਾਰੀਆਂ ਕਾਲੇ ਸ਼ੀਸ਼ੇ ਗੱਡੀਆਂ ਦੇ ਖੋਲਦੇ ਨਾ ਪਾਰੀਆਂ ਬੰਦੇ ਖਾਸ ਖਾਸ ਬੈਠੇ ਡਾਉਂਦੇ ਫੁਲਕਾਰੀਆਂ ਇਟਲੀ ਤੋਂ ਆਇਆ ਜਿਹੜਾ ਡੀਜੇ ਵਾਲੀ ਯਾਰੀਆਂ ਬੇਸ ਪਾਉਂਦੀ ਭੰਗੜਾ ਤੇ ਗੱਡੀ ਨੱਚੇ ਰੋੜਦੇ ਫਾਰਮਰ ਲਿਖੇ ਆਏ ਨੀਲੇ ਸਾਰੇ ਫੁੱਲ ਹੋਰ ਫਿਰ ਜਿੰਦੀ ਬੋਸ ਕੀ ਕਹਿੰਦੀ ਹੈ।

0: ਜਿਵੇਂ ਕਿ ਅਸੀਂ ਹਰ ਰੋਜ਼ ਸਾਂਝੀਆਂ ਕਰਦੇ ਹਾਂ ਪੰਜਾਬ ਸਿੱਖ ਤਵਾਰੀਖ ਅਤੇ ਦੇਸ਼ ਦੁਨੀਆਂ ਨਾਲ ਵਾਪਰੀਆਂ ਕੁਝ ਅਹਿਮ ਘਟਨਾਵਾਂ ਦੀ ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੁੰਦਾ ਹੈ। ਸੋ ਲੈ ਕੇ ਹਾਜ਼ਰ ਹਾਂ ਜੀ ਕੁਝ ਅਜਿਹੀਆਂ ਹੀ ਇਤਿਹਾਸਿਕ ਘਟਨਾਵਾਂ, ਕੁਝ ਵਾਕਿਆਤ।
1: ਸਨ 1723 ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਜਨਮ ਹੋਇਆ ਸੀ। ਸਿੱਖ ਫੌਜਾਂ ਦੇ ਇੱਕ ਅਹਿਮ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਜਨਮ ਸਰਦਾਰ ਹਰਦਾਸ ਸਿੰਘ ਦੇ ਘਰ 5 ਮਈ 1723 ਦੇ ਦਿਨ ਹੋਇਆ ਸੀ। ਸਰਦਾਰ ਜੱਸਾ ਸਿੰਘ ਜਰਨੈਲ ਨੰਦ ਸਿੰਘ ਸਾਂਗਣਾ ਦੀ ਮੌਤ ਪਿੱਛੋਂ ਉਸ ਦੀ ਮਿਸਲ ਦੇ ਮੁਖੀ ਬਣੇ ਸੀ। ਆਪ ਨੇ ਕਿਲਾ ਰਾਮ ਰੌਣੀ ਬਣਾਇਆ ਤੇ ਇਹਦੀ ਸੇਵਾ ਸੰਭਾਲੀ। ਇਸ ਕਿਲੇ ਨੂੰ ਬਾਅਦ ਵਿੱਚ ਕਿਲਾ ਰਾਮਗੜ ਵੀ ਕਿਹਾ ਗਿਆ। ਇਸ ਕਰਕੇ ਇਹਨਾਂ ਦੀ ਮਿਸਲ ਨੂੰ ਵੀ ਮਿਸਲ ਰਾਮਗੜੀਆ ਕਿਹਾ ਜਾਣ ਲੱਗ ਪਿਆ। ਸਰਦਾਰ ਜੱਸਾ ਸਿੰਘ ਨੇ ਇੱਕ ਬਹੁਤ ਵੱਡੀ ਰਿਆਸਤ ਕਾਇਮ ਕੀਤੀ ਸੀ। ਆਪ 1803 ਵਿੱਚ ਚੜ੍ਹਾਈ ਕਰ ਗਏ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਰਿਆਸਤ ਉੱਤੇ ਕਬਜ਼ਾ ਕਰ ਲਿਆ ਸੀ। ਸਨ 1834 ਸਰਦਾਰ ਹਰੀ ਸਿੰਘ ਨਲਵਾ ਨੇ ਪੇਸ਼ਾਵਰ ਉੱਤੇ ਕਬਜ਼ਾ ਕੀਤਾ ਸੀ। ਲਾਹੌਰ ਤੋਂ ਬਾਅਦ ਰਣਜੀਤ ਸਿੰਘ ਨੇ ਤਕਰੀਬਨ ਸਾਰੇ ਪੰਜਾਬ ਉੱਤੇ ਕਬਜ਼ਾ ਕੀਤਾ। ਸਨ 1809 ਵਿੱਚ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਦਾ ਅਹਿਦਨਾਮਾ ਕਰਨ ਤੋਂ ਪਹਿਲਾਂ ਰਣਜੀਤ ਸਿੰਘ ਨੇ ਸ਼ੇਖੂਪੁਰਾ ਅਤੇ ਕਾਂਗੜਾ ਉੱਤੇ ਵੀ ਕਬਜ਼ਾ ਕਰ ਲਿਆ ਹੋਇਆ ਸੀ। ਅਹਿਦਨਾਮੇ ਤੋਂ ਬਾਅਦ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਦਰਿਆ ਸਤਲੁਜ ਨੂੰ ਹੱਦ ਮੰਨਿਆ ਗਿਆ। ਇਸ ਤੋਂ ਬਾਅਦ ਰਣਜੀਤ ਸਿੰਘ ਨੇ ਪੱਛਮ ਵੱਲ ਮੂੰਹ ਕਰ ਲਿਆ। ਉਸ ਨੇ ਗੁਜਰਾਤ, ਖੁਸ਼ਾਬ, ਸਾਹੀਵਾਲ, ਹਾਲੋਵਾਲ, ਡੋਡਾ, ਫਜ਼ੀਰਾਬਾਦ, ਡਸਕਾ ਉੱਤੇ ਕਬਜ਼ਾ ਕੀਤਾ। 1811 ਵਿੱਚ ਸਿੰਘਪੁਰੀਆ ਅਤੇ ਨਕਈ ਮਿਸਲਾਂ ਦੀ ਰਚਨਾ ਦੁਆਬ ਵਿਚਲੇ ਇਲਾਕਿਆਂ ਨੂੰ ਵੀ ਖੋਲਿਆ। ਇੰਜ ਹੀ ਪਹਾੜਾਂ ਵਿੱਚ ਜੰਮੂ, ਕਾਂਗੜਾ, ਅਖਨੂਰ, ਭਿੰਬਰ, ਲਖਨਪੁਰ, ਨੂਰਪੁਰ, ਗੁਲੇਰ, ਸੀਬਾ, ਕੋਟਲਾ, ਜਸਵਾਲ, ਦਾਤਾਰਪੁਰ ਵੀ ਉਹਦੀ ਹਕੂਮਤ ਦਾ ਹਿੱਸਾ ਸਨ। ਰਣਜੀਤ ਸਿੰਘ ਨੇ ਸਿੱਖ ਮਿਸਲਾਂ ਮੁਗਲਾਂ, ਬਲੋਚਾਂ, ਅਫਗਾਨਾਂ, ਡੋਗਰਿਆਂ ਤੇ ਪਹਾੜੀ ਰਾਜਪੂਤਾਂ ਤੋਂ ਰਿਆਸਤਾਂ ਖੋਹ ਕੇ ਆਪਣੇ ਕਬਜ਼ੇ ਹੇਠ ਕਰ ਲਈਆਂ ਸੀ। 1824 ਤੋਂ ਮਗਰੋਂ ਡੇਰਾ ਇਸਮਾਇਲ ਖਾਨ ਵੀ 1831 ਚਿਣ ਉਸ ਦੇ ਕਬਜ਼ੇ ਵਿੱਚ ਆ ਚੁੱਕਿਆ ਸੀ। ਹੁਣ ਉਸ ਨੇ ਕਾਬਲ ਵੱਲ ਮੂੰਹ ਕਰ ਲਿਆ। ਇਸ ਰਸਤੇ ਦੀ ਸਭ ਤੋਂ ਅਹਿਮ ਜਿੱਤ ਪਿਸ਼ਾਵਰ ਸੀ, ਜਿਸ ਉੱਤੇ ਹਰੀ ਸਿੰਘ ਨਲਵਾ ਨੇ ਬਹੁਤ ਘਮਸਾਣ ਦੀ ਜੰਗ ਤੋਂ ਬਾਅਦ ਆਖਿਰ 5 ਮਈ 1834 ਦੇ ਦਿਨ ਕਬਜ਼ਾ ਕਰ ਲਿਆ ਸੀ। ਸਨ 1916 ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ ਹੋਇਆ ਸੀ। ਸਨ 1948 ਭਾਰਤ ਸਰਕਾਰ ਨੇ ਪਟਿਆਲਾ ਅਤੇ ਪੰਜਾਬ ਦੀਆਂ ਹੋਰ ਰਿਆਸਤਾਂ ਤੋੜ ਕੇ ਪੈਪਸੂ ਸੂਬਾ ਬਣਾਇਆ ਸੀ। 1947 ਵਿੱਚ ਜਦ ਭਾਰਤ ਅਤੇ ਪਾਕਿਸਤਾਨ ਮੁਲਕ ਕਾਇਮ ਕੀਤੇ ਗਏ ਤਾਂ ਉਸ ਵੇਲੇ ਪੰਜਾਬ ਖਿੱਤੇ ਵਿੱਚ ਪਟਿਆਲਾ, ਕਪੂਰਥਲਾ, ਜੀਂਦ, ਫਰੀਦਕੋਟ, ਨਾਭਾ, ਕਲਸੀਆਂ ਦੀਆਂ ਸਿੱਖ ਰਿਆਸਤਾਂ ਅਤੇ ਮਲੇਰਕੋਟਲਾ ਦੀ ਮੁਸਲਮਾਨ ਰਿਆਸਤ ਅਤੇ ਪਹਾੜੀ ਹਿੰਦੂ ਰਿਆਸਤਾਂ ਕਾਇਮ ਸੀ। 5 ਮਈ 1948 ਦੇ ਦਿਨ ਭਾਰਤ ਸਰਕਾਰ ਨੇ ਇਹਨਾਂ ਨਾਲ ਸਮਝੌਤਾ ਕਰਕੇ ਇਹਨਾਂ ਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ, ਜਿਹਦੇ ਪਹਿਲੇ ਹਰਫ ਮਿਲਾ ਕੇ ਪੈਪਸੂ ਨਾਂ ਰੱਖਿਆ ਗਿਆ ਸੀ, ਕਾਇਮ ਕਰ ਦਿੱਤੀਆਂ। ਯਾਦਵਿੰਦਰ ਸਿੰਘ ਰਾਜਾ ਪਟਿਆਲਾ ਨੂੰ ਇਸ ਦਾ ਪ੍ਰਮੁੱਖ ਯਾਨੀ ਗਵਰਨਰ ਬਣਾਇਆ ਗਿਆ। ਬਾਅਦ ਵਿੱਚ 1 ਨਵੰਬਰ 1956 ਦੇ ਦਿਨ ਇਹਨੂੰ ਪੰਜਾਬ ਵਿੱਚ ਸ਼ਾਮਲ ਕਰ ਲਿਆ ਗਿਆ ਸੀ।
0: ਸੋ ਇਹ ਸਨ ਪੰਜਾਬ ਅਤੇ ਸਿੱਖ ਤਵਾਰੀਖ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ ਹੈ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਦੇਸ਼ ਦੁਨੀਆਂ ਵਿੱਚ ਕੀ ਕੁਝ ਵਾਪਰਿਆ ਸੀ।
1: ਸਨ 1818 ਜਰਮਨ ਚਿੰਤਕ ਕਾਰਲ ਮਾਰਕਸ ਦਾ ਜਨਮ ਹੋਇਆ ਸੀ। ਸਨ 1883 ਪੱਛਮੀ ਬੰਗਾਲ ਦੇ ਸੁਰਿੰਦਰਨਾਥ ਬੈਨਰਜੀ ਇੱਕ ਪੱਤਰਕਾਰ ਦੇ ਰੂਪ ਵਿੱਚ ਜੇਲ੍ਹ ਜਾਣ ਵਾਲੇ ਪਹਿਲੇ ਵਿਅਕਤੀ ਬਣੇ ਸੀ। ਸਨ 1888 ਮਹਾਨ ਕ੍ਰਾਂਤੀਕਾਰੀ ਤ੍ਰਿਲੋਕੀਨਾਥ ਚੱਕਰਵਰਤੀ ਦਾ ਜਨਮ ਹੋਇਆ ਸੀ। ਸਨ 1912 ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਵਿੱਚ 5ਵੇਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਸੀ। ਸਨ 1912 ਰੂਸ ਦਾ ਅਖਬਾਰ ਪ੍ਰਾਵਦਾ ਨਿਕਲਣਾ ਸ਼ੁਰੂ ਹੋਇਆ ਸੀ। ਸਨ 1955 ਭਾਰਤ ਦੀ ਸੰਸਦ ਵਿੱਚ ਹਿੰਦੂ ਵਿਆਹ ਐਕਟ ਪਾਸ ਹੋਇਆ ਸੀ। ਸਨ 1956 ਜਾਪਾਨ ਦੀ ਰਾਜਧਾਨੀ ਟੋਕੀਓ 'ਚ ਪਹਿਲੇ ਜੂਡੋ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਸੀ।
0: ਸੋ ਇਹ ਸਨ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
2: ਹਰਮਨ ਰੇਡੀਓ 24 ਘੰਟੇ 7 ਦਿਨ।
3: ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਜ਼ਿੰਦਗੀ ਜਿਉਣੀ ਚਾਹੀਦੀ ਹੈ, ਖਵਾਹਿਸ਼ਾਂ ਦੇ ਮੁਤਾਬਕ ਨਹੀਂ, ਕਿਉਂਕਿ ਜ਼ਰੂਰਤਾਂ ਫ਼ਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ।

0: ਐਸਕੀਮੋਸ ਕਹਿੰਦੇ ਨੇ ਜਿਹੜਾ ਆਪਣੇ ਗਿਆਨ ਦੀਆਂ ਫੜਾ ਮਾਰੇ ਉਹ ਅਸਲ ਵਿਚ ਆਪਣਾ ਅਗਿਆਨ ਪ੍ਰਗਟ ਕਰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਲਓ ਵੀ ਮਿੱਤਰੋ, ਇਲੈਕਸ਼ਨਾਂ ਦਾ ਟਾਈਮ ਆ ਤੇ ਇਹਨਾਂ ਦਿਨਾਂ ਦੇ ਵਿੱਚ ਘਰੇਲੂ ਲੜਾਈ ਦੇ ਤੌਰ ਤਰੀਕੇ ਵੀ ਚੇਂਜ ਹੋ ਜਾਂਦੇ ਆ। ਬਾਈ ਬਿੰਦਰ ਧਨੋਲੇ ਦੇ ਲਿਖੇ ਹੋਏ ਬੋਲ ਥੋੜੀ ਨਜ਼ਰ ਕਰਨ ਲੱਗੇ ਆ, ਨਾਲ ਮੇਰੇ ਬੀਬਾ ਪ੍ਰੀਤ ਠੰਦਾ ਤੇ ਫੋਕ ਸਟੂਡੀਓ ਤੋਂ ਸਾਬੀ ਸਹਿਜ ਹੋਰੀ ਤੇ ਹਨੀ ਮਾਛੀ ਵਾਲਾ ਵੀ ਸਾਹਮਣੇ ਬੈਠਾ। ਸਾਰਿਆਂ ਨੂੰ ਮੈਂ ਹਾਰਦਿਕ ਜੀ ਆਇਆ ਕਹਿਣਾ। ਲੈ ਵੀ ਡੀਜੇ ਡਸਟਰ ਚੌਥਾ ਕਾਲਾ ਰੱਖ ਲਾ, ਇੱਕ ਵਾਰੀ ਨਜ਼ਾਰਾ ਆ ਜਾ ਬੀਬਾ।

빠지 먹어디야.

0: 24 ਘੰਟੇ 7 ਦਿਨ।
1: ਸਾਂਝੇਦਾਰੀ ਬਾਰੇ ਤੇਲਗੂ ਵਾਲੇ ਕਹਿੰਦੇ ਹਨ ਕਿ ਜੇ ਤੂੰ ਰੋਟੀ ਤੇ ਕੱਪੜੇ ਨਾ ਮੰਗੇ ਤਾਂ ਮੈਂ ਤੇਰਾ ਬੱਚਿਆਂ ਵਾਂਗ ਖਿਆਲ ਰੱਖਾਂਗਾ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਦਾਣੇ ਦਾਣੇ ਤੇ ਮੋਹਰ ਹੁੰਦੀ ਹੈ।
1: ਇਸ ਦਾ ਭਾਵ ਹੈ ਕਿ ਜੋ ਕਰਮਾਂ ਵਿੱਚ ਹੁੰਦਾ ਹੈ ਉਹ ਜ਼ਰੂਰ ਮਿਲਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਅੱਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਬੜੀ ਹੀ ਸ਼ਰਧਾ ਬੜੀ ਪ੍ਰੇਮਾ ਭਾਵਨੀ ਦੇ ਨਾਲ ਵਿਸ਼ੇਸ਼ ਕਰਕੇ ਕੁੱਲ ਕਾਇਨਾਤ ਦੇ ਰੂਹਾਨੀਅਤ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਇਸ ਵੇਲੇ ਜਿੰਨੇ ਵੀ ਆਪ ਜੀ ਗੁਰਮੁਖ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੇ ਤਰਸ ਦੇ ਪਾਤਰ ਬਣ ਕੇ ਸਰੀਰਕ ਰੂਪ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਜੁੜ ਰਹੇ ਹਾਂ ਔਰ ਜਿੰਨੇ ਵੀ ਮਾਈ ਭਾਈ ਕੁੱਲ ਜਗਤ ਦੇ ਅੰਦਰ ਉਹ ਟੈਲੀਵਿਜ਼ਨ ਇੰਟਰਨੈੱਟ ਦੇ ਸਾਧਨਾਂ ਦੇ ਰਾਹੀਂ ਮਨ ਕਰਕੇ ਸੁਰਤੀ ਕਰਕੇ ਸਤਿਗੁਰਾਂ ਦੇ ਪਾਵਨ ਦਰ ਘਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਨਿੱਤਾ ਪ੍ਰਤੀ ਜੁੜਦੇ ਹੋ ਸਾਰੀਆਂ ਹੀ ਗੁਰੂ ਕੀਆਂ ਸਿੱਖ ਸੰਗਤਾਂ ਸਾਰੇ ਸਤਿਗੁਰੂ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਿੱਖ ਸੇਵਕ ਆਪਾਂ ਵਡਭਾਗੇ ਹਾਂ ਖਾਲਸਾ ਜੀ ਜਿਨ੍ਹਾਂ ਨੂੰ ਇਸ ਵੇਲੇ ਸਤਿਗੁਰਾਂ ਨੇ ਆਪਣੀ ਅੰਮ੍ਰਿਤ ਗੁਰਬਾਣੀ ਦੇ ਹਰਜਸ ਕੀਰਤਨ ਦੇ ਨਾਲ ਨਿਵਾਜਿਆ ਔਰ ਜੋ ਪਾਵਨ ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਇਸ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਇਹ ਸੁਭਾਗਾਂ ਭਰਿਆ ਅਵਸਰ ਸਾਨੂੰ ਗਰੀਬਾਂ ਨੂੰ ਸਤਿਗੁਰਾਂ ਨੇ ਬਖਸ਼ਿਆ ਹੈ ਜਿੱਥੇ ਪਾਵਨ ਹੁਕਮਨਾਮਾ ਕਿਉਂਕਿ ਸ਼ੰਤ ਰੂਪ ਦੇ ਵਿੱਚ ਹੈ ਤੇ ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲਦੀ ਹੈ ਉਹ ਵੀ ਇਸ ਵੇਲੇ ਮਾਰੂ ਰਾਗ ਦੇ ਵਿੱਚ ਸੋਲਹੇ ਬਹੁਤ ਲਮੇਰੇ ਸ਼ਬਦ ਇਸ ਕਰਕੇ ਜਿਵੇਂ ਸਤਿਗੁਰੂ ਜੀ ਦਾ ਹੁਕਮ ਹੈ ਕੇਵਲ ਅੱਖਰੀ ਅਰਥਾਂ ਦੇ ਦੁਆਰਾ ਹੀ ਆਪਾਂ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦੇ ਆਹਰ ਵਿੱਚ ਲੱਗਣਾ ਹੈ ਆਓ ਤਰਲਾ ਲਈਏ ਮਹਾਰਾਜ ਜਿਵੇਂ ਸਰੀਰਾਂ ਕਰਕੇ ਆਪਣੇ ਚਰਨਾਂ ਵਿੱਚ ਆਪ ਹੀ ਲੈ ਆਉਂਦਾ ਮਨ ਕਰਕੇ ਵੀ ਸਾਡੀ ਗਰੀਬਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਲਵਾ ਲਓ ਸਾਰੇ ਮਾਈ ਭਾਈ ਬੜੇ ਪ੍ਰੇਮ ਦੇ ਨਾਲ ਲਵਾਈਏ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਕਰੋ ਰਸਨਾ ਨੂੰ ਪਵਿੱਤਰ ਆਖੋ।

ਫਤਿਹ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਤਖਤ ਚਵਰ ਸਿੰਘਾਸਨ ਦੇ ਮਾਲਕ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

ਇਹ ਮੰਗਲਾਚਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੱਚੀ ਬਾਣੀ ਦੀ ਮੱਥਕਾਰ ਹੈ ਜਪਜੀ ਸਾਹਿਬ। ਜਪਜੀ ਸਾਹਿਬ ਦੀ ਮੱਥਕਾਰ ਨਿਚੋੜ ਹੈ ਮੂਲ ਮੰਤਰ, ਮੂਲ ਮੰਤਰ ਦੀ ਵੀ ਮੱਥਕਾਰ ਅਤਿਅੰਤ ਅਤਿਅੰਤ ਸੂਖਮ ਰੂਪ ਦੇ ਵਿੱਚ ਗੁਰਮਤਿ ਦੀ ਸਾਰੀ ਫਿਲਾਸਫੀ, ਗੁਰਮਤਿ ਦਾ ਸਿਧਾਂਤ ਇਸ ਮੰਗਲਾਚਾਰ ਵਿੱਚ ਹਜ਼ੂਰ ਨੇ ਰੱਖਿਆ ਹੈ। ਇੱਕ ਓਅੰਕਾਰ, ਇੱਕੋ ਇੱਕ ਅਦੁੱਤੀ ਇੱਕ ਰਸ ਵਿਆਪਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਪ੍ਰਸਾਦ, ਉਹਦੇ ਸਰੂਪ ਦੀ ਲਖਤਾ, ਉਹਦੇ ਸਰੂਪ ਦੇ ਨਾਲ ਮਿਲਾਪ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਹੀ ਹੋ

ਰੂਹੀ ਦੇ ਅੰਦਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਪਰਬਤ ਮੇਰਾਨ ਸਤਿਗੁਰੂ ਜੀ, ਘਰ ਤੀਜੇ ਸੁਰਤਾਲ ਦੇ ਵਿੱਚ ਇਹ ਪਾਵਨ ਅੰਮ੍ਰਿਤ ਬਚਨ ਉਚਾਰ

ਗੁਰਮੁਖਾਂ ਦਾ ਜੀਵਨ ਕੀ ਹੈ? ਆਪ ਜਪੈ ਅਵਰਹਿ ਨਾਮ ਜਪਾਵੈ। ਉਹ ਆਪ ਵੀ ਸਦਾ ਜਪਦਾ ਤੇ ਜਿਹੜਾ ਉਹਦੇ ਨੇੜੇ ਆਵੇ ਉਹਨੂੰ ਵੀ ਨਾਮ ਦੇ ਨਾਲ ਹੀ ਜੋੜਦਾ। ਇਸ ਤਰ੍ਹਾਂ ਗੁਰਮੁਖ ਆਖ ਵਖਾਣੀ, ਉਹਦਾ ਜੀਵਨ ਆਪਣੇ ਆਪ ਦੇ ਵਿੱਚ ਹੀ ਗੁਰਮਤਿ ਦੇ ਪ੍ਰਚਾਰ ਦਾ ਸਾਧਨ ਹੁੰਦਾ ਹੈ।

ਭਗਤਾਂ ਦੀ ਚਾਲ ਨਿਰਾਲੀ ਹੈ, ਉਹਨਾਂ ਦੀ ਜੀਵਨ ਜਾਚ ਬਿਲਕੁਲ ਹੀ ਨਿਰਾਲੀ ਹੈ ਤੇ ਉਹਨਾਂ ਨੂੰ ਕੇਵਲ ਨਾਮ ਹੀ ਸੱਚਾ ਪਾਉਂਦਾ ਹੈ, ਬਾਕੀ ਸੰਸਾਰ ਉਹਨਾਂ ਲਈ ਕੂੜ ਹੈ। ਤੇ ਆਪਾਂ ਰੋਜ਼ ਆਨੰਦ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ, ਭਗਤਾਂ ਕੀ ਚਾਲ ਨਿਰਾਲੀ, ਚਾਲਾਹ ਨਿਰਾਲੀ, ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ ਉਹ ਤੇ ਖੰਡੇ ਦੀ ਧਾਰ ਤੇ।

0: ਬਾਬਾ
1: ਜਦੋਂ ਅੰਮ੍ਰਿਤ ਛਕਦੇ ਹਾਂ ਨਾ ਸਾਰਿਆਂ ਨੂੰ ਗੁਰੂ ਕੇ ਸਿੱਖਾਂ ਨੂੰ ਇਹ ਬੇਨਤੀ ਹੈ ਭਾਈ ਗੁਰੂ ਵਾਲੇ ਬਣੇ ਬਗੈਰ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਚੜਿਆ ਜਾਣਾ ਜਦੋਂ ਖੰਡੇ ਬਾਟੇ ਦੀ ਪਾਹੁਲ ਲੈਨੇ ਆ ਅੰਮ੍ਰਿਤ ਛਕਦੇ ਹਾਂ ਪੰਜ ਪਿਆਰੇ ਕੀ ਕਹਿੰਦੇ ਨੇ ਤੇਰੀ ਜਾਤ ਵੀ ਨਾਜ਼ ਤੇਰੀ ਪਾਤ ਵੀ ਨਾਜ਼ ਤੇਰੇ ਪੁਰਾਣੇ ਕਰਮ ਵੀ ਨਾਜ਼ ਪੁਰਾਣਾ ਤੇਰਾ ਸਾਰਾ ਕੁਝ ਹੀ ਲੇਖਾ ਪਾੜ ਗਿਆ ਹੁਣ ਨਵੇਂ ਸਿਰਿਓ ਫਿਰ ਆਪਾਂ ਗੁਰੂ ਦੇ ਪੁੱਤ ਹੋ ਜਾਂਦੇ ਹਾਂ ਗੁਰੂ ਦੀਆਂ ਧੀਆਂ ਹੋ ਜਾਂਦੇ ਹਾਂ ਫਿਰ ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਸਾਡੇ ਮਾਤਾ ਮਾਤਾ ਸਾਹਿਬ ਕੌਰ ਜੀ ਫਿਰ ਅਸੀਂ ਵਾਸੀ ਆਨੰਦਪੁਰ ਸਾਹਿਬ ਦੇ ਇਹ ਖਾਲਸੇ ਪੰਥ ਦੀ ਆਪਣੀ ਕੌਮੀ ਪਛਾਣ ਹੈ ਆਪਾਂ ਗਵਾ ਕੇ ਮੇਰੇ ਹਜ਼ੂਰ ਕਹਿੰਦੇ ਨੇ ਕਿ ਪਰਮੇਸ਼ਰ ਨੇ ਅਕਾਲ ਪੁਰਖ ਨੇ ਇੰਨੀ ਕੁ ਕਿਰਪਾ ਕੀਤੀ ਕਿ ਭਗਤ ਜਨ ਆਪਣਾ ਆਪਾ ਗਵਾ ਕੇ ਕਹਿੰਦੇ ਮੇਰੀ ਜਾਤ ਵੀ ਵਾਹਿਗੁਰੂ ਮੇਰੀ ਪੱਤ ਵੀ ਵਾਹਿਗੁਰੂ ਮੇਰਾ ਸਭੋ ਕੁਝ ਹੀ ਪਰਮੇਸ਼ਰ ਹੈ ਉਹਦੇ ਤੋਂ ਬਗੈਰ ਕੁਝ ਦੂਜਾ ਉਹ ਆਪਣਾ ਜਾਣਦੇ ਨੀ ਕਦੇ ਵੀ ਤੇ ਅਣਦਿਨ ਹਰ ਵੇਲੇ ਭਗਤੀ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵੇਲੇ ਉਹਨਾਂ ਦਾ ਮਨ ਭਗਤੀ ਦੇ ਵਿੱਚ ਹੈ।

ਸਾਕੋ ਭਗਤੀ ਦੇ ਵਿੱਚ ਸਦਾ ਜੁੜੇ ਰਹਿੰਦੇ, ਆਪਣਾ ਆਪ ਗਵਾ ਕੇ ਤੇ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਤੇ ਉਹਦੇ ਗੁਣ ਗਾਉਂਦੇ ਗਾਉਂਦੇ ਗੁਣ ਕਹਿ ਗੁਣੀ ਸਮਾਵਣਿਆ ਐਸੀ

ਕਿਰਤਕਾਰ ਕਰਦਿਆਂ ਵੀ ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਭਿੱਜੇ ਭਗਤੀ ਕਰਦੇ ਰਹਿੰਦੇ ਆ ਤੇ ਘਰ ਵਿੱਚ ਰਹਿ ਕੇ ਹੀ ਬੈਰਾਗੀ ਹੈ। ਜੋ ਸਤਿਗੁਰੂ ਕਲਗੀਧਰ ਜੀ ਦਾ ਉਪਦੇਸ਼ ਹੈ ਨਾ, ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ ਪੈਂਦੀ, ਉਹ ਘਰੇ ਬੈਠੇ ਬੈਰਾਗੀ ਹਾਂ।

ਰਤੇ ਗੁਰਮੁਖ ਸਤਿਗੁਰੂ ਜੀ ਦੇ ਪਿਆਰ ਦੇ ਵਿੱਚ ਰੱਤਾ ਹੋਇਆ ਜਿਹੜਾ ਗੁਰੂ ਦਾ ਪਰਮ ਸਿੱਖ ਹੈ ਪੁੱਗ ਗਿਆ। ਭਗਤੀ ਰਾਤੇ ਸਦਾ ਮਨ ਨਿਰਮਲ, ਅੰਦਰ ਕੋਈ ਮੈਲ ਨਹੀਂ। ਹਰ ਜੀਓ ਵੇਖੈ ਸਦਾ ਨਾਲੇ, ਉਹਦੀ ਅਵਸਥਾ ਹੈ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਹਰ ਵੇਲੇ ਹਾਜ਼ਰ ਨਾਜ਼ਰ ਜਾਣ

ਇਹ ਅਖੀਰਲੀ ਤੁਕ ਹੈ ਤੇ ਆਪਣੇ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਭਗਤ ਰੱਬ ਦੇ ਪਿਆਰੇ ਮਾਲਕ ਦੇ ਦਰ ਤੇ ਸੱਚੇ ਹੋ ਗਏ ਤੇ ਅਨ ਦਿਨ ਹਰ ਵੇਲੇ ਨਾਮ ਦੇ ਵਿੱਚ ਸਮਾਏ ਹੋਏ ਰਹਿੰਦੇ ਹੈ, ਨਾਮ ਨੂੰ ਆਪਣੇ ਹਿਰਦੇ ਵਿੱਚ

ਜਿਹੜਾ ਮਨ ਮੁੱਖ ਹੋ ਕੇ ਭਗਤੀ ਕਰਨ ਦਾ ਯਤਨ ਕਰੇ। ਬਾਣੀ ਤੇ ਮੈਂ ਪੜ੍ਹਦਾ ਪਰ ਮੈਂ ਬਾਕੀ ਪਖੰਡ ਨਹੀਂ ਤਿਆਗ ਸਕਦਾ, ਮੈਂ ਨਸ਼ੇ ਨਹੀਂ ਤਿਆਗ ਸਕਦਾ, ਮੈਂ ਕੇਸਾਂ ਦੀ ਬੇਅਦਬੀ ਨਹੀਂ ਤਿਆਗ ਸਕਦਾ, ਖਿਮਾ ਕਰਨਾ, ਇਹ ਮਨਮੁੱਖ ਹੋ ਕੇ ਭਗਤੀ ਕਰਨਾ। ਸਤਿਗੁਰਾਂ ਦੇ ਆਖੇ ਲੱਗੇ ਬਗੈਰ, ਗੁਰੂ ਦਾ ਹੁਕਮ ਮੰਨੇ ਬਗੈਰ, ਵਿਣ ਸਤਿਗੁਰ ਭਗਤ ਨਾ ਹੋਈ ਰਾਮ, ਭਗਤੀ ਪ੍ਰਵਾਨ ਨਹੀਂ।

ਜੰਮਣ ਮਰਨ ਦੇ ਗੇੜੇ ਵਿੱਚ ਪਈ, ਕੁੱਲ ਲੁਕਾਈ, ਕੁੱਲ ਸੰਸਾਰ ਖੁਆਰ ਹੋ ਰਿਹਾ ਹੈ, ਦੁੱਖ ਭੋਗ ਰਿਹਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਨੇ, ਵੇਣ ਗੁਰ ਤਤ ਨਾ ਜਾਣਿਆ, ਤੇ ਗੁਰੂ ਨੂੰ ਆਪਣਾ ਆਪਾ ਸਮਰਪਣ ਕੀਤੇ ਬਗੈਰ ਤਤ ਸਾਰ ਪਰਮ ਜਿਹੜੀ ਸੱਤਾ ਹੈ ਨਾ ਪਰਮੇਸ਼ਰ ਵਾਹਿਗੁਰੂ, ਉਹਦਾ ਭੇਦ ਨਹੀਂ ਕਿਸੇ ਪਾਇਆ। ਆਪਣੇ ਆਪੇ ਨੂੰ ਕਿਸੇ ਨੇ ਨਹੀਂ ਪਛਾਣਿਆ, ਇਹ ਆਵਾਗਮਨ ਦੀ ਖੇਡ ਨੂੰ ਕਿਸੇ ਨੇ ਨਹੀਂ ਸਮਝਿਆ।

ਭਗਤੀ ਤੋਂ ਬਗੈਰ ਹੋਰ ਜਿੰਨੇ ਵੀ ਕੰਮ ਅਸੀਂ ਕਰਦੇ ਫਿਰਦੇ ਆ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਅੰਤ ਨੂੰ ਜਾ ਕੇ ਸਿਰ ਲਾਗਾ ਜਮ ਦੰਡ, ਤਾਂ ਪਛਤਾਨਿਆ ਅੰਤ ਨੂੰ ਪਛਤਾਵਾ ਹੁੰਦਾ ਹੈ ਕਿ ਜਿਹੜੇ ਕੰਮਾਂ ਲਈ ਮੈਂ ਜੀਵਨ ਵਿਅਰਥ ਗਵਾ ਦਿੱਤਾ, ਇਹਨਾਂ ਕੰਮਾਂ ਦਾ ਤੇ ਅਸਲ ਵਿੱਚ ਕੋਈ ਮਤਲਬ ਹੀ

ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਕੋਟ ਮੱਧੇ ਕਿਨੈ ਪਛਾਣਿਆ, ਕਿਸੇ ਨੇ ਪਛਾਣੀ ਇਹ ਗੱਲ ਤੇ ਬਾਕੀ ਸਾਰਾ ਜਗਤ ਵਿਚਾਰਾ ਉਹ ਤਾਂ ਭਰਮ ਦੇ ਵਿੱਚ ਭੁੱਲਾ ਚੋਟਾਂ ਖਾਂਦਾ ਰਹਿੰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਹਰ ਨਾਮਾ ਸੱਚ ਸੋਈ, ਉਹਨਾਂ ਨੇ ਸੱਚਾ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਤਾਰਿਆ, ਸੱਚੇ ਨਾਮ ਦੇ ਉਹ

ਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਨਾਮ ਦੇ ਦੁਆਰੇ ਵਡਿਆਈ ਮਿਲਦੀ ਹੈ। ਸੱਤਵੀਂ ਪੌੜੀ ਆ ਨਾ ਜਪਜੀ ਸਾਹਿਬ ਜੀ ਦੀ, ਇਹ ਸਾਰੀ ਵਿਆਖਿਆ ਇਸੇ ਤੁਕ ਦੀ ਹੋ ਰਹੀ ਹੈ। ਮਹਾਰਾਜ ਜੀ ਕਹਿੰਦੇ ਜੇ ਯੁੱਗ ਚਾਰੇ ਆਰ ਜਾ, ਉਮਰ ਜਿੰਨੀ ਮਰਜ਼ੀ ਲੰਮੀ ਹੋ ਜਾਏ, ਜਿੰਨਾ ਮਰਜ਼ੀ ਮਸ਼ਹੂਰ ਹੋ ਜਾਏ, ਲੋਕ ਜਿੰਨੇ ਮਰਜ਼ੀ ਮਗਰ ਤੇਰੇ ਤੁਰੇ ਫਿਰਨ, ਪਰ ਆਖਰੀ ਗੱਲ ਇਹ ਹੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਇਹ ਹੈ ਅਸਲ ਗੱਲ। ਨਾਨਕ ਨਾਮ ਮਿਲੈ ਵਡਿਆਈ, ਨਾਮ ਦੇ ਦੁਆਰਾ ਹੀ ਵਡਿਆਈ ਮਿਲਣੀ ਹੈ। ਦੂਜੇ ਭਾਏ ਪਤ ਖੋਈ, ਜੇ ਦੂਜੇ ਭਾਏ ਵਿੱਚ ਲੱਗਾ ਰਿਹਾ ਤੇ ਪਤ ਖੋਈ, ਸਾਰੀ ਪਤ

0: ਪਾਇਆ।
1: ਕਾਲ ਕੰਟਕ ਨੂੰ ਮਾਰ ਕੇ ਵਾਹਿਗੁਰੂ ਦੇ ਵਿੱਚ ਸਮਾ ਗਏ, ਵਾਹਿਗੁਰੂ ਨੂੰ ਪਾਏ ਤੇ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਪਾ ਲਿਆ। ਅਸਲ ਜਿਹੜੇ ਸ਼ਾਹੂਕਾਰ ਬਣ ਗਏ, ਅਸਲ ਜਿਹੜੇ ਧਨਵਾਨ ਉਹ ਬਣ ਗਏ। ਮਹਾਰਾਜ ਜੀ ਕਹਿੰਦੇ ਨੇ ਸੇ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਐਸੀ ਕਿਰਪਾ।

ਇਹ ਨਾਮ ਦਾ ਜਿਹੜਾ ਖਜ਼ਾਨਾ ਫਿਰ ਇਹੋ ਜਿਹਾ ਹੈ ਕਿ ਇਹ ਸਦਾ ਅਖੁੱਟ ਰਹਿੰਦਾ, ਨਿਖੁੱਟਦਾ ਨਹੀਂ ਕਦੇ ਵੀ, ਇਹਦੇ ਵਿੱਚ ਘਾਟਾ ਨਹੀਂ ਪੈਂਦਾ, ਜੋ ਸੁਭਾਵਕ ਰੂਪ ਦੇ ਵਿੱਚ ਹੀ ਵਾਹਿਗੁਰੂ ਨੇ ਆਪਣੇ ਪਿਆਰ

0: ਧੰਨ ਸਤਿਗੁਰੂ ਜੀ ਫਰਮਾਉਂਦੇ ਨੇ, ਉਹਨੇ ਆਪ ਹੀ ਆਪਣੇ ਨਾਲ ਸਮਾ ਲੈ ਗੁਰਮੁਖ, ਤੇ ਜੁਗ ਜੁਗ ਉਹਨਾਂ ਨੇ ਸੋਭਾ ਪਾਈ। ਐਸੇ ਗੁਰਮੁਖ ਦਾ, ਐਸੇ ਹੀ ਸਤਿਪੁਰਖ ਦਾ ਅੱਜ ਜਨਮ ਦਿਹਾੜਾ ਵੀ ਹੈ। ਮਹਾਨ ਯੋਧੇ, ਸੰਤ ਸਿਪਾਹੀ, ਪਰ ਉਪਕਾਰੀ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ, ਸਿੱਖ ਪੰਥ ਦੇ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ। ਉਸ ਮਹਾਂਬਲੀ ਯੋਧੇ ਦਾ ਜਨਮ ਉਹਨਾਂ ਸਮਿਆਂ ਦੇ ਵਿੱਚ ਖਾਲਸਾ ਜੀ ਹੋਇਆ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ, ਜਦੋਂ ਹਰ ਸਾਲ ਢੰਡੂਰੇ ਪਿੱਟੇ ਜਾਂਦੇ ਸੀ ਕਿ ਸਿੱਖ ਅਸੀਂ ਮੁਕਾ ਦਿੱਤੇ ਨੇ, ਸਿੱਖ ਰਿਹਾ ਹੀ ਕੋਈ ਨਹੀਂ। ਜਦੋਂ ਦੱਸਣ ਵਾਲੇ ਨੂੰ 10 ਰੁਪਈਏ ਤੇ ਸਿੱਖ ਦਾ ਸਿਰ ਵੱਢਣ ਵਾਲੇ ਨੂੰ 50 ਤੋਂ ਲੈ ਕੇ 80 ਰੁਪਈਏ ਤੱਕ ਦਾ ਇਨਾਮ ਮਿਲਦਾ ਹੁੰਦਾ ਸੀ, ਤੇ ਜਦੋਂ ਉਸ ਗੁਰਮੁਖ ਮਹਾਂਪੁਰਖ ਨੇ ਆਪਣੀ ਦੇਹ ਦਾ ਤਿਆਗ ਕੀਤਾ ਨਾ, ਉਸ ਵੇਲੇ ਲਾਹੌਰ ਤੇ ਵੀ ਖਾਲਸੇ ਦਾ ਨਿਸ਼ਾਨ ਝੂਲਦਾ ਸੀ ਤੇ ਦਿੱਲੀ ਦੇ ਲਾਲ ਕਿਲ੍ਹੇ ਤੇ ਵੀ ਖਾਲਸੇ ਦਾ ਨਿਸ਼ਾਨ ਝੂਲਦਾ ਸੀ।
1: ਸਤ ਸ੍ਰੀ ਅਕਾਲ।
0: ਤੇ ਇਹ ਖਾਲਸਾ ਜੀ, ਭਗਤ ਵੀ ਅੰਦਰੋਂ ਭਗਤ ਤੇ ਬਾਹਰੋਂ ਸ਼ਕਤੀ ਵੀ ਹੈ, ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ, ਐਸੇ ਗੁਰਮੁਖ, ਐਸੇ ਸਤਪੁਰਖ। ਸੋ ਲੜੀਵਾਰ ਰੂਪ ਦੇ ਵਿੱਚ ਜਿੱਥੇ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ, ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1072 ਉੱਪਰ ਖਾਲਸਾ ਜੀ ਇਸ ਵੇਲੇ ਪਹੁੰਚੀ ਹੈ। ਰਾਗ ਮਾਰੂ ਦੇ ਅੰਦਰ 16 ਜੋ 16-16 ਪਦਿਆਂ ਵਾਲੇ ਸ਼ਬਦ ਹੁੰਦੇ ਨੇ, ਇਹਨਾਂ ਦੀ ਵਿਚਾਰ ਚੱਲ ਰਹੀ ਹੈ। ਤੇ ਆਓ ਬੜੇ ਪ੍ਰੇਮ ਦੇ ਨਾਲ ਲੜੀਵਾਰ ਕਥਾ ਦੇ ਵੀ ਦਰਸ਼ਨ ਦੀਦਾਰੇ ਕਰੀਏ ਜੀ।
1: ਮਾਰੋ 16 ਮਹੱਲਾ ਪੰਜਵਾ।
0: ਰਾਗ ਮਾਰੂ ਦੇ ਵਿੱਚ 16 16 ਪਦਿਆਂ ਵਾਲੇ, ਜਿਵੇਂ 2 ਪਦੇ, ਜਿਵੇਂ 3 ਪਦੇ, ਜਿਵੇਂ 4 ਪਦੇ, ਇਸੇ ਤਰ੍ਹਾਂ 5 ਪਦੇ ਵੀ ਵਿੱਚ ਵਿੱਚ ਆਏ ਨੇ, ਤੇ ਸਾਧ ਸੰਗਤ ਜੀ ਫਿਰ 8 ਪਦੀਆਂ, ਤੇ ਇਸੇ ਤਰ੍ਹਾਂ ਇਹ 16 ਹਨ, 16 ਪਦਿਆਂ ਵਾਲੇ ਸ਼ਬਦ। ਤੋ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਅੰਮ੍ਰਿਤ ਬਚਨ ਬਖਸ਼ ਰਹੇ ਹਨ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਇੱਕੋ ਇੱਕ ਅਦੁੱਤੀ ਇੱਕ ਰਸ ਵਿਆਪਕ ਪਰਮੇਸ਼ਰ ਵਾਹਿਗੁਰੂ, ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਵੇ ਤਾਂ ਐਸੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਲਖਤਾ ਹੁੰਦੀ ਹੈ, ਉਹਦੇ ਸਰੂਪ ਦੇ ਨਾਲ ਅਭੇਤਾ ਪਾਈ ਦੀ ਹੈ।
1: ਸੰਗੀ ਜੋਗੀ ਨਾਰ ਲਪਟਾਣੀ।
0: ਇਹ ਪਾਵਨ ਬਚਨ ਦੇ ਅੰਦਰ ਸਾਧ ਸੰਗਤ ਜੀ ਰੂਪਕ ਅਲੰਕਾਰ ਦੇ ਦੁਆਰਾ ਮਹਾਰਾਜ ਜੀ ਨੇ ਇਹ ਦੇਹ ਦੀ ਸਾਖੀ ਸਾਰੀ ਲਿਖੀ ਹੈ। ਇਹ ਸਰੀਰ ਤੇ ਆਤਮਾ ਦੀ ਆਪੋ ਵਿੱਚ ਦੀ ਗੱਲਬਾਤ ਹੈ, ਸੰਵਾਦ ਹੈ। ਜੀਵਨ ਦੀ ਸੱਚਾਈ ਮਹਾਰਾਜ ਨੇ ਸਾਨੂੰ ਇਹਦੇ ਵਿੱਚ ਸਮਝਾਈ ਹੈ ਕਿ ਭਾਈ ਤੇਰੇ ਜੀਵਨ ਦਾ ਅਸਲ ਪ੍ਰਯੋਜਨ ਕੀ ਹੈ। ਸੰਗੀ ਦਾ ਅਰਥ ਹੁੰਦਾ ਸਾਥੀ, ਤੇ ਇਹ ਤੇ ਜੋਗੀ ਦਾ ਅਰਥ ਹੈ ਆਤਮਾ, ਜੀਵ ਆਤਮਾ। ਜਦੋਂ ਪਰਮਾਤਮਾ ਦੀ ਅੰਸ਼ ਆਤਮਾ ਮਾਇਆ ਦੇ ਪ੍ਰਭਾਵ ਦੇ ਵਿੱਚ ਆਪ ਨੂੰ ਸੁਤੰਤਰ ਰੂਪ ਦੇ ਵਿੱਚ ਜਾਣੇ ਤਾਂ ਉਹਨੂੰ ਜੀਵ ਆਤਮਾ ਕਹਿੰਦੇ ਆ। ਦਰਸ਼ਨ ਸ਼ਾਸਤਰ ਦੇ ਇਹ ਸਾਰੇ ਸਾਧ ਸੰਗਤ ਜੀ ਇਹ ਡੂੰਘੇ ਸਿਧਾਂਤ ਹਨ। ਤੋ ਇਹਤੇ ਅਰਥ ਆਵੇਗਾ ਜੀਵ ਆਤਮਾ, ਨਾਰ ਦਾ ਅਰਥ ਆਵੇਗਾ ਇਹ ਬਾਡੀ, ਇਹ ਸਰੀਰ, ਇਹ ਦੇਹੀ। ਪਤੀ ਦੇ ਰੂਪ ਦੇ ਵਿੱਚ ਹੈ ਜੀਵ ਆਤਮਾ, ਤੇ ਪਤਨੀ ਦੇ ਰੂਪ ਦੇ ਵਿੱਚ ਹੈ ਇਹ ਜਿਹੜਾ ਸਰੀਰ ਹੈ, ਇਹ ਜਿਹੜੀ ਕਾਇਆ ਹੈ। ਸੰਗੀ ਜੋਗੀ ਨਾਰ ਲਪਟਾਣੀ, ਇਹ ਮਿਲਾਪ ਹੈ ਆਤਮਾ ਦਾ, ਜੀਵ ਆਤਮਾ ਦਾ ਤੇ ਸਰੀਰ ਦਾ। ਤੇ ਸਰੀਰ ਦੇ ਨਾਲ ਜਿੰਨਾ ਚਿਰ ਆਤਮਾ ਹੈ ਉਹਨਾਂ ਚਿਰ ਹੀ ਖੇਡ ਹੈ, ਜੇ ਆਤਮਾ ਨਹੀਂ ਤੇ ਸਰੀਰ ਮਿੱਟੀ ਦੀ ਢੇਰੀ ਹੈ। ਸਤਿਗੁਰੂ ਜੀ ਹੁਣ ਸਾਨੂੰ ਦੱਸਦੇ ਹੈ ਕਿ ਇਹ ਆਤਮਾ ਸਰੀਰ ਦੇ ਅੰਦਰ ਹੈ ਤੇ ਸਰੀਰ ਇਹਨੂੰ ਲਿਪਟਿਆ ਹੋਇਆ ਹੈ ਜੀ।
1: ਉਰਜ ਰਹੀ ਰੰਗ ਰਸ ਮਾਣੀ।
0: ਇਹ ਆਤਮਾ ਦੇ ਉੱਪਰ ਲਿਪਟਿਆ ਹੋਇਆ ਸਰੀਰ, ਤੇ ਇਹ ਜੀਵ ਆਤਮਾ ਪਤੀ ਤੇ ਦੇਹ ਇਹਦੀ ਪਤਨੀ, ਇਹ ਉਰਜੀ ਹੋਈ ਦੁਨੀਆਦਾਰੀ ਦੇ ਰੰਗ ਤੇ ਰਸ ਮਾਣਦੀ ਪਈ ਹੈ। ਜਿੰਨਾ ਚਿਰ ਅਸੀਂ ਜਿਉਂਦੇ ਹਾਂ ਨਾ ਉਹਨਾਂ ਚਿਰ ਸਾਨੂੰ ਸੱਚੀ ਗੱਲ ਜੇ ਰੱਬ ਦਾ ਨਾਮ ਚੇਤੇ ਨਹੀਂ ਜੇ ਆਉਂਦਾ ਛੇਤੀ ਕੀਤਿਆਂ, ਦੁਨੀਆਦਾਰੀ ਦੇ ਰਸ ਕਸ ਸਦਾ ਚੇਤੇ ਆਉਂਦੇ।

0: ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਕਰਮੀ ਆਵੈ ਕੱਪੜਾ, ਕੱਪੜੇ ਤੋਂ ਤੇ ਭਾਵ ਹੈ ਸਰੀਰ, ਕਿਰਤ ਸੰਯੋਗੀ ਭਏ ਇਕੱਤਰਾ, ਪੂਰਵਲੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਪ੍ਰਲਬਧ ਬਣੀ, ਉਹਦੇ ਅਨੁਸਾਰ ਇਹ ਦੇਹੀ ਪ੍ਰਾਪਤ ਹੋਈ, ਤੇ ਇਹ ਦੇਹੀ ਜਦੋਂ ਪ੍ਰਾਪਤ ਕਰ ਲਈ ਤੇ ਫਿਰ ਜੀਵ ਲੱਗ ਪਿਆ ਖਾਣ ਪੀਣ ਵਗੈਰਾ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ, ਇਹਦੇ ਵਿੱਚ ਲੱਗ ਗਿਆ।
1: ਜੋ ਪਿਰ ਕਰੈ ਸੋ ਧਨ ਤਤ ਮਾਨੈ,
0: ਜੋ ਵੀ ਪਿਰ ਭਾਵ ਕੇ ਜਿਹੜਾ ਜੀਵ ਹੈ ਨਾ ਅੰਦਰੋਂ, ਉਹ ਕਹਿੰਦਾ ਹੈ ਜੀਵ ਹੀ ਵੇਖਦਾ ਹੈ ਨਾ, ਜੀਵ ਹੀ ਉੱਠਦਾ ਹੈ ਤੁਰਦਾ ਹੈ ਬਹਿੰਦਾ ਖਲੋਂਦਾ, ਸਰੀਰ ਨੇ ਆਪਣੇ ਆਪ ਕੁਛ ਨਹੀਂ ਕਰਨਾ, ਜੋ ਅੰਦਰੋਂ ਮਨ ਕਹਿੰਦਾ ਹੈ ਨਾ, ਜੀਵ ਕਹਿੰਦਾ ਹੈ, ਉਹ ਦੇਹ ਹੀ ਕਰਦੀ ਹੈ।
1: ਫਿਰ ਧਨ ਹੈ ਸਿੰਗਾਰ ਰੱਖੈ ਸੰਗਾਨੈ,
0: ਤੇ ਫਿਰ ਜਿਹੜਾ ਪਿਰ ਹੈ ਜੀਵ ਆਤਮਾ, ਇਹ ਧਨ ਨੂੰ ਭਾਵ ਸਰੀਰ ਨੂੰ ਬੜਾ ਸ਼ਿੰਗਾਰ ਸ਼ਿੰਗਾਰ ਕੇ ਰੱਖਦਾ, ਬੜਾ ਸੰਭਾਲ ਸਰੀਰ ਦੀ ਕਰਦੇ ਹਾਂ।
1: ਮਿਲ ਏਕਤਰ ਵਸੈ ਦਿਨ ਰਾਤੀ, ਪ੍ਰਯੋ ਦੇ ਧਨ ਹੈ ਦਿਲਾਸਾ ਹੈ,
0: ਇਹ ਮਿਲ ਕੇ ਇਕੱਠੇ ਵਸਦੇ ਨੇ ਜੀਵ ਆਤਮਾ ਤੇ ਦੇਹੀ, ਤੇ ਜਿਹੜਾ ਅੰਦਰ ਜੀਵ ਹੈ ਇਹ ਸਰੀਰ ਨੂੰ ਬੜੇ ਦਿਲਾਸੇ ਦਿੰਦਾ ਹੈ, ਸਰੀਰ ਦਾ ਬੜਾ ਧਿਆਨ ਰੱਖਦਾ ਹੈ, ਤੇ ਸਰੀਰ ਨੂੰ ਹਰ ਵੇਲੇ ਜਿਹੜਾ ਵੀ ਤੈਨੂੰ ਕੀ ਖਾਣ ਨੂੰ ਚਾਹੀਦਾ, ਕੀ ਪਹਿਨਣ ਨੂੰ ਚਾਹੀਦਾ, ਇਸੇ ਵਿੱਚ ਹੀ ਲੱਗਾ ਰਹਿੰਦਾ।
1: ਧਨ ਮੰਗੈ ਪ੍ਰਯੋ ਬਹੁ ਵਿਧ ਧਾਵੈ,
0: ਇਹ ਜਦੋਂ ਸਰੀਰ ਮੰਗਦਾ ਨਾ ਵੀ ਮੈਨੂੰ ਹੁਣ ਖਾਣ ਨੂੰ ਚਾਹੀਦਾ, ਮੈਨੂੰ ਪੀਣ ਨੂੰ ਚਾਹੀਦਾ, ਤੇ ਜੀਵ ਭੱਜਾ ਫਿਰਦਾ ਹੈ ਇਹਦੀਆਂ ਲੋੜਾਂ ਪੂਰੀਆਂ ਕਰਨ ਲਈ।
1: ਜੋ ਪਾਵੈ ਸੋ ਆਣ ਦਿਖਾਵੈ,
0: ਜੋ ਕੁਝ ਵੀ ਇਹ ਪਾਉਂਦਾ ਸਰੀਰ ਲਈ, ਜੋ ਕੁਝ ਵੀ ਕਰਦਾ ਦੇਹੀ ਨੂੰ

0: ਇਹੋ ਜਿਹੀ ਕਾਰਜ ਕਰੋ, ਇਹੋ ਜਿਹੀ ਬਣਜ ਕਰੋ, ਦੇਹੀ ਦੇ ਵਿੱਚ ਰਹਿੰਦੇ ਆਈ, ਜਿਸ ਕਰਕੇ ਤ੍ਰਿਪਤੀ ਹੋ ਜਾਏ, ਭੁੱਖ ਪਿਆਸ ਉਤਰ ਜਾਏ। ਪਰ ਦੁਨਿਆਵੀ ਸਾਧਨਾ ਦੇ ਨਾਲ ਇਹ ਤ੍ਰਿਸ਼ਨਾ ਰੂਪੀ ਭੁੱਖ ਕਦੇ ਬੁਝਦੀ ਥੋੜਾ ਹੈ।
1: ਸਗਲੇ ਕਰਮ ਧਰਮ ਜੋਗ ਸਾਧਾ,
0: ਸਾਰੇ ਕਰਮ ਧਰਮ ਸਾਧ ਸਾਧ ਕੇ ਵੇਖ ਲੈ, ਸਾਰਾ ਕੁਝ ਹੀ ਕਿਸੇ ਨੇ ਕਿਸੇ ਤਰ੍ਹਾਂ, ਕਿਸੇ ਨੇ ਕਿਸੇ ਤਰ੍ਹਾਂ, ਕਿਸੇ ਨੇ ਇੰਦਰੀਆਂ ਦੇ ਰਸ ਮਾਣ ਮਾਣ ਕੇ ਕਿ ਸ਼ਾਇਦ ਇਹਦੇ ਨਾਲ ਹੀ ਮੈਂ ਤ੍ਰਿਪਤ ਹੋ ਜਾ, ਨਹੀਂ ਗੱਲ ਬਣੀ। ਕਿਸੇ ਨੇ ਬਿਲਕੁਲ ਹੀ ਤਿਆਗ ਦਿੱਤੇ ਕਿ ਸ਼ਾਇਦ ਏਦਾਂ ਗੱਲ ਬਣ ਜਾਏ, ਤਾਂ ਵੀ ਨਹੀਂ ਬਣੀ। ਹਰ ਪ੍ਰਕਾਰ ਦੇ ਯਤਨ ਕਰਕੇ ਵੇਖ ਲਏ,
1: ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ,
0: ਨਾਮ ਦੇ ਰਸ ਤੋਂ ਬਗੈਰ ਕਿੰਨੇ ਵੀ ਯਤਨ ਸੰਸਾਰ ਨੇ ਕਰ ਕਰ ਵੇਖ ਲਿਆ, ਕਦੇ ਕਿਸੇ ਨੂੰ ਰੱਜ ਨਹੀਂ ਆਇਆ, ਕਦੇ ਕਿਸੇ ਨੇ ਲਾਹਾ ਨਹੀਂ ਲਿਆ।

0: ਜੇ ਸਤਿਗੁਰੂ ਕਿਰਪਾ ਕਰ ਦੇਵੇ ਇਹਤੇ ਪੰਜ ਪਤੇ ਹੋ ਗਏ ਨੇ ਤੇ ਸਤਿਗੁਰਾਂ ਨੇ ਆਪਣੇ ਨਾਮ ਦੀ ਮੋਹਰ ਛਾਪ ਲਾਈ ਹੈ ਨਾਨਕ ਰੂਪ ਦੇ ਵਿੱਚ ਭਏ ਕਿਰਪਾਲ ਨਾਨਕ ਸਤਸੰਗੇ ਸਤਸੰਗਤ ਦੀ ਦਾਤ ਜੇ ਵਾਹਿਗੁਰੂ ਦੇ ਦੇਵੇ ਨਾ ਤਾਂ ਹੀ ਜਾ ਕੇ ਅੰਦਰੋਂ ਮਨ ਵੀ ਤੇ ਤਨ ਵੀ ਤ੍ਰਿਪਤ ਹੁੰਦਾ ਰੱਜਦਾ ਹੈ
1: ਧਨ ਅੰਧੀ ਪਿਰ ਚਪਲ ਸਿਆਨਾ
0: ਜਿਹੜੀ ਧਨ ਹੈ ਨਾ ਦੇਹੀ ਹੈ ਇਹ ਤਾਂ ਜੜ ਰੂਪ ਹੈ ਇਹ ਤਾਂ ਅੰਧੀ ਹੈ ਸਰੀਰ ਆਪ ਤਾਂ ਕੁਛ ਨੀ ਨਾ ਕਰਨ ਜੋਗਾ ਇਹ ਤਾਂ ਕੇਵਲ ਹਾਰਡਵੇਅਰ ਹੈ ਨਾ ਅੰਦਰ ਵਾਲਾ ਸਾਫਟਵੇਅਰ ਤਾਂ ਉਹ ਜੀਵ ਹੈ ਉਹ ਬੜਾ ਸਿਆਣਾ ਉਹ ਬੜਾ ਤੇਜ ਹੈ ਉਹਨੂੰ ਸਭ ਸੋਝੀ ਹੈ
1: ਪੰਚ ਤੱਤ ਕਾ ਰਚਨ ਰਚਾਂਦਾ
0: ਇਹ ਸਾਰੀ ਜਿੰਨੀ ਖੇਡ ਹੈ ਪੰਜਾਂ ਤੱਤਾਂ ਦਾ ਰਚਨ ਹੀ ਰਚਿਆ ਹੋਇਆ ਪੰਜਾਂ ਤੱਤਾਂ ਤੋਂ ਹੀ ਸਾਰਾ ਜਗਤ ਬਣਿਆ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰੇ ਉਹ ਜੇ ਕੁਛ ਕੀਤਾ ਹੋਵੇ ਤੇ ਪੰਜਾਂ ਤੱਤਾਂ ਦੀ ਇਹ ਸਾਰੀ ਖੇਡ ਹੈ ਅਪ ਤੇਜ ਬਾਈ ਪ੍ਰਥਮੀ ਆਕਾਸ਼ਾ ਉਹਦੇ ਤੋਂ ਰਸ ਰੂਪ ਗੰਧ ਸ਼ਬਦ ਸਪਰਸ਼ ਇਹ ਜਿਹੜੇ ਪੰਜ ਇੰਦਰੀਆਂ ਨੂੰ ਲੱਗੇ ਹੋਏ ਰੋਗ ਹਨ ਇਹਦੇ ਵਿੱਚ ਹੀ ਸਦਾ ਰਚੇ ਰਹਿੰਦੇ ਹਾਂ
1: ਜਿਸ ਵੱਖਰ ਕੋ ਤੁਮ ਆਏ ਹਹੋ ਸੋ ਪਾਇਓ ਸਤਿਗੁਰ ਪਾਸਾ ਹੈ
0: ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਭਾਈ ਜਿਹੜੇ ਵੱਖਰ ਲਈ ਤੁਸੀਂ ਆਏ ਹੋ ਨਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਉਹ ਗੁਰੂ ਦੇ ਕੋਲ ਹੀ ਜਿਹਦੇ ਕਰਕੇ ਤੂੰ ਭੁੱਖਾ ਹੀ ਰਹਿੰਦਾ ਹੈ ਕਦੇ ਰੱਜਦਾ ਹੀ ਨਹੀਂ ਉਹ ਦਾਤ ਜੇ ਲੈਣੀ ਹੂੰ ਤੇ ਗੁਰੂ ਦੇ ਕੋਲ ਹੈ ਤੇ ਗੁਰੂ ਕੇ ਸਿੱਖੋ ਉਹ ਦਾਤ ਕਿਹੜੀ ਹੈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਸ ਲਈ ਭਾਈ ਸਤਿਗੁਰਾਂ ਦੀ ਸ਼ਰਨ ਲਈਏ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਧਾਰਨੀ ਹੋਈਏ
1: ਧਨ ਕਹੇ ਤੂੰ ਵਸ ਮੈਂ ਨਾਲੇ
0: ਧਨ ਜਿਹੜਾ ਹੈ ਨਾ ਦੇ ਇਹ ਜੀਵ ਨੂੰ ਕਹਿੰਦੀ ਹੈ ਇਸਤਰੀ ਕੇ ਤੂੰ ਸਦਾ ਮੇਰੇ ਨਾਲ ਹੀ ਵਸਦਾ ਰਹੋ ਸਦਾ ਮੇਰੇ ਨਾਲ ਹੀ ਰਹੋ ਭਾਵ ਕੇ ਮਰਨ ਨੂੰ ਜੀ ਨਹੀਂ ਕਰਦਾ ਕਿਸੇ ਦਾ ਜੀ ਨਹੀਂ ਕਰਦਾ ਕਿ ਇਹ ਦੇਹੀ ਦੇ ਵਿੱਚੋਂ ਪਤੀ ਰੂਪ ਜਿਹੜਾ ਜੀਵ ਹੈ ਇਹ ਨਿਕਲ ਜਾਵੇ
1: ਪ੍ਰੇਮ ਸੁਖ ਵਾਸੀ ਬਾਲ ਗੋਪਾਲੇ
0: ਹੇ ਮੇਰੇ ਪਿਆਰੇ ਪਤੀ ਜੀ ਪ੍ਰੇਮ ਸੁਖ ਵਾਸੀ ਹੇ ਸੁਖ ਰਹਿ

0: ਤੂੰ ਨਾ ਰਿਹਾ ਤੇ ਮੈਂ ਕੀ ਆ ਭਲਾ, ਮੁਸ਼ਤੇ ਖਾਕ ਮਿੱਟੀ ਦੀ ਢੇਰੀ। ਫਿਰ ਕਾਢੋ ਕਾਢੋ ਹੋਈ, ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਰੇ ਬਾਵਰੇ ਤੋਹੇ ਘੜੀ ਨਾ ਰੱਖੈ ਕੋਈ। ਇਸ ਕਰਕੇ ਦੇ ਕਹਿੰਦੀ ਹੈ ਜੀਵ ਆਤਮਾ ਨੂੰ ਕਿ ਪਤੀ ਜੀ, ਤੇਰੇ ਬਗੈਰ ਮੇਰਾ ਕੋਈ ਮੁੱਲ ਨਹੀਂ, ਤੇਰੇ ਬਗੈਰ ਮੈਂ ਕੁਛ ਵੀ ਨਹੀਂ।
1: ਫਿਰ ਕਹਿਆ ਹੋ ਹੁਕਮੀ ਬੰਦਾ,
0: ਫਿਰ ਨੇ ਆਖਿਆ ਮੈਂ ਤਾਂ ਹੁਕਮੀ ਬੰਦਾ, ਹੁਕਮ ਦਾ ਭੇਜਿਆ ਹੋਇਆ ਆਇਆ ਹਾਂ ਤੇ ਹੁਕਮ ਦਾ ਸੱਦਿਆ ਹੋਇਆ ਹੀ ਜਾਵਾਂਗਾ।
1: ਓ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ,
0: ਉਹ ਜਿਹੜਾ ਮੇਰਾ ਮਾਲਕ ਹੈ ਨਾ, ਜਿਹੜਾ ਹੁਕਮ ਦਿੰਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵਚਨ ਹੈ, ਸਲੋਕ ਮਹੱਲਾ ਦੂਜਾ, ਤਿਸ ਸਿਓਂ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ, ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪ੍ਰਵਾਨ। ਉਹਨੂੰ ਨੀ ਕਿਸੇ ਦੀ ਪਰਵਾਹ, ਉਹਦੇ ਅੱਗੇ ਕੋਈ ਰਾਣਾ ਕੋਈ ਰਾਜਾ ਕੁਛ ਨੀ ਟਿਕਦਾ, ਉਹ ਤਾਂ ਹੁਕਮ ਕਰਦਾ।

0: ਇਸ ਗੱਲ ਨੂੰ ਮੌਤ ਦੀ ਗੱਲ ਨੂੰ ਐਵੇਂ ਸਮਝਦੇ ਆ, ਹਾਸਾ ਹੀ ਸਮਝਦੇ ਆ ਵੀ ਜਿਵੇਂ ਕਦੇ ਹੋਣਾ ਹੀ ਨਹੀਂ, ਤੇ ਬਾਰ ਬਾਰ ਇੱਕੋ ਹੀ ਗੱਲ ਜਿਉਣਾ ਹੀ ਲੋੜਦਾ ਹਰ ਕੋਈ।
1: ਆਈ ਆ ਗਿਆ ਫਿਰ ਉਹ ਬੁਲਾਇਆ,
0: ਆ ਗਿਆ ਆ ਗਈ ਉਧਰੋਂ ਫਿਰ ਆ ਗਿਆ ਹੁਕਮ, ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ। ਸਾਡੇ ਵੀ ਤੇ ਸੱਦਾ ਪੈਣਾ ਹੈ ਨਾ, ਆਪਣੇ ਮਨ ਨੂੰ ਕਰੀਏ ਖਾਂ ਤਿਆਰ। ਉਧਰੋਂ ਆ ਗਈ ਆ ਗਿਆ ਵੀ ਚੱਲ ਭਾਈ ਆ ਜਾ, ਤੇਰਾ ਸਮਾਂ ਆ ਗਿਆ ਹੈ।
1: ਨਾ ਧਨ ਪੁੱਛੀ ਨਾ ਮਤਾ ਪਕਾਇਆ,
0: ਨਾ ਉਹਨੇ ਜੀਵ ਆਤਮਾ ਨੇ ਧਨ ਦੇ ਨਾਲ ਦੇਹੀ ਰੂਪੀ ਇਸਤਰੀ ਦੇ ਨਾਲ ਸਲਾਹ ਕੀਤੀ, ਨਾ ਉਹਨੂੰ ਪੁੱਛਿਆ ਵੀ ਚੰਗਾ ਫਿਰ ਮੈਂ ਚੱਲਿਆ। ਉਹ ਫਿਰ ਬਾਏ ਬਾਏ ਕਰਨ ਦਾ ਟਾਈਮ ਨਹੀਂ ਦਿੰਦਾ, ਉਹ ਫਿਰ ਅਲਵਿਦਾ ਕਰਨ ਦਾ ਟਾਈਮ ਨਹੀਂ ਦਿੰਦਾ, ਇਹ ਦੱਸਣ ਦਾ ਟਾਈਮ ਵੀ ਨਹੀਂ ਦਿੰਦਾ ਵੀ ਮੈਂ ਕਿਹੜੀ ਕਿਹੜੀ ਚੀਜ਼ ਕਿੱਥੇ ਰੱਖੀ ਹੈ ਤੇ ਕਿਹਦੇ ਕਿਹਦੇ ਕੋਲੋਂ ਕੀ ਕੀ ਲੈਣਾ ਹੈ, ਇਹ ਸਮਾਂ ਹੀ ਨਹੀਂ ਦਿੰਦਾ।
1: ਊਠ ਸਿਧਾਇਓ ਸ਼ੂਟਰ ਮਾਟੀ,
0: ਉਹਨੂੰ ਛੱਡ ਕੇ ਨਾ ਮਿੱਟੀ ਰਹਿ ਗਈ, ਮਿੱਟੀ ਦੀ ਢੇਰੀ ਰਹਿ ਗਈ ਨਾ ਫਿਰ, ਤੇ ਜੀਵ ਵਿੱਚੋਂ ਨਿਕਲ ਕੇ ਤੁਰ ਪਿਆ ਹੁਕਮ ਦਾ ਬੱਧਾ।
1: ਦੇਖ ਨਾਨਕ ਮਿਥਨ ਮੁਹਾਸਾ ਹੈ,
0: ਸਤਿਗੁਰੂ ਜੀ ਕਹਿੰਦੇ ਵੇਖੋ ਭਾਈ ਇਹ ਜਗਤ ਦਾ ਮਿਥਨ ਮੁਹਾਸਾ, ਇਹ ਝੂਠੀ ਜਿਹੜੀ ਆ ਨਾ ਜਗਤ ਦੀ ਪ੍ਰੀਤ, ਵੇਖੋ ਭਾਈ ਆਖਰ ਨੂੰ ਕੀ ਬਣਦਾ ਹੈ।
1: ਰੇ ਮਨ ਲੋਭੀ ਸੁਣ ਮਨ ਮੇਰੇ,
0: ਹੇ ਮੇਰਿਆ ਲੋਭੀਆ ਮਨਾ, ਇਹ ਸਾਰੀ ਕਥਾ ਸੁਣਾ ਕੇ ਨਾ ਜੀਵ ਤੇ ਦੇਹੀ ਦਾ ਸੰਵਾਦ ਸਾਰਾ ਸੁਣਾ ਕੇ, ਕਹਾਣੀ ਸੁਣਾ ਕੇ, ਤੇ ਮਹਾਰਾਜ ਜੀ ਕਹਿੰਦੇ ਹੇ ਮੇਰਿਆ ਲੋਭੀਆ ਮਨਾ,
1: ਸਤਿਗੁਰ ਸੇਵਾ ਦਿਨ ਰਾਤ ਸਦੇਰੇ,
0: ਹੋਣੀ ਜਾਗ ਪਾਓ ਹੋਣੀ ਜਾਗ ਪਾਓ, ਆਖਰ ਨੂੰ ਹੋਣਾ ਤੇ ਤੇਰੇ ਨਾਲ ਵੀ ਇਹੀ ਹੈ, ਇਸ ਲਈ ਲੰਮੀਆਂ ਤਾਣ ਕੇ ਨਾ ਸੌ, ਰਾਤ ਦਿਨ ਸਦਾ ਸਦਾ ਸਦੇਰੇ ਦਰ ਤੇ ਹਮੇਸ਼ਾ ਵਾਸਤੇ ਹੀ ਤੂੰ ਸਤਿਗੁਰਾਂ ਨੂੰ ਸੇਵ, ਗੁਰੂ ਦੀ ਸੇਵਾ ਕਰ, ਗੁਰੂ ਦਾ ਬਚਨ ਮੰਨ।
1: ਬਿਨ ਸਤਿਗੁਰ ਪਚ ਬੂਏ ਸਾਕਤ,
0: ਜਿਹੜੇ ਸਾਕਤ ਨੇ ਨਾ ਜਿਨ੍ਹਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ, ਜਿਨ੍ਹਾਂ ਨੇ ਰਹਿਤ ਨਹੀਂ ਕਮਾਈ, ਜਿਹੜੇ ਗੁਰੂ ਦੀ ਆਗਿਆ ਚ ਨਹੀਂ ਆਏ, ਉਹ ਅੰਤ ਨੂੰ ਪਚ ਬੂਏ, ਉਹ ਅੰਤ ਨੂੰ ਜਾ ਕੇ ਖੁਆਰ ਹੋ ਕੇ ਆਪਣੇ ਜੀਵਨ ਨੂੰ ਗਵਾ ਬੈਠੇ ਤੇ ਦੁੱਖ ਭੋਗਿਆ।
1: ਨਿਗੁਰੇ ਗਲ ਜਮ ਫਸਾ ਹੈ,
0: ਨਿਗੁਰਿਆਂ ਦੇ ਗਲ ਦੇ ਵਿੱਚ ਭਾਈ ਫਾਹੀ ਪੈਂਦੀ ਹੈ ਜਮਾਂ ਦੀ।
1: ਮਨ ਮੁਖ ਆਵੇ ਮਨ ਮੁਖ ਜਾਵੇ,
0: ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਹੈ ਨਾ ਉਹ ਆਉਂਦਾ ਤੇ ਜਾਂਦਾ, ਜੰਮਦਾ ਤੇ ਮਰਦਾ ਰਹਿੰਦਾ ਸਦਾ।
1: ਮਨ ਮੁਖ ਫਿਰ ਫਿਰ ਚੋਟ ਖਾਵੇ,
0: ਮਨ ਮੁਖ ਮੁੜ ਮੁੜ ਕੇ ਚੋਟਾਂ ਖਾਂਦਾ ਮੁਖਾਂ ਦੀ।
1: ਮਨ ਮੁਖ ਆਵੇ ਮਨ ਮੁਖ ਜਾਵੇ,
0: ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਹੈ ਨਾ ਉਹ ਆਉਂਦਾ ਤੇ ਜਾਂਦਾ, ਜੰਮਦਾ ਤੇ ਮਰਦਾ ਰਹਿੰਦਾ ਸਦਾ।
1: ਮਨ ਮੁਖ ਫਿਰ ਫਿਰ ਚੋਟਾਂ ਖਾਵੇ,
0: ਮਨ ਮੁਖ ਮੁੜ ਮੁੜ ਕੇ ਚੋਟਾਂ

0: ਜਿੰਨੇ ਵੀ ਨਰਕ ਨੇ ਨਾ, ਜਿੰਨੇ ਵੀ ਦੁੱਖ ਨੇ, ਜਿੰਨੀ ਪ੍ਰਕਾਰ ਦੇ ਕਸ਼ਟ ਨੇ, ਸਾਰੇ ਮਨਮੁਖ ਬਿਰਤੀ ਜੇ ਹੋਵੇ ਤੇ ਫਿਰ ਭੋਗਣੇ ਪੈਂਦੇ ਹਨ।
1: ਗੁਰਮੁਖ ਲੇਪ ਨਾਮਾ ਸਾਹੇ,
0: ਜਿਹੜੇ ਗੁਰਮੁਖ ਨੇ ਨਾ ਉਹਨਾਂ ਨੂੰ ਲੇਪ ਵੀ ਨਹੀਂ ਲੱਗਦਾ, ਉਹਨਾਂ ਨੂੰ ਭੋਰਾ ਦੁੱਖ ਨਹੀਂ ਲੱਗਦਾ। ਸਾਧ ਸੰਗਤ ਜੀ, ਜੇ ਤਾਂ ਗੁਰੂ ਦੇ ਚਰਨ ਫੜ ਲਈਏ ਤੇ ਫਿਰ ਲੇਖਾ ਛੋੜ ਅਲੇਖਾ ਛੂਟੇ ਵਾਲੀ ਅਵਸਥਾ ਬਣ ਜਾਂਦੀ ਹੈ, ਤੇ ਜੇ ਗੁਰੂ ਤੇ ਸਿਦਕ ਨਹੀਂ ਲਿਆਉਣਾ ਤੇ ਫਿਰ ਸਦਾ ਚੋਟਾਂ ਖਾਣੀਆਂ ਪੈਂਦੀਆਂ।
1: ਗੁਰਮੁਖ ਸੋਏ ਜੇ ਹਰ ਜੀਉ ਪਾਇਆ,
0: ਤੇ ਗੁਰਮੁਖ ਕੌਣ ਹੈ? ਮੈਂ ਆਪਣੇ ਆਪ ਨੂੰ ਕੀ ਆਪੇ ਸਰਟੀਫਿਕੇਟ ਦੇ ਸਕਦਾ ਕਿ ਮੈਂ ਗੁਰਮੁਖ ਹਾਂ? ਨਹੀਂ। ਜਿਹਨੂੰ ਸਤਿਗੁਰੂ ਜੀ ਕਹਿਣਗੇ ਕਿ ਹਾਂ ਇਹ ਗੁਰਮੁਖ ਹੈ, ਜਿਹੜਾ ਗੁਰੂ ਨੂੰ ਭਾ ਗਿਆ, ਜਿਹੜਾ ਵਾਹਿਗੁਰੂ ਦੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਚੜ ਗਿਆ ਨਾ, ਉਹ ਗੁਰਮੁਖ ਹੈ।
1: ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ,
0: ਜਿਹਨੂੰ ਵਾਹਿਗੁਰੂ ਨੇ ਪਹਿਨਾਇਆ, ਜਿਹਨੂੰ ਇੱਜ਼ਤ ਮਾਣ ਵਡਿਆਈ ਪਰਮਾਤਮਾ ਨੇ ਬਖਸ਼ੀ ਹੋਵੇ ਨਾ, ਉਹਦੀ ਕੋਈ ਨਹੀਂ ਮੇਟ ਸਕਦਾ, ਭਾਵੇਂ ਕੋਈ ਲੱਖ ਯਤਨ ਕਰ ਲਵੇ।
1: ਸਦਾ ਆਨੰਦ ਕਰੇ ਆਨੰਦੀ,
0: ਉਹ ਸਦਾ ਆਨੰਦ ਦੇ ਵਿੱਚ ਆਨੰਦੀ ਪਰਮੇਸ਼ਰ ਅਕਾਲ ਪੁਰਖ ਜੋ ਸਦਾ ਆਨੰਦਮਈ ਅਵਸਥਾ ਵਾਲਾ ਹੈ ਨਾ, ਉਹਦੇ ਨਾਲ ਜੁੜ ਕੇ ਸਦਾ ਆਨੰਦ ਹੀ ਆਨੰਦ ਮਾਣਦੇ। ਖੋਪੜ ਲੱਥੇ ਤੋਂ ਵੀ ਆਨੰਦ ਭੰਗ ਨਹੀਂ ਹੁੰਦਾ, ਬੰਦ ਬੰਦ ਕੱਟੇ ਜਾ ਰਿਹਾ ਤੋਂ ਵੀ ਆਨੰਦ ਭੰਗ ਨਹੀਂ ਹੁੰਦਾ। ਸਾਹਮਣੇ ਗੱਭਰੂ ਪੁੱਤ ਚਰਖੜੀ ਤੇ ਚੜਾਇਆ ਜਾਵੇ ਤੇ ਪਿਤਾ ਦੇ ਮਨ ਦਾ ਆਨੰਦ ਭੰਗ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਦੁਨਿਆਵੀ ਰਸਾਂ ਦੇ ਵਿੱਚੋਂ ਬਹੁਤ ਉੱਚੇ ਹੋ ਕੇ ਆਨੰਦੀ ਆਨੰਦ ਦੇ ਸਰੂਪ ਵਾਲੇ ਪ੍ਰਮਾਤਮਾ ਦੇ ਨਾਲ ਆਪਣਾ ਆਪਾ ਅਭੇਦ ਕਰ ਲਿਆ ਹੈ।
1: ਜਿਸ ਸਿਰ ਪਾਓ ਪਾਇਆ ਗੱਲ ਖਾਸਾ ਹੈ,
0: ਜਿਹਦੇ ਗੱਲ ਪਰਮੇਸ਼ਰ ਨੇ ਖਾਸ ਵਿਸ਼ੇਸ਼ ਸਿਰ ਪਾਓ ਦੀ ਦਾਤ ਬਖਸ਼ ਦਿੱਤੀ ਹੈ ਭਾਈ, ਉਹਦੀ ਪੱਤ ਨਹੀਂ ਕੋਈ ਮੇੜ ਸਕਦਾ।
1: ਹਉ ਬਲਿਹਾਰੀ ਸਤਿਗੁਰ ਪੂਰੇ,
0: ਹੁਣ ਹਜ਼ੂਰ ਸਾਨੂੰ ਸਿਖਾਉਂਦੇ ਹੈ ਕਿ ਕੁਰਬਾਨ ਬਲਿਹਾਰ ਪੂਰੇ ਸਤਿਗੁਰੂ ਜੀ ਤੋਂ

0: ਬਾਰੇ ਆਪਣੇ ਭਗਤ ਜਨਾਂ ਦੀ ਸਦਾ ਰੱਖੀ ਹੈ ਜੋ ਪਾਵਨ ਸ੍ਰੀ ਮੁਖ ਵਾਕ ਦੇ ਅੰਦਰ ਆਪਾਂ ਕਥਾ ਸਰਵਣ ਕੀਤੀ ਹੈ ਉਹ ਸ਼ਰਨ ਦਾ ਦਾਤਾ ਹੈ ਤੇ ਬਚਨ ਦਾ ਸੂਰਾ ਹੈ।
1: ਐਸਾ ਪ੍ਰਭ ਮਿਲਿਆ ਸੁਖ ਦਾਤਾ,
0: ਐਸਾ ਪ੍ਰਭੂ ਐਸਾ ਪਰਮੇਸ਼ਰ ਸੁਖਾਂ ਦਾ ਦਾਤਾ ਉਹ ਸਾਨੂੰ ਹੁਣ ਮਿਲਿਆ ਗੁਰੂ ਦੀ ਸ਼ਰਨ ਪੈ ਕੇ।
1: ਵਿਛੁੜ ਨਾ ਕਤ ਹੀ ਜਾਸਾ ਹੈ,
0: ਜਿਸ ਤੋਂ ਕਦੇ ਮੁੜ ਕੇ ਵਿਛੋੜਾ ਨਹੀਂ ਪੈਂਦਾ। ਦੇਹ ਦਾ ਤੇ ਜੀਵ ਆਤਮਾ ਦਾ ਤਾਂ ਵਿਛੋੜਾ ਨਿਸ਼ਚਿਤ ਹੈ, ਇਹਦੇ ਪੈਣਾ ਹੈ ਤੇ ਫਿਰ ਉਹ ਖਸਮ ਲੱਭ ਲਈਏ ਜਿਹਦੇ ਤੋਂ ਵਿਛੋੜਾ ਕਦੇ ਨਹੀਂ ਪੈਣਾ। ਉਹ ਖਸਮ ਸਦਾ ਸਦਾ ਰਹਿਣ ਵਾਲਾ ਪਾਰ ਬ੍ਰਹਮ ਪਰਮਾਤਮਾ ਹੈ, ਅਕਾਲ ਪੁਰਖ ਹੈ। ਇਸ ਕਰਕੇ ਭਾਈ ਉਹਦੀਆਂ ਹੀ ਆਪਾਂ ਵਹੁਟੀਆਂ ਬਣੀਏ, ਉਹਦੇ ਹੀ ਲੜ ਲੱਗੀਏ, ਉਹਨੂੰ ਹੀ ਆਪਣਾ ਆਪਾ ਸੌਂਪ ਦੇਈਏ। ਐਸਾ ਪ੍ਰਭ ਮਿਲਿਆ ਸੁਖਦਾਤਾ, ਵਿਛੁੜ ਨਾ ਕਤ ਹੀ ਜਾਸਾ ਹੈ, ਉਹਦੇ ਤੋਂ ਕਦੇ ਮੁੜ ਕੇ ਵਿਛੋੜਾ

कीमत नहीं पाई जा सकती। सतगुरु अर्जन देव महाराज जी दे बचन हन कि भाई जो कितने सोना चांदी जां पैसे भेट करके मन जांदा हुंदा ते फिर रावण बाबत जिक्र आउंदा है कथा दे विच रामायण दे विच भई उन्हें दस वरां अपना सिर वढ़ के अपने इष्ट शिव नूं चढ़ाया। हजूर कहिंदे है कि सम्मन जौ इस दाम की, सम्मन जौ इस प्रेम की, दम क्यों होती साट, साट दा अर्थ है वटांदरा। रावण होते से रंकन है जिन सिर दी ने काट, इह ते प्रेम भगती नाल ही मिलदा है, ਉਹ ਦਮੜਿਆਂ ਦੇ ਨਾਲ ਨਹੀਂ ਕਦੇ ਮਿਲਦਾ। ਇਸ ਲਈ ਭਾਈ ਅਖੰਡ ਪਾਠ ਸਾਹਿਬ ਕਰਵਾਓ ਜੀ, ਸਦਕੇ ਕਰਵਾਓ, ਪਰ ਨਾਲ ਸੁਣੋ ਵੀ, ਨਾਲ ਸੇਵਾ ਵੀ ਕਰੋ। ਕੱਲੀ ਭੇਟਾ ਦੇ ਕੇ ਉਹ ਨਹੀਂ ਜੇ ਮੰਨਦਾ, ਇਹ ਕਿਤੇ ਭੁਲੇਖੇ ਚ ਨਾ ਰਹੋ ਵੀ ਕੱਲੀ ਭੇਟਾ ਦੇ ਦਿੱਤੀ ਹੈ ਮੰਨ ਜਾਏਗਾ ਨਾ। ਭਾਈ ਅਖੰਡ ਪਾਠ ਸਾਹਿਬ ਕਰਵਾਈਏ ਵੀ, ਮਨਾ ਕੋਈ ਨਹੀਂ ਹੈ, ਪਰ ਸੁਣੀਏ ਵੀ ਨਾ ਨਾਲ।

0: ਨਾਲ ਸੇਵਾ ਵੀ ਕਰੀਏ ਤਾਂ ਹੀ ਗੱਲ ਬਣਨੀ ਆ ਨਾ। ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ, ਉਹਦੀ ਕੀਮਤ ਨਹੀਂ ਕਦੇ ਕਿਸੇ ਨੇ ਪਾਈ।
1: ਘਾਟ ਘਾਟ ਪੂਰ ਰਹਿਓ ਸਭ ਠਾਈ,
0: ਉਹ ਸਭ ਘਟਾਂ ਘਟਾਂ ਦੇ ਵਿੱਚ ਪੂਰਿਆ ਹੋਇਆ। ਸਭ ਹੈ ਘਟ, ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਉਹ ਹਰ ਇੱਕ ਦੇ

ਦੇਵ ਜੀ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਹਜ਼ੂਰ ਕਹਿੰਦੇ ਆ ਨਾਨਕ ਸਰਨ ਦੀਨ ਦੁੱਖ ਭੰਜਣ, ਜਿਹੜਾ ਦੀਨਾਂ ਦੇ ਦੁੱਖਾਂ ਦੇ ਨਾਸ ਕਰਨ ਵਾਲਾ ਪੂਰਾ ਪਰਮੇਸ਼ਰ ਹੈ, ਅਸੀਂ ਭਾਈ ਉਹਦੀ ਸ਼ਰਨ ਵਿੱਚ ਹਾਂ, ਸਦਾ ਉਹਦੀ ਸ਼ਰਨ ਵਿੱਚ ਹੀ ਰਹਿਣਾ ਚਾਹੀਦਾ ਹੈ। ਹੇ ਦਾਤਾ ਆਪਣੀ ਸ਼ਰਨ ਵਿੱਚ ਸਾਨੂੰ ਰੱਖ ਲੈ। ਤੇ ਫਿਰ ਕਹਿੰਦੇ ਨੇ ਹਾਂ ਰੇਣ ਮੈਂ ਚਰਨ ਧੂੜ ਹਾਂ, ਤੇਰੇ ਜੋ ਦਾਸ ਆਹੇ ਜਿਹੜੇ ਤੇਰੇ ਦਾਸ ਨੇ ਨਾ ਉਹਨਾਂ ਦੀ ਮੈਂ ਚਰਨ ਧੂੜ ਹਾਂ। ਇਹ ਨਿਮਰਤਾ ਜਿੱਥੇ ਸਤਿਗੁਰਾਂ ਨੇ ਵਿਖਾਈ ਉਹਤੇ ਸਾਨੂੰ ਇਹ ਸਿਖਾਇਆ, ਭਾਈ ਜੇ ਕੁਝ ਲੈਣਾ ਤੇ ਚਰਨ ਧੂੜ ਹੋ ਕੇ ਮਿਲਣਾ ਹੈ, ਚਰਨ ਧੂੜ ਹੋ ਜਾਵਾਂਗੇ ਤੇ ਫਿਰ ਸਾਰਾ ਕੁਝ ਹੀ ਪ੍ਰਾਪਤ ਹੋ ਜਾਏਗਾ। ਤੇ ਜੇ ਖਾਲਸਾ ਜੀ ਆਪਣਾ ਆਪਾ ਗਣਾਵਾਂਗੇ ਤੇ ਫਿਰ ਅੰਤ ਨੂੰ ਜੋ ਫਿਰ ਦੇਹੀ ਦੀ ਤੇ ਜੀਵ ਆਤਮਾ ਦੀ ਕਥਾ ਦੇ ਵਿੱਚ ਸੰਵਾਦ ਦੇ ਦੁਆਰਾ ਸਾਨੂੰ ਦੱਸਿਆ ਹੈ, ਫਿਰ ਉਹ ਵਿਛੋੜਾ ਹੋਣਾ ਹੈ, ਫਿਰ ਉਹ ਦੁੱਖ ਭੋਗਣੇ ਪੈਣੇ ਨੇ। ਇਸ ਕਰਕੇ ਭਾਈ ਗੁਰੂ ਕੇ ਸਿੱਖੋ, ਜਿੱਥੇ ਸਤਿਗੁਰਾਂ ਦੀ ਸ਼ਰਨ ਲਈਏ, ਜਿੱਥੇ ਗੁਰੂ ਕੀ ਬਾਣੀ ਦੇ ਨਾਲ ਨਿਤਨੇਮ ਦੇ ਨਾਲ ਰਹਿਤ ਦੇ ਨਾਲ ਜੁੜੀਏ, ਖੰਡੇ ਬਾਟੇ ਦੇ ਅੰਮ੍ਰਿਤ ਦੇ ਧਾਰਨੀ ਬਣੀਏ, ਉੱਥੇ ਖਾਲਸਾ ਜੀ ਨਾਲ ਪਰ ਉਪਕਾਰੀ ਹੋ ਕੇ ਹਰ ਇੱਕ ਸਿੱਖ ਦੂਜੇ ਸਿੱਖ ਦੇ ਸੰਬੰਧੀ ਮਨ ਦੇ ਵਿੱਚ ਇਹ ਭੈ ਭਾਵਨੀ ਰੱਖ ਕੇ, ਸਿੱਖ ਦੀ ਸੇਵਾ ਹੀ ਗੁਰੂ ਦੀ ਸੇਵਾ ਹੈ, ਇਸ ਲਈ ਆਪਣੇ ਲੋੜਵੰਦ ਭਰਾਵਾਂ ਦੀ ਬਾਂਹ ਵੀ ਫੜਿਆ ਕਰੀਏ, ਆਪਣੇ ਆਸੇ ਪਾਸੇ ਵੇਖਿਆ ਕਰੀਏ ਕਿ ਕੀ ਸਤਿਗੁਰੂ ਨੇ ਮੈਨੂੰ ਦਿੱਤਾ ਹੈ, ਤੇ ਕੋਈ ਲਾਗੇ ਹੈ ਜਿਹਨੂੰ ਲੋੜ ਹੋਵੇ, ਤੇ ਗੁਰੂ ਦਾ ਦਿੱਤਾ ਜਾਣ ਕੇ ਆਪਾਂ ਕਿਰਤ ਦੇ ਨਾਲ ਨਾਲ ਨਾਮ ਜਪਣਾ ਤੇ ਨਾਮ ਜਪਣ ਦੇ ਨਾਲ ਨਾਲ ਵੰਡ ਕੇ ਛਕਣਾ ਇਹ ਜੀਵਨ ਦੇ ਵਿੱਚ ਧਾਰਨ ਕਰੀਏ। ਸਮੇਂ ਦੀ ਸਾਧ ਸੰਗਤ ਜੀ ਸਮਾਪਤੀ ਹੈ, ਅਤਿਅੰਤ ਅਤਿਅੰਤ ਸ਼ੁਕਰਾਨਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਇਸ ਸਥਾਨ ਦੇ ਗ੍ਰੰਥੀ ਸਿੰਘ ਸੇਵਾਦਾਰ, ਅਤਿਅੰਤ ਧੰਨਵਾਦ ਮਾਣਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਇਸੇ ਤਰ੍ਹਾਂ ਸਾਧ ਸੰਗਤ ਜੀ, ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ। ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ

ਗੁਰੂ ਪਿਆਰਿਓ, ਤੁਸੀਂ ਆਪੋ ਆਪਣੇ ਕਾਰੋਬਾਰਾਂ, ਆਪਣੇ ਘਰੇਲੂ ਕੰਮਾਂ ਕਾਰਾਂ ਵਿਚ ਰੁੱਝੇ ਹੋਏ ਜਾਂ ਗੱਡੀਆਂ ਵਿਚ ਬੈਠੇ ਮੰਜ਼ਲਾਂ ਤੈਅ ਕਰਦੇ ਹੋਏ ਆਨੰਦ ਮਾਣ ਰਹੇ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਏ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਦਾ। ਤਾਂ ਅੱਜ ਦੇ ਕਥਾ ਵਿਚਾਰ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਆਜ਼ਾਦ ਚਾਹੁੰਦਾ ਹਾਂ, ਮੈਨੂੰ ਦਲਜੀਤ ਸਿੰਘ ਨੂੰ ਦਿਓ ਆਜ਼ਾਦ। ਕੱਲ ਇਸੇ ਸਮੇਂ ਮਿਲ ਕੇ ਸਰਵਣ ਕਰਾਂਗੇ ਕਥਾ ਵਿਚਾਰ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਰਕੀ ਬਾਣੀ ਆਏ ਤੈਨੂੰ ਸਗਲੀ ਚਿੰਤ ਮਿਟਾਏ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ ਤੇ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

ਵੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ, ਸ਼ਕਲ ਡੂਮਾ ਦੀ, ਦਿਮਾਗ ਭਰੀਆਂ ਦਾ।
1: ਇਸ ਦਾ ਮਤਲਬ ਹੈ ਕਿ ਜਿਹੜਾ ਮਨੁੱਖ ਸ਼ਕਲ ਤੋਂ ਪੱਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੌਰ ਕੱਢ ਕੇ ਰੱਖੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

ਨਾਸ਼ੁਕਰੇਪਣ ਬਾਰੇ ਅਰਬ ਦੀ ਇੱਕ ਕਹਾਵਤ ਅਨੁਸਾਰ ਮੁਫਤ ਚ ਜਹਾਜ ਚੜਿਆ ਬੰਦਾ ਕਪਤਾਨ ਦੀ ਬੋਟੀ ਨੂੰ ਅੱਖ ਮਾਰਨ ਤੋਂ ਨਹੀਂ ਟਲਦਾ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਲਾਪਰਵਾਹੀ ਬਾਰੇ ਸਿਆਣੇ ਕਹਿੰਦੇ ਹਨ ਕਿ ਲਾਪਰਵਾਹੀ ਚੋਰ ਨਾਲੋਂ ਵੀ ਵੱਧ ਕੇ ਨੁਕਸਾਨਦੇਹ ਹੁੰਦੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

ਅਜਿਹਾ ਮਨੁੱਖ ਜੋ ਬਿਨਾਂ ਬੁਲਾਏ ਕਿਸੇ ਦੇ ਘਰ ਜਾਂਦਾ ਹੈ, ਬਿਨਾਂ ਪੁੱਛੇ ਸਲਾਹ ਦਿੰਦਾ ਹੈ, ਵਿਸ਼ਵਾਸ ਨਾ ਕਰਨ ਜੋ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦਾ ਹੈ, ਅਜਿਹਾ ਮਨੁੱਖ ਮੂਰਖ ਅਖਵਾਉਂਦਾ ਹੈ। ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।

ਸਿਹਤ ਬਾਰੇ ਅਲਬਾਨੀਆ ਵਾਲੇ ਕਹਿੰਦੇ ਹਨ ਕਿ ਚੰਗੀ ਸਿਹਤ ਤੇ ਚੰਗੀ ਪਤਨੀ ਬੰਦੇ ਦਾ ਸਭ ਤੋਂ ਵੱਡਾ ਸਰਮਾਇਆ ਹੁੰਦਾ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ।

ਸਪੈਨਿਸ਼ ਕਹਾਵਤ ਅਨੁਸਾਰ ਉਮਰ ਨਾਲ ਸਿਰਫ ਚਿਹਰੇ ਤੇ ਹੀ ਝੁਰੜੀਆਂ ਪੈਂਦੀਆਂ ਹਨ, ਪਰ ਉਤਸ਼ਾਹ ਮੁੱਕ ਜਾਵੇ ਤਾਂ ਰੂਹ ਉੱਪਰ ਵੀ ਝੁਰੜੀਆਂ ਪੈ ਜਾਂਦੀਆਂ ਹਨ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਲਿਖਾਰੀ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਆਓ ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ।
1: ਇਸ ਦਾ ਮਤਲਬ ਹੈ ਕਿ ਜਦ ਕੋਈ ਸੂਮ ਬਚਤ ਕਰੇ ਪਰ ਨੁਕਸਾਨ ਵੱਧ ਹੋ ਜਾਵੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਮਾਂ ਇੱਛਰਾਂ ਦਾ ਰੋਕਿਆ ਪੂਰਨ ਨਾ ਰੁਕਿਆ ਤੇ ਲੂਣਾ ਦੇ ਮਹਿਲੀ ਮੱਥਾ ਟੇਕਣ ਜਾ ਪਹੁੰਚਿਆ। ਲੂਣਾ ਆਪਣੇ ਹਾਣੀ ਪੂਰਨ ਦੀ ਖੂਬਸੂਰਤੀ ਵੇਖ ਉਸਦੀ ਜਵਾਨੀ ਉੱਪਰ ਮੋਹਿਤ ਹੋ ਗਈ। ਲੂਣਾ ਦਾ ਵੀ ਕੀ ਕਸੂਰ ਸੀ, ਪਰ ਜਵਾਨੀ ਦੇ ਵਿੱਚ ਵਡੇਰੀ ਉਮਰ ਦੇ ਰਾਜੇ ਸਲਵਾਨ ਦੇ ਉਸ ਨੂੰ ਲੜ ਲਾ ਦਿੱਤਾ ਗਿਆ ਸੀ ਤੇ ਕਹਿਣ ਲੱਗੀ, ਪੂਰਨਾ ਮੈਂ ਤੈਨੂੰ ਬਹੁਤ ਪਿਆਰ ਕਰਦੀ। ਪੂਰਨ ਨੇ ਹੈਰਾਨ ਹੋ ਕੇ ਕਿਹਾ ਕਿ ਤੂੰ ਮੇਰੀ ਮਾਂ, ਤੂੰ ਮੇਰੇ ਪਿਓ ਰਾਜੇ ਸਲਵਾਨ ਦੀ ਰਾਣੀ ਆ, ਤੂੰ ਇਸ ਤਰ੍ਹਾਂ ਸੋਚ ਵੀ ਕਿਵੇਂ ਸਕਦੀ ਆ। ਮਾਂ ਲਫ਼ਜ਼ ਸੁਣ ਕੇ ਲੂਣਾ ਦੀ ਦੇਹ ਕੰਬ ਗਈ ਤੇ ਆਪਣੇ ਅੰਦਰ ਮਚਲ ਦੇ ਸੁਪਨੇ ਤੇ ਸਧਰਾਂ ਦੀ ਪੂਰਤੀ ਨਾ ਹੁੰਦੀ ਵੇਖ ਪੂਰਨ ਨੂੰ ਕਹਿਣ ਲੱਗੀ ਕਿ ਆਪਣੀ ਮਾਂ ਪੁੱਤ ਦੀ ਰਿਸ਼ਤੇਦਾਰੀ ਭਲਾ ਕਿਹੜੇ ਪਾਸੇ ਹੋ।

ਨਾ ਸ਼ੁਕਰਾ ਬਣ ਬਾਰੇ ਰੂਸ ਦੀ ਇੱਕ ਕਹਾਵਤ ਅਨੁਸਾਰ ਨੰਗੇ ਨੂੰ ਕੱਪੜਾ ਦੇਵੋਗੇ ਤਾਂ ਉਹ ਕੱਪੜਾ ਮੋਟਾ ਹੋਣ ਦੀ ਸ਼ਿਕਾਇਤ ਕਰੇਗਾ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਯੁੱਧ ਬਾਰੇ ਫਰਾਂਸ ਦੀ ਕਹਾਵਤ ਹੈ ਕਿ ਯੁੱਧ ਚੋਰ ਪੈਦਾ ਕਰਦਾ ਹੈ ਅਤੇ ਅਮਨ ਉਹਨਾਂ ਨੂੰ ਫਾਂਸੀ ਚੜਾਉਂਦਾ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ

0: ਪਿਓ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: ਹਾਏ ਜੈਲ ਤਰਾ
1: ਜਸਪਿੰਦਰ ਭੱਲਾ ਭਗਵੰਤ ਮਾਨ
2: ਸਾਡੀ ਰੈਲੀ ਚ ਪਹਿਲੀ ਬੜੇ ਨੰਗ ਤੇ ਮਲੰਗ ਇਕੱਠੇ ਹੋਏ ਆ
1: ਭਜਨਾ ਅਮਲੀ
3: ਤਾਂ ਬੜੇ ਵੱਡੇ ਸ਼ਿਕਾਰੀ ਰਹੇ ਆ ਸੰਤਗੇ
1: ਗੁਰਪ੍ਰੀਤ ਘੁੱਗੀ
4: ਮੈਂ ਤੇ ਉਹਨੂੰ ਕਰਦਾ ਸੌਰੀ ਦਿਓ
1: ਮਾਈ ਮੋਣੋ
5: ਮੈਂ ਪੋਸਤੀਆਂ
1: ਪੋਸਤੀ
6: ਆਪਣੀ ਮਾਰੀ ਜਾਂਦੇ ਹੋ ਮੇਰੀ ਵੀ ਸੁਣੋ
1: ਪੋਟੂ ਸ਼ਾਹ
7: ਪੋਟੂ ਸ਼ਾਹ ਯਾਰ ਜੇਲ ਜਾ ਕੇ ਬੁੱਲੇ ਸ਼ਾਹ ਤਾਂ ਨਹੀਂ ਬਣ ਗਿਆ
1: ਹੋਰ ਹਾਸ ਰਸ ਕਲਾਕਾਰਾਂ ਦੀ ਕਾਮੇਡੀ
8: ਮੈਂ ਬੋਲਦਾ ਨਾ ਬੋਲ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੱਪੀ
1: ਹਰ ਰੋਜ਼ ਸ਼ਾਮ ਨੂੰ 7 to 8 ਵਜੇ ਤੱਕ ਸਿਡਨੀ ਸਮੇਂ ਮੁਤਾਬਿਕ
9: ਤੇ ਭਜਨਿਆ ਤੇਰੀ ਤਾਂ ਇਲਾਕੇ ਚ ਬੜੀ ਚਰਚਾ ਹੋਈ ਪਈ ਹੈ ਕਹਿੰਦੇ ਨੇ ਤੇਰੇ ਤਾਂ ਆਪਰੇਸ਼ਨ ਕੀਤੇ ਬੜੇ ਕਾਮਯਾਬ ਨੇ
3: ਹੁਣ ਹੀ ਆ ਤੈਨੂੰ ਮੈਂ ਦੱਸਾਂ ਜਦੋਂ ਆਪਰੇਸ਼ਨ ਕਰੀਦੇ ਬਹੁਤ ਵਧੀਆ ਢੰਗ ਦੇ ਨਾਲ
9: ਕਹਿੰਦੇ ਨੇ ਭਈ ਗਾਮੇ ਦੇ ਪਿਓ ਨੂੰ ਸਾਰੇ ਹਸਪਤਾਲ ਤੋਂ ਜਵਾਬ ਦੇ ਦਿੱਤਾ ਸੀ
3: ਆਹੋ
9: ਤੇ ਉਹਦਾ ਇਲਾਜ ਤੂੰ ਕੀਤਾ
3: ਮੈਂ ਹੀ ਕੀਤਾ ਹੋਰ ਕਿਹਨੇ ਕਰਨਾ ਸੀ ਜੈਤੋ ਵਾਲੇ ਤਾਰੀ ਨੇ ਉਹ ਤਾਂ ਸੰਤੀ ਉਹਨੂੰ ਚੱਕ ਲਏ ਸੀ ਜਦੋਂ ਮੈਂ ਦੇਖਿਆ ਉਹਦੀ ਹਾਲਤ ਬੜੀ ਮਾੜੀ ਸੀਗੀ
9: ਨਾ ਉਹਨੂੰ ਬਿਮਾਰੀ ਕੀ ਸੀ
3: ਬਿਮਾਰੀ ਇਹ ਆ ਵੀ ਇੱਕ ਤਾਂ ਸਾਡੇ ਮਾੜੇ ਲੀਡਰਾਂ ਨੇ ਸਾਡੇ ਪੰਜਾਬ ਦਾ ਬੀੜਾ ਗਰਕ ਕਰਤਾ ਵੋਟਾਂ ਦੇ ਦਿਨਾਂ ਦੇ ਵਿੱਚ ਸੰਤੀ ਇੱਥੇ ਕੀ ਨਹੀਂ ਚੱਲਦਾ ਸ਼ਰਾਬ ਹੁੱਕੀ ਪੀਮ ਕੈਪਸੂਲ ਵੋਟਾਂ ਦੀ ਖਾਤਰ ਇਹਨਾਂ ਨੇ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਕਿਹਾ ਨਰਕ ਚ ਸਿੱਟਤਾ
9: ਨਾ ਫਿਰ ਤੂੰ ਕੀ ਕੀਤਾ
3: ਸੰਤੀ ਜਦੋਂ ਮੇਰੇ ਕੋਲੇ ਲੈ ਕੇ ਆਏ ਜਦੋਂ ਮੈਂ ਚੀਰ ਫਾੜ ਕੀਤੀ ਜਦੋਂ ਮੈਂ ਉਹਦਾ ਗੁਰਦਾ ਕੱਢਿਆ ਉਹਦਾ ਸੰਤੀ ਗੁਰਦਾ ਸੁੱਕਦਾ ਸੀ ਮੈਂ ਕੁੜੀ ਨੂੰ ਨਰਸ ਨੂੰ ਕਿਹਾ ਮੈਂ ਕਿਹਾ ਐਂ ਕਰ ਵੀ ਗੁਰਦਾ ਧੋ ਕੇ ਲੈ ਕੇ ਆ ਚੰਗੀ ਤਰ੍ਹਾਂ ਧੋ ਕੇ ਐਂ ਕਰ ਵੀ ਇਹ ਗੁਰਦਾ ਬੜਾ ਹੋਰ ਤਰ੍ਹਾਂ ਜੇ ਹੋਇਆ ਪਿਆ ਇਹਨੂੰ ਥੋੜਾ ਜਿਹਾ ਸੇਕ ਲਵਾਈਏ ਐਂ ਕਰ ਵੀ ਕੋਠੇ ਤੇ ਸੁੱਕਣਾ ਪਾ ਦੇ ਤਾਂ ਕਿ ਗੁਰਦਾ ਥੋੜਾ ਜਿਹਾ ਸਖਤ ਹੋ ਜਾਵੇ ਉੱਥੇ ਸੰਤੀ ਕਾਂ ਆਇਆ ਗੁਰਦਾ ਲੈ ਕੇ ਉੱਡ ਗਿਆ ਜਦੋਂ ਕੁੜੀ ਨੇ ਆ ਕੇ ਮੈਨੂੰ ਦੱਸਿਆ ਭਗਦੜ ਮੱਚ ਗਈ ਉਹ ਮੈਂ ਕਿਹਾ ਘਬਰਾਉਣ ਵਾਲੀ ਕੋਈ ਗੱਲ ਨੀ ਵੈਸੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਕਿਹਾ ਵੀ ਆਪਣੀ ਕਲੀਨਿਕ ਦੀ ਬਦਨਾਮੀ ਬਹੁਤ ਉਹ ਕੰਮ ਹੋਜੂ ਖਰਾਬ
9: ਫੇਰ
3: ਮੈਂ ਸੋਚਿਆ ਸੰਤੀ ਵੀ ਇਹਨੇ ਬਚਣਾ ਤਾਂ ਹੈ ਨੀ ਮੈਂ ਕਿਤੇ ਨਾਲ ਹੀ ਸੰਤੀ ਗੰਢਾ ਪਿਆ ਸੀ ਮੈਂ ਗੁਰਦੇ ਦੀ ਜਗ੍ਹਾ ਗੰਢਾ ਫਿੱਟ ਕਰਕੇ ਉਹਦੇ ਸੜੋਪੇ ਤੋਪੇ ਲਾ ਕੇ ਉਹਨੂੰ ਮੈਂ ਘਰਦਿਆਂ ਨੂੰ ਕਿਹਾ ਮੈਂ ਕਿਹਾ ਭਾਈ ਲੈ ਜੋ ਹਾਲਤ ਇਹਦੀ ਹੈਗੀ ਆ ਬਹੁਤ ਮਾੜੀ ਤੇ ਜੇ ਬਚ ਗਿਆ ਥੋਡਾ ਤੇ ਨਹੀਂ ਇਹਦੀ ਸੇਵਾ ਸੁਭਾ ਕਰ ਲਾ ਸੰਤੀ ਮੈਂ ਮਹੀਨੇ ਬਾਅਦ ਜਦੋਂ ਦੇਖਿਆ ਵੋਟਾਂ ਚ ਜਦੋਂ ਨਵੀਂ ਸਰਕਾਰ ਬਣੀ ਆ ਉਹ ਤਾਂ ਢੋਲ ਤੇ ਭੰਗੜਾ ਪਾਈ ਜਾਵੇ ਮੈਂ ਸੰਤੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਹਨੇ ਜਦੋਂ ਮੈਨੂੰ ਦੇਖਿਆ ਤਾਂ ਮੇਰੇ ਵੱਲ ਨੂੰ ਭੱਜਿਆ ਵੇ ਡਾਕਟਰ ਸਾਹਿਬ ਮੈਂ ਕਿਹਾ ਵੀ ਕੀ ਹਾਲ ਆ ਕਹਿੰਦਾ ਜੀ ਮੈਂ ਤਾਂ ਮਠਿਆਈ ਦਾ ਡੱਬਾ ਲੈ ਕੇ ਆਉਣਾ ਸੀ ਮੈਂ ਜਮਾ ਠੀਕ ਆ ਤੁਹਾਡੀ ਕਿਰਪਾ ਹੋ ਗਈ ਮੇਰੇ ਲਈ ਤਾਂ ਤੁਸੀਂ ਰੱਬ ਬਣ ਕੇ ਬੋੜੇ ਹੋ ਮੈਂ ਕਿਹਾ ਵੀ ਤੇਰੇ ਗੁਰਦੇ ਦਾ ਕੀ ਹਾਲ ਆ
9: ਕੀ ਕਹਿੰਦਾ
3: ਕਹਿੰਦਾ ਜੀ ਗੁਰਦੇ ਦਾ ਕੀ ਹਾਲ ਪੁੱਛਦੇ ਹੋ ਗੁਰਦਾ ਤਾਂ ਹੁਣ ਭੂਕਾ ਕੱਢੀ ਖੜਾ
10: ਹਾਰਮਨ ਰੇਡੀਓ 24/7

0: ਹਰਮਨ ਰੇਡੀਓ ਕਮਾਲ ਬਾ ਕਮਾਲ।
1: ਇਸ ਗੀਤ ਵਿੱਚ ਹਿੰਸਕ ਅਤੇ ਮਾਰ ਝਾੜ ਵਾਲਾ ਵਿਸ਼ਾ ਹੈ। ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ।

0: ਪੁੱਛਦਾ
1: ਟੌਪ ਦੇ ਗੀਤ ਅਤੇ ਹਾਸਿਆਂ ਦੀ ਫੁਹਾਰ ਹਰਮਨ ਰੇਡੀਓ ਰੇਡੀਓ
2: ਸਾਡਾ ਪੇਚਾ ਤੇ ਬੀਬਾ ਹੁਣ ਜ਼ਿੰਦਗੀ ਨਾਲ ਲੱਗਿਆ ਹੋਇਆ ਪਤਾ ਨੀ ਕਿਹੜੇ ਵੇਲੇ ਕੱਟੀ ਜਾਏ
3: ਹਾਏ ਹਾਏ ਸ਼ੁਭ ਸ਼ੁਭ ਬੋਲੋ ਸ਼ਰਮਾ ਜੀ ਚਾਚਾ ਜੀ ਨੂੰ ਕੀ ਹੋ ਗਿਆ
4: ਨੀਲੂ ਤੁਹਾਨੂੰ ਦੱਸਿਆ ਨੀ ਸੀ ਪਿੱਛੇ ਜੇ ਚਾਚਾ ਜੀ ਨੂੰ ਹਾਰਟ ਪ੍ਰੋਬਲਮ ਆ ਗਈ ਸੀ
3: ਫੇਰ
4: ਉਹ ਤਾਂ ਦਰਸ਼ਕਾਂ ਤੇ ਸਰੋਤਿਆਂ ਦੇ ਦੁਆਵਾਂ ਕੰਮ ਆ ਗਈਆਂ ਜਿੰਨਾ ਸਦਕਾ ਆਪਣੇ ਤੁਰੇ ਫਿਰਦੇ ਆ
3: ਮੈਥੋਂ ਐਡੀ ਵੱਡੀ ਗੱਲ ਦਾ ਉਹਨਾਂ ਰੱਖਿਆ ਮੈਨੂੰ ਪਤਾ ਦਿੰਦੇ ਤਾਂ ਮੈਂ ਖਬਰ ਲੈ ਜਾਂਦੀ
2: ਬਸ ਨੀਲੂ ਤੂੰ ਹੀ ਰਹਿ ਗਈ ਸਾਰੇ ਹੀ ਖਬਰ ਲੈ ਗਏ
3: ਭਾਨਾ ਵੀ ਖਬਰ ਲੈ ਗਿਆ
2: ਭਾਨਾ ਤਾਂ ਨੀ ਲੈ ਕੇ ਗਿਆ ਪਰ ਭਾਨੇ ਦੀ ਭਾਨੋ ਲੈ ਗਈ ਭਾਨਾ ਆਪ ਤਾਂ ਅਮਰੀਕਾ ਚਲਾ ਗਿਆ ਨਾ
4: ਵੇਖ ਲੋ ਨੀਲੂ ਜੀ ਰੱਬ ਸਿੱਧਰਨ ਕਿਵੇਂ ਭਾਗ ਲਾਉਂਦਾ ਜਮਾ ਅਨਪੜ੍ਹ ਸੀ ਇਸ ਵੇਲੇ ਅਮਰੀਕਾ ਬੈਠਾ
3: ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਕਿ ਭਾਨੇ ਨੂੰ ਯੂਐਸ ਦਾ ਵੀਜ਼ਾ ਕਿਵੇਂ ਮਿਲ ਗਿਆ
2: ਪੁਆਇੰਟ ਸਿਸਟਮ ਤੇ ਆਈਲੈਂਡ ਚ ਫਸਟ ਆਇਆ ਸੀ ਥੋੜੇ ਤਰੀਕੇ ਆ ਪੰਜਾਬੀਆਂ ਕੋਲ ਭਾਨੇ ਨੇ ਅਮਰੀਕਾ ਚ ਪੱਕੇ ਹੋਣ ਲਈ ਜੰਗਲ ਚ ਜਾ ਕੇ ਕਿਸੇ ਸ਼ੇਰ ਕੋਲ ਪੁੱਛਿਆ ਪੁਆਈ
4: ਸ਼ੇਰ ਪੁੱਛਾ ਦਿੰਦਾ ਸੀ
2: ਵੈਜੀਟੇਰੀਅਨ ਸੀ ਯਾਨੀ ਕਿ ਘਾਹ ਖਾਂਦਾ ਸੀ ਭਾਨਾ ਹੱਥ ਜੋੜ ਕੇ ਕਹਿੰਦਾ ਸ਼ੇਰ ਜੀ ਮੈਨੂੰ ਗ੍ਰੀਨ ਕਾਰਡ ਲੈਣ ਚ ਕਿਉਂ ਹੋ ਰਹੀ ਹੈ ਇੰਨੀ ਦੇਰ ਜੀ ਭਾਨੋ ਉੱਥੇ ਮੈਨੂੰ ਕੋਸਦੀ ਆ ਮੈਂ ਇੱਥੇ ਕੋਸਾਂ ਕਿਸਮਤ ਨੂੰ ਕੋਈ ਐਸਾ ਮੰਤਰ ਪੜ੍ਹ ਦਿਓ ਜੀ ਭਾਨੋ ਬੋੜ ਜੀ ਆਉਂਦੀ ਕ੍ਰਿਸਮਸ ਨੂੰ
3: ਫੇਰ ਸ਼ੇਰ ਕੀ ਕਹਿੰਦਾ
2: ਕਹਿੰਦਾ ਹੌਲੀ ਬੋਲੋ ਭਾਨਾ ਜੀ ਖੜਾ ਕਰਨਾ ਦਿਓ ਨਵਾਂ ਫਾਨਾ ਜੀ 9/11 ਤੋਂ ਬਾਅਦ ਇੱਥੇ ਚਿੱਤ ਮੇਰਾ ਵੀ ਘਬਰਾਇਆ ਹੋਇਆ ਤੁਹਾਨੂੰ ਆਪਣੀ ਭਾਨੋ ਦੀ ਪਈ ਆ ਮੈਂ ਤਾਂ ਆਪ ਇੱਥੇ ਖੋਤੇ ਦੇ ਵੀਜ਼ੇ ਤੇ ਆਇਆ ਹੋਇਆ ਸੋ ਏਦਾਂ ਦਾ ਪੁੱਠਾ ਸਿੱਧਾ ਵੀਜ਼ਾ ਲਵਾ ਕੇ ਭਾਨਾ ਚਲਾ ਗਿਆ ਹੁਣ
3: ਨਾਲੇ ਕਹਿੰਦੇ ਅੱਜ ਕੱਲ ਅਮਰੀਕਾ ਬਹੁਤ ਸਟ੍ਰਿਕਟ ਹੈ
2: ਭਾਈ ਕਮਲੀਏ ਅਮਰੀਕਾ ਜਾਂ ਤਾਂ ਨੰਗਦੀ ਆ ਤੇ ਜਾਂ ਟੰਗਦੀ ਆ ਜਾਂ ਤਾਂ ਬਿਲਕੁਲ ਨੰਗ ਜਾ ਕੇ ਉੱਥੇ ਸੈੱਟ ਹੁੰਦੇ ਨੇ ਤੇ ਜਾਂ ਜਿਨ੍ਹਾਂ ਕੋਲ ਢੰਗ ਆ ਉਹ ਸੈੱਟ ਹੁੰਦੇ ਨੇ ਕਿਉਂਕਿ ਉੱਥੋਂ ਦੀ ਸਰਕਾਰ ਨੂੰ ਫਾਇਦਾ ਨਹੀਂ ਕਾਇਦਾ ਚਾਹੀਦਾ
4: ਭਲਾ ਚਾਚਾ ਭਾਨੇ ਨੂੰ ਭਾਨੋ ਹੀ ਦੱਸ ਕਿਹਨੇ ਪਾਈ ਸੀ
2: ਦੱਸ ਕਿਹਨੇ ਪਾਉਣੀ ਸੀ ਆਪਣੇ ਬਾਰੇ ਕੁੜੀ ਵਾਲਿਆਂ ਨੂੰ ਆਪ ਹੀ ਦੱਸਣ ਚਲਿਆ ਗਿਆ ਭਾਨੋ ਦਾ ਪਿਓ ਕਹਿੰਦਾ ਕਾਕਾ ਜੀ ਸਿੱਧੇ ਆਪ ਹੀ ਆਵੜੇ ਵਿਆਹ ਸ਼ਾਦੀਆਂ ਦੇ ਕੰਮਾਂ ਚ ਵਿਚੋਲੇ ਦੀ ਲੋੜ ਪੈਂਦੀ ਆ ਕਹਿੰਦਾ ਜੀ ਸਿਰ ਤੇ ਮੇਰੇ ਕੋਈ ਹੈ ਨੀ ਘਰ ਚ ਸਿਆਣਾ ਮੈਂ ਹੀ ਆ ਇਸ ਕਰਕੇ ਵਿਆਹ ਦੀ ਗੱਲ ਆਪ ਹੀ ਕਰਨੀ ਪੈਂਦੀ ਆ ਵੈਸੇ ਤਾਂ ਵਲਦ ਲਾਣੇ ਤੇ ਧੀ ਘਰਾਣੇ ਪਛਾਣੀ ਜਾਂਦੀ ਆ ਐਵੇਂ ਬਹੁਤਾ ਪੁੱਛ ਪਛਾਈ ਕਰਕੇ ਟਾਈਮ ਬਰਬਾਦ ਨਾ ਕਰੋ ਤੁਹਾਡੀ ਕੁੜੀ ਦੀ ਉਮਰ ਬੀਤਦੀ ਜਾਂਦੀ ਆ ਉਹ ਕਹਿੰਦੇ ਕਾਕਾ ਜੀ ਇੰਨਾ ਕੁ ਤਾਂ ਪੁੱਛਣਾ ਹੀ ਪੈਂਦਾ ਕਿ ਲਿਖਣ ਪੂੰਝਣ ਨੂੰ ਕਿਵੇਂ ਹੋ ਕਹਿੰਦਾ ਜੀ ਮੂਹਰਲਾ ਕੰਮ ਤਾਂ ਹੁੰਦਾ ਨੀ ਆ ਪਿਛਲੇ ਵਾਲੇ ਨੂੰ ਤਾਂ ਵਾਵ ਰੋਲਾ ਹੀ ਆ
3: ਫਿਰ ਭਾਨੋ ਦੇ ਘਰ ਦੇ ਮੰਨ ਗਏ
2: ਮੰਨਦੇ ਕਿਵੇਂ ਨਾ ਭਾਨਾ ਮਾਲਦਾਰ ਸਾਮੀ ਸੀ ਜੁਗ ਨੂੰ ਜੁਗ ਟੱਕਰ ਗਿਆ ਭਾਨਾ ਲਿਖਣ ਪੂੰਝਣ ਨੂੰ ਵਾਵ ਰੋਲਾ ਸੀ
4: ਤੇ ਭਾਨੋ
2: ਭਾਨੋ ਸੁੱਖ ਨਾਲ ਅੱਗੋਂ ਸੁਨਾਮੀ ਸੀ ਭਾਨੋ ਦੇ ਪਿਓ ਨੇ ਅਜੇ ਜੇਬ ਚੋਂ ਛੁਆਰਾ ਕੱਢਿਆ ਹੀ ਸੀ ਕਿ ਇਹਨਾਂ ਨੂੰ ਭਾਨੇ ਨੇ ਮੂੰਹ ਅੱਡ ਲਿਆ ਖਾਣ ਨੂੰ ਉਹ ਕਹਿੰਦੇ ਕਾਕਾ ਇੰਨਾ ਕਾਲਾ ਨਾ ਪੈ ਮੰਗਣੀ ਅਸੀਂ ਹੁਣ ਕਰ ਦਿੰਦੇ ਆ ਵਿਆਹ ਹੋਊਗਾ ਸਾਲ ਨੂੰ ਭਾਨਾ ਕਹਿੰਦਾ ਸ਼ਾਬਾਸ਼ ਤੁਹਾਡਾ ਮਤਲਬ ਰਜਿਸਟਰੀ ਹੁਣ ਕਰਾ ਲਓ ਤੇ ਕਬਜ਼ਾ ਸਾਲ ਨੂੰ ਫੇਰ ਨੀ ਗੱਲ ਬਣਨੀ ਉਹ ਕਹਿੰਦੇ ਕਾਕਾ ਜੀ ਇੰਨੀ ਕਾਲੀ ਨਾ ਕਰੋ ਭਾਨੋ ਨੇ ਜਾ ਕੇ ਕਿਹੜਾ ਉੱਥੇ ਤੁਹਾਡੇ ਕੋਠੇ ਲਿਪਣੇ ਆ ਜਿਹੜੇ ਚੋਰ ਆਏ ਨੇ ਭਾਨਾ ਕਹਿੰਦਾ ਜੀ ਮੈਨੂੰ ਕੋਈ ਗੱਲ ਨੀ ਭਾਵੇਂ 2 ਸਾਲ ਅਟਕ ਕੇ ਕਰ ਦਿਓ ਅਸਲ ਚ ਸਾਡੇ ਬੱਚੇ ਲੇਟ ਹੋ ਰਹੇ ਨੇ
3: ਸ਼ਰਮਾ ਜੀ ਬੱਚਿਆਂ ਦੀ ਦਲੀਲ ਦੇ ਕੇ ਤਾਂ ਭਾਨੇ ਨੇ ਵੱਟ ਕੱਢਤੇ
2: ਮੰਨਦੇ ਹੋ ਫਿਰ ਭਾਨੇ ਦੀ ਕਾਰਾਗਰੀ ਨੂੰ ਬਿਨਾ ਵਿਚੋਲੇ ਤੋਂ ਹੀ ਕੋਕੇ ਜੜਤੇ
4: ਫਿਰ ਤਾਂ ਭਾਨਾ ਛਾ ਗਿਆ
1: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ

0: ਓਏ ਕਾਕੇ ਸ਼ਾਹ ਇਹ ਕੀ ਸਾਰਾ ਹੀ ਪਿੰਡ ਸੁੰਨਾ ਹੋਇਆ ਪਿਆ। ਇਹ ਮੇਰੇ ਰੱਬਾ ਸੁੱਖ ਹੋਵੇ, ਉਹ ਪਰੇ ਬਜ਼ੁਰਗ ਬੈਠੀ ਹੈ, ਉਹਨਾਂ ਜਾ ਕੇ ਪੁੱਛਦੀ ਆ ਕਿ ਪਿੰਡ ਦੇ ਵਿੱਚ ਕੀ ਗੱਲ ਹੋਈ। ਨਾ ਬਜ਼ੁਰਗੋ, ਤੁਸੀਂ ਵੀ ਉਦਾਸ ਬੈਠੇ ਹੋ, ਉਹ ਕੋਈ ਮੈਨੂੰ ਆਪਣੀ ਉਦਾਸੀ ਦਾ ਕਾਰਨ ਤੇ ਦੱਸੋ।
1: ਖੱਟੀਆਂ ਤੇ ਮਿੱਠੀਆਂ ਸੁਣਾਉਂਦਾ ਸੀ ਕਹਾਣੀਆਂ,
2: ਹਾਂ ਕਿਤੇ ਹੋਣਾ ਜੀਆਂ ਨੇ ਗੱਲਾਂ ਬਣਾਣੀਆਂ।
3: ਸੱਥ ਦੇ ਵਿੱਚ ਵੀ ਹੈ ਨੀ ਰੌਣਕ,
2: ਹਾਂ ਪਿੰਡ ਦੇ ਸੁਣਨੇ ਥੜੇ ਗਏ।
0: ਨਾ ਬਜ਼ੁਰਗੋ, ਗੱਲ ਕੀ ਹੋਈ?
2: ਗੱਲ ਕੀ ਹੋਣੀ ਕਾਕਾ, ਫੋਟੋ ਸ਼ਾਹ ਜੀ ਫੜੇ ਗਏ।
0: ਤੇ ਹਾਂ ਗੱਲ ਹੈ, ਉਹ ਬਜ਼ੁਰਗੋ ਤੁਸੀਂ ਘਬਰਾਓ ਨਾ, ਮੈਂ ਜਾ ਕੇ ਤੁਹਾਡੇ ਪਿੰਡ ਦੀ ਰੌਣਕ ਜੇਲ ਤੋਂ ਵਾਪਸ ਲੈ ਕੇ ਆਨਾ। ਲੈ ਬਈ ਆ ਗਈ ਆ ਸੈਂਟਰਲ ਜੇਲ।
4: ਹਾਂ ਬਾਈ, ਉਹ ਕਿਹਨੂੰ ਮਿਲਣਾ?
0: ਉਹ ਮੈਂ ਜਨਾਬ ਮਿਲਣਾ ਭੋਟੂ ਸ਼ਾਹ ਨੂੰ।
4: ਭੋਟੂ ਸ਼ਾਹ ਨੂੰ? ਓਏ ਬਾਹਰ ਹੀ ਸ਼ਾਹ ਆ, ਅੰਦਰ ਤਾਂ ਅਸੀਂ ਭੁੱਖਾ ਹੀ ਬਿਠਾ ਲਿਆ, ਜਾ ਕੇ ਮਿਲਣਾ ਸਾਹਮਣੇ ਬੈਠਾ।
5: ਇਸ ਘੰਟੇ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਅਤੇ ਪੰਜਾਬੀ ਕਾਮੇਡੀ।

0: ਕੀ ਗੱਲ ਹੋ ਗਈ ਹੁਣ ਕਿੰਨਾ ਪੰਗਾ ਲੈ ਲਿਆ ਕਿੰਨਾ ਲੜ ਪਿਆ ਕਿੱਥੋਂ ਵੈਨੀਆਂ ਸਿੱਟਾ ਸੁੱਟਾ ਲਵਾ ਲਈਆਂ
1: ਉਹ ਲੜਨਾ ਕਾਹਦੇ ਨਾਲ ਸੰਤੀਏ।

0: ਲੋਕ ਮੈਨੂੰ ਪੁੱਛਣ ਲੱਗ ਗਏ, ਕਹਿੰਦੇ ਉਹ ਬਿਜਲੀ ਵਾਲੇ ਖੰਭੇ ਤੋਂ ਉੱਪਰ ਤੂੰ ਕੀ ਕਰਨ ਗਿਆ ਸੀ?
1: ਵੇ ਅਮਲੀਆ, ਤੈਂ ਕੀ ਕਿਹਾ?
0: ਮੈਂ ਕਿਹਾ ਜੀ ਉੱਪਰ ਮੈਂ ਦਾਤਣ ਤੋੜਨ ਗਿਆ ਸੀ।
2: ਹਾਸ ਰਾਸ ਕਲਾਕਾਰਾਂ ਦੇ ਹਾਸੇ ਠੱਠੇ ਹਰਮਨ ਰੇਡੀਓ ਤੇ।

ਆਮ ਗੱਲ ਹੈ ਕਿ ਬੰਦੇ ਜਨਾਨੀਆਂ ਤੋਂ ਡਰਦੇ ਨੇ। ਮੇਰੀ ਗੱਲ ਲੈ ਲਓ, ਮੈਂ ਜਨਾਨੀ ਤੋਂ ਬਿਲਕੁਲ ਨਹੀਂ ਡਰਦਾ। ਪਰ ਪਰਸੋਂ ਮੈਂ ਟਿੰਕੂ ਦੀ ਮੰਮੀ ਨੂੰ ਨਵੀਂ ਸਾੜੀ ਖਰੀਦਣ ਦੀ ਸਲਾਹ ਨਹੀਂ ਦਿੱਤੀ, ਉਹ ਆਕੜ ਗਈ, ਸਵੇਰੇ ਉੱਠ ਕੇ ਮੈਨੂੰ ਚਾਹ ਨਹੀਂ ਦਿੱਤੀ। ਮੇਰਾ ਕੀ ਕਰ ਲਿਆ, ਮੇਰੀ ਅਣਖ ਜਾਗੀ, ਮੈਂ ਮੰਜੇ ਚ ਉੱਠਿਆ, ਉੱਠ ਕੇ ਚਾਹ ਤਰੀ, ਬੱਚੇ ਤਿਆਰ ਕਰਕੇ ਸਕੂਲ ਭੇਜੇ, ਘਰ ਦੀ ਸਫਾਈ ਕਰੀ। ਹਾਲਾਤਾਂ ਨੂੰ ਦੇਖਦੇ ਹੋਏ ਇਹ ਸਾਰਾ ਕੁਝ ਕਰਨਾ ਪੈਂਦਾ। ਇਹ ਤਾਂ ਚਾਹੀ ਧਰੀ ਹੈ, ਕਈ ਵਾਰੀ ਤਾਂ ਉਹਦੇ ਨਹਾਉਣ ਨੂੰ ਪਾਣੀ ਵੀ ਗਰਮ ਕਰਨਾ ਪੈਂਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਜਨਾਨੀ ਤੋਂ ਡਰਦਾ, ਉਹ ਗੱਲ ਵੱਖ ਹੈ ਕਿ ਮੈਂ ਘਰ ਦੇ ਸਾਰੇ ਕੰਮ ਕਰਦਾ। ਸਾਡੇ ਗਵਾਂਢੀਆਂ ਦੇ ਨਿੱਤ ਕੱਪੜੇ ਧੋਣ ਪਿੱਛੇ ਲੜਾਈ ਹੁੰਦੀ ਹੈ। ਬੰਦਾ ਸੁਭਾਅ ਦਾ ਨਰਮ ਹੈ, ਤਾਂਹੀਓ ਉਹਦੀ ਵੇਲਿਆਂ ਨਾਲ ਕਟਾਈ ਹੁੰਦੀ ਹੈ। ਪਾਗਲ ਹੈ, ਐਵੇਂ ਕੁੱਟ ਖਾਈ ਜਾਂਦਾ। ਕਿੰਨੀ ਵਾਰ ਸਮਝਾਇਆ ਵੀ ਰੋਟੀਆਂ ਪਕਾ ਕੇ ਵੇਲ ਨਾਲ ਧੋ ਲਿਆ ਕਰ, ਕਿਉਂ ਛੋਟੀ ਛੋਟੀ ਗੱਲ ਪਿੱਛੇ ਬੇਇੱਜ਼ਤੀ ਕਰਾਉਣੇ, ਭਾਂਡੇ ਵੀ ਮਾਂਜਦੇ ਹੈ, ਕੱਪੜੇ ਧੋ ਲਿਆ ਕਰ। ਪਰਸੋਂ ਜਦੋਂ ਮੈਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਹੀ ਗਵਾਂਢੀ ਕੱਪੜੇ ਧੋ ਕੇ ਸੁੱਕਣੇ ਪਾ ਰਿਹਾ ਸੀ। ਇਹਦਾ ਮਤਲਬ ਇਹ ਨਹੀਂ ਕਿ ਉਹ ਜਨਾਨੀ ਤੋਂ ਡਰ ਗਿਆ।

0: ਉਹ ਗੱਲ ਵੱਖ ਹੈ ਕਿ ਉਹਦਾ ਦਿਮਾਗ ਕੰਮ ਕਰ ਗਿਆ। ਸਾਰਿਆਂ ਦਾ ਜਾਣਿਆ ਪਛਾਣਿਆ ਨਾਂ ਜਰਨੈਲ ਘਮਾਣ, ਮੈਨੂੰ ਉਹਦੇ ਅਣਖੀਲੇ ਮਰਦ ਪੁਣੇ ਤੇ ਰੱਬ ਜਿੱਡਾ ਮਾਣ। ਪਰਸੋਂ ਜਦੋਂ ਮੈਂ ਉਹਦੇ ਘਰ ਗਿਆ ਜ਼ਿੰਦਗੀ ਦੇ ਕਿਸੇ ਮੋੜ ਤੇ ਆ ਕੇ, ਉਹ ਵੀ ਜਾਨੀ ਤੋਂ ਡਰ ਗਿਆ। ਗੱਲ ਕੀ ਸੀ, 5-7 ਸਹੇਲੀਆਂ ਨੇ ਇਕੱਠੇ ਹੋ ਕੇ ਪਿਕਚਰ ਦੇਖਣ ਜਾਣਾ ਸੀ। ਪ੍ਰੋਗਰਾਮ ਬਣਿਆ ਸੀ ਕਿ ਰੀਟਾ ਸਹੇਲੀ ਦੇ ਘਰੇ ਰਾਤ ਦਾ ਖਾਣਾ ਸੀ। ਉਧਰ ਘਮਾਣ ਸਾਹਿਬ ਕਿਸੇ ਪ੍ਰੋਗਰਾਮ ਤੋਂ ਸਨਮਾਨਿਤ ਹੋ ਕੇ ਆਏ ਸੀ, ਇਸ ਕਰਕੇ ਅਸੀਂ ਉਹਨਾਂ ਨੇ ਰਾਤ ਦੇ ਖਾਣੇ ਤੇ ਘਰ ਬੁਲਾਏ ਸੀ। ਇੱਕ ਪਾਸੇ ਸਿਨੇਮੇ ਦੀਆਂ ਟਿਕਟਾਂ ਤੇ ਸਹੇਲੀਆਂ ਨਾਲ ਗੱਪਾਂ ਮਾਰਨ ਦਾ ਸਵਾਲ ਸੀ, ਦੂਜੇ ਪਾਸੇ ਯਾਰਾਂ ਦੋਸਤਾਂ ਚ ਬੇਇੱਜ਼ਤੀ ਦੇ ਡਰੋਂ ਘਮਾਣ ਦਾ ਬੁਰਾ ਹਾਲ ਸੀ। ਘਮਾਣ ਕਹਿੰਦਾ, ਦੇਖ ਭਾਗਵਾਨ ਨੇ, ਮੇਰਾ ਸਨਮਾਨ ਹੋਇਆ, ਮੈਂ ਇਹਨਾਂ ਨੂੰ ਪਾਰਟੀ ਵਾਸਤੇ ਘਰ ਬੁਲਾਇਆ, ਤੂੰ ਅੰਦਰ ਜਾ ਕੇ ਦੇਖ ਲੈ, ਆਪਣੇ ਘਰੇ ਕੁਲਫੀ ਗਰਮਾ ਗਰਮ ਵਾਲਾ ਭਗਵੰਤ ਮਾਨ ਆਇਆ। ਉਹ ਕਹਿੰਦੀ, ਤੇਰੇ ਤਾਂ ਇਹ ਸਾਰੀ ਉਮਰ ਨੀ ਮੁੱਕਣੇ ਪੁੱਠੇ ਪੰਗੇ, ਆਪਣੇ ਘਰ ਤਾਂ ਇਹ ਜੇ ਰੋਜ਼ ਹੀ ਆਉਂਦੇ ਰਹਿੰਦੇ ਨੇ 5-7 ਲਫੰਗੇ। ਇੰਨਾ ਕਹਿ ਕੇ ਸਹੇਲੀਆਂ ਨਾਲ ਚਲੀ ਗਈ। ਘਮਾਣ ਕਹਿੰਦਾ, ਕਮਾਲ ਹੈ, ਬਾਹਰ ਸਨਮਾਨ ਹੋਇਆ, ਘਰੇ ਅਪਮਾਨ ਹੋਇਆ, ਰੱਬਾ ਤੈ ਕੀ ਖੇਡ ਬਣਾਈ, ਬਸ਼ਰਮਜਾ ਹੋ ਕੇ ਭਈਆ ਭੇਜਿਆ ਸਾਡੇ ਵਾਸਤੇ ਹੋਟਲ ਤੋਂ ਰੋਟੀ ਮੰਗਾਈ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਨਾਨੀਆਂ ਤੋਂ ਡਰਦੇ ਹਾਂ, ਉਹ ਗੱਲ ਵੱਖ ਹੈ ਕਿ ਅਸੀਂ ਉਹਨਾਂ ਦੇ ਅਰਮਾਨਾਂ ਦੀ ਕਦਰ ਕਰਦੇ ਹਾਂ, ਅਸੀਂ ਉਹਨਾਂ ਦੇ ਅਰਮਾਨਾਂ ਦੀ ਕਦਰ ਕਰਦੇ ਹਾਂ, ਅਸੀਂ ਉਹਨਾਂ ਦੇ ਅਰਮਾਨਾਂ ਦੀ ਕਦਰ ਕਰਦੇ ਹਾਂ।
1: ਹਰਮਨ ਰੇਡੀਓ ਆਸਟ੍ਰੇਲੀਆ
2: 24 ਘੰਟੇ ਸੱਤੇ ਦਿਨ।

0: ਆਪਣੇ ਘਰ ਵਾਲੇ ਤੇ ਸ਼ੱਕ ਕਰਦੀਆਂ
1: ਰਹਿੰਦੀਆਂ।
0: ਜਿਹੜੇ ਘਰ ਦੇ ਵਿੱਚ ਸ਼ੱਕ ਬੜ ਗਿਆ ਸਮਝ ਲਓ ਘਰ ਤਬਾਹ ਹੋ ਗਿਆ।
1: ਉਹ ਤੇਰੀ ਗੱਲ ਸਹੀ ਆ।
0: ਹੁਣ ਬੰਦਾ ਕੰਮ ਕਾਰ ਤੋਂ ਥੱਕਿਆ ਟੁੱਟਿਆ ਆਉਂਦਾ, ਇਹਨੇ ਨਾ ਪਾਣੀ ਪੁੱਛਣਾ ਨਾ ਰੋਟੀ ਪੁੱਛਣੀ ਨਾ ਚਾਹ ਪੁੱਛਣੀ। ਪਹਿਲਾਂ ਇਹੀ ਕਹਿਣਾ, ਇੰਨੇ ਵਜੇ ਤੱਕ ਕਿੱਥੇ ਰਹੇ, ਕਿੱਧਰ ਚਲੇ ਗਏ ਸੀ, ਇੰਨੇ ਲੇਟ ਕਾਹਤੋਂ ਆ ਗਏ। ਮੈਂ ਹੁਣ ਪਰਸੋਂ ਗਿਆ ਦੁਕਾਨ ਤੇ ਕਿਤੇ ਗੁੜ ਲੈ।
1: ਅੱਛਾ,
0: ਉੱਥੇ ਦੋ ਜਨਾਨੀ ਆਪਣੇ ਘਰ ਵਾਲੇ ਦੀ ਬਦਖੋਈ ਕਰੀ ਆ।
1: ਹਾਏ ਹਾਏ, ਕੀ ਕਹਿੰਦੀਆਂ?
0: ਇੱਕ ਕਹਿੰਦੀ, ਮਰ ਜੇ ਸਟੈਨੋ ਜਿਹੜੀ ਮੇਰੇ ਵਾਲੇ ਦੇ ਦਫ਼ਤਰ ਚ ਕੰਮ ਕਰਦੀ ਆ, 11-12 ਵਜੇ ਤੱਕ ਉਹਦੇ ਕੋਲੇ ਬੈਠਾ ਰਹਿੰਦਾ।
1: ਹਾਏ ਹਾਏ।
0: ਦੂਜੀ ਉਦੋਂ ਪਰੇ।
1: ਅੱਛਾ,
0: ਕਹਿੰਦੀ ਸਾਡੇ ਵਾਲਾ ਕਿਹੜਾ ਘੱਟ ਆ, ਐਤਵਾਰ ਵਾਲੇ ਦਿਨ ਵੀ ਬੈਗ ਚੱਕ ਕੇ ਚਲੇ ਜਾਂਦਾ, ਕਹਿੰਦੇ ਓਵਰ ਟਾਈਮ ਲਾਉਣ ਚੱਲਿਆ।
1: ਹਾਏ ਹਾਏ।
0: ਆਂਟੀ ਹੈਰਾਨ ਤਾਂ ਮੈਂ ਉਦੋਂ ਹੋਇਆ
1: ਨਾ, ਕਦੋਂ?
0: ਜਦੋਂ ਕਹਿੰਦੀਆਂ ਭੈਣੇ ਸਾਡੇ ਨਾਲ ਤਾਂ ਵਿਧਵਾ ਜਨਾਨੀਆਂ ਚੰਗੀਆਂ।
1: ਉਹ ਕਿਵੇਂ?
0: ਕਮ ਸੇ ਕਮ ਉਹਨਾਂ ਨੂੰ ਇਹ ਤਾਂ ਪਤਾ ਹੁੰਦਾ ਨਾ ਵੀ ਸਾਡੇ ਵਾਲੇ ਹੈ ਕਿੱਥੇ।
1: ਇਹਦੇ ਵਿੱਚ ਗਲਤੀ ਕਿਹਦੀ ਆ, ਬੰਦੇ ਦੀ ਕਿ ਜਨਾਨੀ ਦੀ?
0: ਨਾ ਜਨਾਨੀ ਦੀ ਗਲਤੀ ਹੈ ਸੰਤੀ, ਨਾ ਬੰਦੇ ਦੀ ਗਲਤੀ ਹੈ, ਰੱਬ ਦੀ ਗਲਤੀ ਹੈ।
1: ਉਹ ਕਿਵੇਂ?
0: ਕਹਿੰਦੇ ਵੀ ਜਦੋਂ ਰੱਬ ਨੇ ਧਰਤੀ ਬਣਾਈ,
1: ਅੱਛਾ,
0: ਫੇਰ ਉਹਨੇ ਥੋੜੀ ਦੇਰ ਆਰਾਮ ਕੀਤਾ।
1: ਹਾਂ।
0: ਫੇਰ ਕਹਿੰਦੇ ਜਦੋਂ ਉਹਨੇ ਅਸਮਾਨ ਬਣਾਇਆ, ਫੇਰ ਥੋੜੀ ਦੇਰ ਫੇਰ ਆਰਾਮ ਕੀਤਾ।
1: ਅੱਛਾ।
0: ਫੇਰ ਰੱਬ ਨੇ ਕਹਿੰਦੇ ਬੰਦਾ ਬਣਾਇਆ, ਫੇਰ ਉਹਨੇ ਥੋੜੀ ਦੇਰ ਆਰਾਮ ਕੀਤਾ।
1: ਹਾਂ।
0: ਉਦੋਂ ਬਾਅਦ ਜਦੋਂ ਰੱਬ ਨੇ ਜਨਾਨੀ ਬਣਾਈ,
1: ਨਾ ਫੇਰ?
0: ਫੇਰ ਨਾ ਰੱਬ ਨੇ ਆਰਾਮ ਕੀਤਾ, ਨਾ ਬੰਦੇ ਨੇ ਆਰਾਮ ਕੀਤਾ।
2: ਕਲਾਸਿਕ ਪੰਜਾਬੀ ਕਾਮੇਡੀ, ਹਰਮਨ ਰੇਡੀਓ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: ਸੁਣੋ ਤੇ ਸੁਣਾਓ ਅਰਬਨ ਰੇਡੀਓ।
1: ਤੁਹਾਨੂੰ ਆਪਣੇ ਆਪ ਨੂੰ ਅਤੇ ਹੋਰਾਂ ਨੂੰ ਉਂਝ ਦਾ ਉਂਝ ਸੰਸਕਾਰ ਕਰਨਾ ਪੈਣਾ ਹੈ ਜਿਵੇਂ ਦੇ ਤੁਸੀਂ ਹੋ ਅਤੇ ਜਿਵੇਂ ਦੇ ਹੋਰ ਹਨ, ਕਿਉਂ ਨਾ ਤਾਂ ਉਹ ਬਦਲ ਸਕਦੇ ਹਨ ਅਤੇ ਨਾ ਹੀ ਤੁਸੀਂ ਬਦਲ ਸਕਦੇ ਹੋ। ਵਿਚਾਰ ਯੂ ਜੀ ਕ੍ਰਿਸ਼ਨਾ ਮੂਰਤੀ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: 24/7.
1: ਤੇਰੇ ਨੈਣਾ ਵਿੱਚ ਅਦਾਵਾਂ ਹੋਣਗੀਆਂ, ਮੇਰੇ ਖਾਪਾਂ ਵਿੱਚ ਇਸ਼ਾਵਾਂ ਹੋਣਗੀਆਂ। ਨਾ ਤੂੰ ਨਾ ਮੈਂ ਹੋਵਾਂਗੇ ਧਰਤੀ ਉੱਤੇ, ਸਾਡੇ ਸਾਹਾਂ ਦੀਆਂ ਹਵਾਵਾਂ ਹੋਣਗੀਆਂ। ਗੇੜੇਂਗਾ ਤੂੰ ਜਦ ਵੀ ਹਾਈਟ ਸਰਾਪਾਂ ਦਾ, ਗੇੜੇਂਗਾ ਤੂੰ ਜਦ ਵੀ ਹਲਟ ਸਰਾਪਾਂ ਦਾ, ਪਰੀਆਂ ਟਿੰਡਾਂ ਵਿੱਚ ਦੁਆਵਾਂ ਹੋਣਗੀਆਂ। ਜਦ ਉਹ ਮਰੀਆਂ ਵੈਨ ਗੁਆਂਢਾਂ ਤੱਕ ਪਹੁੰਚੇ, ਰੀਚਾਂ ਤੇ ਕਰ ਰੋਈਆਂ ਮਾਵਾਂ ਹੋਣਗੀਆਂ। ਨਾਲ ਮੇਰੇ ਤੁਰ ਕੇ ਦੇਖੀ ਲੋਕ ਨਿਕਾਹਾਂ ਵੱਲ, ਕੋਰ ਦੀਆਂ ਸਭ ਚਾਰ ਦਿਸ਼ਾਵਾਂ ਹੋਣਗੀਆਂ। ਟੁੱਟੇਂਗਾ ਸੁੱਕ ਜਾਵੇਂਗਾ ਪੱਤਿਆਂ ਵਾਂਗੂ, ਨਾਲ ਰਹੇਂਗਾ ਛਤਰੀ ਛਾਵਾਂ ਹੋਣਗੀਆਂ। ਸਮਝ ਲਿਆ ਤੂੰ ਜਿਸ ਨੂੰ ਝੱਖੜ ਰੋਈਆਂ ਦਾ, ਸਮਝ ਲਿਆ ਤੂੰ ਜਿਸ ਨੂੰ ਝੱਖੜ ਰੋਈਆਂ ਦਾ, ਬਿਰਹਾ ਮਾਰੇ ਦਿਲ ਦੀਆਂ ਆਹਾਂ ਹੋਣਗੀਆਂ। ਜਾਚਾਂ ਦੇ ਅੱਖਰ ਦਿਲ ਉੱਤੇ ਲਿਖ ਕੇ ਦੇਖ, ਯਾਦਾਂ ਦੇ ਅੱਖਰ ਦਿਲ ਉੱਤੇ ਲਿਖ ਕੇ ਦੇਖ, ਪੰਗਤੀਆਂ ਮੇਰਾ ਸਿਰ ਨਾਵਾਂ ਹੋਣਗੀਆਂ। ਦਿਲ ਦੇ ਵਿੱਚ ਆਸ ਦਾ ਬੂਟਾ ਲਾ ਕੇ ਬਹਿ ਜਾ ਨੂਰ, ਦਿਲ ਵਿੱਚ ਆਸ ਦਾ ਬੂਟਾ ਲਾ ਕੇ ਬਹਿ ਜਾ ਨੂਰ, ਆਪੇ ਸਿਰ ਤੋਂ ਦੂਰ ਖਿਜਾਵਾਂ ਹੋਣਗੀਆਂ। ਆਪੇ ਸਿਰ ਤੋਂ ਦੂਰ ਖਿਜਾਵਾਂ ਹੋਣਗੀਆਂ।

0: ਹਰਮਨ ਰੇਡੀਓ 24 ਘੰਟੇ 7 ਦਿਨ।
1: ਪੰਜਾਬੀ ਲੋਕ ਪ੍ਰਵਾਸੀ ਹੋ ਗਏ ਤੇ ਪੰਜਾਬ ਦੇ ਵਿੱਚ ਪ੍ਰਵਾਸੀ ਕਾਮੇ ਦੇ ਤੌਰ ਤੇ ਆਬਾਦ ਹੋਣ ਲੱਗ ਪਏ। ਭਾਵੇਂ ਕਿ ਇਸ ਵਹਾਅ ਦੇ ਬਾਰੇ ਵੱਖ ਵੱਖ ਵਿਚਾਰ ਨੇ, ਲੇਕਿਨ ਪੰਜਾਬੀ ਦੇ ਸਰਮੌਰ ਸ਼ਾਇਰ ਸੁਰਜੀਤ ਪਾਤਰ ਸਾਹਿਬ ਨੇ ਇਸ ਨੂੰ ਆਪਣੀ ਕਵਿਤਾ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ, ਨਾਲ ਬਥੇਰੇ ਹੋਰ ਰਾਮ ਕਲੀ ਵੀ ਨਾਲ ਸੀ, ਸੁਗੜ ਲਗਾਈ ਉਸ ਦੀ। ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ ਰਾਮ ਕਲੀ ਦੀ ਕੁੱਖ ਚੋਂ, ਜਨਮੀ ਬੇਟੀ ਉਸ ਦੀ, ਨਾਂ ਧਰਿਆ ਸੀ ਮਾਧਰੀ। ਕੱਲ ਮੈਂ ਦੇਖੀ ਮਾਧਰੀ ਉਸੇ ਪਿੰਡ ਸਕੂਲ ਵਿੱਚ, ਗੁੱਤਾਂ ਬੰਨ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ, ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ। ਕਿੰਨਾ ਗੂੜਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ। ਇਸੇ ਪਿੰਡ ਦੇ ਲਾਡਲੇ ਪੋਤੇ ਅੱਛਰ ਸਿੰਘ ਦੇ ਆਪਣੇ ਪਿਓ ਦੀ ਕਾਰ ਵਿੱਚ ਬਹਿ ਲੁਧਿਆਣੇ ਆਉਂਦੇ, ਕਾਨਵੈਂਟ ਵਿੱਚ ਪੜ੍ਹ ਰਹੇ ABCD ਸਿੱਖ ਦੇ ਪੋਤੇ ਅੱਛਰ ਸਿੰਘ ਦੇ। ਕਿੰਨਾ ਗੂੜਾ ਸਾਕ ਹੈ ਅੱਖਰ ਅਤੇ ਆਕਾਂਖਿਆ, ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ।

ਪੇਤ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜਦ ਨਦੀ ਸੁੱਕ ਜਾਵੇਗੀ ਤਾਂ ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਮਗਰਮੱਛ ਕਿੱਥੇ ਸੌਂਦਾ ਹੈ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਇੱਕ ਚੀਕ ਉਦੋਂ ਦੱਬੀ ਗਈ ਜਦ ਜਨਮ ਵੇਲੇ ਦਾਦੀ ਨੇ ਕਿਹਾ, ਹੁਣ ਤਾਂ ਪੋਤੇ ਦਾ ਮੂੰਹ ਵਿਖਾ ਦਿੰਦਾ, ਰੱਬ ਪੱਥਰ ਹੀ ਸੁੱਟੀ ਆਉਂਦਾ। ਇੱਕ ਚੀਕ ਉਦੋਂ ਦੱਬੀ ਗਈ ਜਦ ਭੂਆ ਨੇ ਹੱਥੋਂ ਖਿਡੌਣਾ ਖੋ ਵੀਰ ਨੂੰ ਫੜਾ ਦਿੱਤਾ ਤੇ ਕਿਹਾ, ਦੇ ਮੁੰਡੇ ਨੂੰ, ਤੇਰਾ ਬੱਬਰ ਨੀ ਭਰਦਾ ਖੇਡ ਕੇ। ਇੱਕ ਚੀਕ ਉਦੋਂ ਕੁੱਟੀ ਗਈ ਜਦ ਮਾਂ ਨੇ ਫੈਂਚ ਗੁੱਤ ਇਹ ਕਹਿ ਖੋਲ ਦਿੱਤੀ ਕਿ ਕਾਲਜ ਪੜ੍ਹਨ ਜਾਣੀ ਹੈ ਕਿ ਸ਼ਕੀਨੀ ਕਰਨ, ਚੰਗੀ ਮਤ ਨਾ ਪੜ ਲਾ, ਨਹੀਂ ਹਟ ਜਾ। ਇੱਕ ਚੀਕ ਉਦੋਂ ਕੁੱਟੀ ਗਈ ਜਦ ਵਿਆਹੀ ਨੂੰ ਘਰ ਵਾਲੇ ਨੇ ਕਿਹਾ, ਸੋਸ਼ਲ ਮੀਡੀਆ ਬੰਦ ਕਰ ਸਾਰੇ। ਕਿਹਾ ਨਾ ਗਿਆ ਕਿ ਤੂੰ ਵੀ ਕਰਦੇ ਬੰਦ ਆਪਦੇ। ਇੱਕ ਚੀਕ ਉਦੋਂ ਕੁੱਟੀ ਗਈ ਜਦ ਸੱਸ ਆਖਿਆ ਕਿ ਇਸ ਵਾਰੀ ਮੁੰਡਾ ਚਾਹੀਦਾ ਹੈ, ਨਾ ਹੋਇਆ ਤਾਂ ਦੇਖ ਲਈ। ਕਿਹਾ ਨਾ ਗਿਆ, ਪੁੱਤ ਨੂੰ ਕਹਿ ਪੱਥਰ ਨਾ ਧਰੇ ਮੇਰੇ ਅੰਦਰ। ਚੀਕਾਂ ਕੁੱਟੀਆਂ ਰਹਿ ਜਾਂਦੀਆਂ, ਔਰਤ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ। ਮਰਦਾਂ ਤੋਂ ਵੱਧ ਔਰਤ ਨੂੰ ਔਰਤ ਤੋਂ ਆਜ਼ਾਦੀ ਚਾਹੀਦੀ ਹੈ। ਗਲਿਆਂ ਦੇ ਪਾਟਣ ਤੋਂ ਪਹਿਲਾਂ ਸੁਧਰਨਾ ਹੋਏਗਾ।
0: ਹਰਮਨ ਰੇਡੀਓ ਤੁਹਾਡੇ ਨਾਲ 24 ਘੰਟੇ ਸੱਤੇ।
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: मेरे नाल जोना ता दूर मेरे कोले बह भी नहीं सकता। गल बस एनी कह सजना तेरी जगह ता हुण तू भी लै नहीं सकता। तेरी जगह ता हुण तू भी लै नहीं सकता।
1: Harman Radio
2: 24/7
3: kitre akh tae kedi na heth pairan te aa jaave kitre bekuna karta ha qatle aam main bada kuch ha kitre kuch bhi nahi main pulpule vaang nishaan ik aam ha main kitre karta bade patte thiyan kitre pata hi nahi ਕਿਹੜਾ ਬਾਦਸ਼ਾਹ ਤੇ ਕੀਤੀ ਅਵਾਮ ਹਾਂ ਮੈਂ ਕਸੂਰਮੰਦ ਇੱਕ ਹਨੇਰੇ ਦੀ ਕੰਧ ਸਮਝੋ ਨਾ ਸੁਬਾਹ ਤੇ ਨਾ ਸ਼ਾਮ ਹਾਂ।

0: ਕਮਾਲ ਬਾ ਕਮਾਲ।
1: ਜਪਾਨ ਦੀ ਪੈਸੇ ਬਾਰੇ ਇੱਕ ਕਹਾਵਤ ਹੈ, ਪੈਸਾ ਦੋਸਤਾਂ ਨੂੰ ਵੀ ਅਜਨਬੀ ਬਣਾ ਸਕਦਾ ਹੈ। ਅਤੇ ਜਰਮਨੀ ਵਾਲੇ ਕਹਿੰਦੇ ਹਨ, ਪੈਸੇ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਹੁੰਦਾ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਇਹ ਮਿੱਟੀ ਨੂੰ ਮੌਲਾ ਤੂੰ ਕੈਸਾ ਹੈ ਕੀਤਾ, ਇਹ ਮਿੱਟੀ ਨੂੰ ਮੌਲਾ ਤੂੰ ਕੈਸਾ ਹੈ ਕੀਤਾ, ਇਹ ਮਿੱਟੀ ਨੇ ਸਰਵਰ ਸੁਹੱਪਣ ਦਾ ਪੀਤਾ। ਇਹ ਮਿੱਟੀ ਚੋ ਧੁਰ ਨੂੰ ਤੂੰ ਰਾਵਾਂ ਬਣਾਵੇਂ, ਇਹ ਮਿੱਟੀ ਚੋ ਆਦਮ ਤੇ ਵਾਹਾਂ ਬਣਾਵੇਂ। ਇਹ ਮਿੱਟੀ ਦੇ ਚਿਹਰੇ ਤੇ ਮਿੱਟੀ ਦੇ ਦੀਦੇ, ਇਹ ਮਿੱਟੀ ਮਸੀਹੇ ਜਣੇ ਚੀਦੇ ਚੀਦੇ। ਇਹ ਮਿੱਟੀ ਬੈਰਾਗਣ, ਇਹ ਮਿੱਟੀ ਸੁਹਾਗਣ, ਇਹ ਮਿੱਟੀ ਹੈ ਕਾਰਾਂ ਵਿਹਾਰਾਂ ਦੀ ਲਾਗਣ। ਇਹ ਮਿੱਟੀ ਹੈ ਵੇਲਾਂ ਤੇ ਫੁੱਲਾਂ ਦੀ ਅੰਮੀ, ਇਹ ਮਿੱਟੀ ਅਦੁੱਤੀ ਅਜੰਮੀ ਅਗੰਮੀ। ਇਹ ਮਿੱਟੀ ਅਮੀਰੀ ਹੈ ਮਿੱਟੀ ਹੀ ਗੁਰਬਤ, ਇਹ ਮਿੱਟੀ ਚ ਘੁਲਿਆ ਤੇ ਪਾਣੀ ਵੀ ਸ਼ਰਬਤ। ਇਹ ਮਿੱਟੀ ਮੇਰੇ ਬਾਬਿਆਂ ਦੀ ਜਵਾਨੀ, ਇਹ ਮਿੱਟੀ ਜੋ ਨਜ਼ਰਾਂ ਨੂੰ ਦਿੰਦੀ ਰਵਾਨੀ। ਇਹ ਮਿੱਟੀ ਦੇ ਮੱਥੇ ਦਾ ਟਿੱਕਾ ਹੈ ਅੰਬਰ, ਇਹ ਮਿੱਟੀ ਦੇ ਪੁੱਤਰ ਵਲੀ ਤੇ ਪੈਗੰਬਰ। ਇਹ ਮਿੱਟੀ ਫਕੀਰਾਂ ਦੇ ਮੋਢੇ ਦੀ ਲੋਈ, ਇਹ ਮਿੱਟੀ ਨਾ ਮੁਨਕਰ ਜ਼ਮੀਰਾਂ ਤੋਂ ਹੋਈ। ਇਹ ਮਿੱਟੀ ਖਲਾਵਾਂ ਦੀ ਦਾਨਿਸ਼ਵਰੀ ਹੈ, ਇਹ ਮਿੱਟੀ ਨੇ ਦੁਨੀਆ ਕਰੀ ਕਾਦਰੀ ਹੈ। ਇਹ ਮਿੱਟੀ ਹੈ ਸੁਰਤਾਂ ਦੇ ਬੂਹੇ ਤੇ ਹੱਲਾ, ਇਹ ਮਿੱਟੀ ਹੈ ਇਤਰਾਂ ਚ ਧੋਤਾ ਮਸੱਲਾ। ਇਹ ਮਿੱਟੀ ਹੈ ਹੀਰਾਂ ਦੇ ਪਿੰਡੇ ਦਾ ਜੋਬਨ, ਇਹ ਮਿੱਟੀ ਹੀ ਰਿਸ਼ੀਆਂ ਨੂੰ ਦੇਵੇ ਤਪੋਬਨ। ਇਹ ਮਿੱਟੀ ਜੇ ਪੈਰਾਂ ਨੂੰ ਦਿੰਦੀ ਨਾ ਟੇਕਾਂ, ਇਹ ਮਿੱਟੀ ਦੀ ਦੇਹੀ ਚੋ ਸੁਣਦੇ ਨਾ ਹੇਕਾਂ। ਇਹ ਮਿੱਟੀ ਕਿਉਂ ਮਿੱਟੀ ਦੇ ਸੀਸਾਂ ਨੂੰ ਤੱਕੇ, ਇਹ ਮਿੱਟੀ ਜੇ ਤੱਕੇ ਅਦੀਸਾਂ ਨੂੰ ਤੱਕੇ। ਇਹ ਮਿੱਟੀ ਜ਼ੁਬਾਨੋਂ ਨਾ ਨੌਲੋ ਨਾ ਕੋਸੋ, ਇਹ ਮਿੱਟੀ ਨੂੰ ਮਹਿਕਾਂ ਦੇ ਚੁੰਮਣ ਪਰੋਸੋ। ਇਹ ਮਿੱਟੀ ਦੇ ਸੀਨੇ ਜੋ ਕਹਿੰਦੇ ਹੋ ਲਾਵਾ, ਇਹ ਮਿੱਟੀ ਪਕਾਉਂਦਾ ਹੈ ਮਿੱਟੀ ਦਾ ਆਵਾ। ਇਹ ਮਿੱਟੀ ਪੜਾਉਂਦੀ ਹੈ ਜੀਰੇ ਤੇ ਹਿੱਜੇ, ਇਹ ਮਿੱਟੀ ਦੀ ਸੋਹਣੀ ਛਲੋਟੀ ਨਾ ਛਿੱਜੇ। ਇਹ ਮਿੱਟੀ ਹੀ ਮੁਕਤੀ ਤੇ ਆਵਾਗਮਨ ਹੈ, ਇਹ ਮਿੱਟੀ ਨੂੰ ਮੇਰਾ ਯੁਗਾਂ ਤੋਂ ਨਮਨ ਹੈ, ਇਹ ਮਿੱਟੀ ਨੂੰ ਮੇਰਾ ਯੁਗਾਂ ਤੋਂ ਨਮਨ ਹੈ।

0: Armin Radio 24/7.
1: ਨਸ਼ੇ ਪੱਤੇ ਦੇ ਜਾਂ ਫਿਰ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਦਸ਼ਾ ਅਤੇ ਦਿਸ਼ਾ ਨਾ ਦੇਣ ਦੇ ਮਾਮਲੇ ਵਿੱਚ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ ਨੇ। ਬਹੁਤ ਵਰੇ ਪਹਿਲਾਂ ਡਾਕਟਰ ਜਗਤਾਰ ਨੇ ਇਹ ਗੱਲ ਲਿਖ ਦਿੱਤੀ ਸੀ, ਸਫੈਦੀ ਹੋ ਰਹੀ ਹੈ ਡਿੱਗ ਰਹੇ ਬੁੱਢਿਆਂ ਮਕਾਨਾਂ ਦੀ, ਸਫੈਦੀ ਹੋ ਰਹੀ ਹੈ ਡਿੱਗ ਰਹੇ ਬੁੱਢਿਆਂ ਮਕਾਨਾਂ ਦੀ, ਨਹੀਂ ਕੁਝ ਫਿਕਰ ਪਰ ਬਸਤੀ ਚ ਮਰਦੇ ਨੌਜਵਾਨਾਂ ਦੀ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਬੁੱਲੇ ਸ਼ਾਹ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ, ਵੇ ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ, ਦਿਲ ਨੂੰ ਲੱਗ ਜਾਣ ਰੋਕ ਤੇ ਕੀ ਕਰੀਏ, ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ, ਦਿਲ ਨੂੰ ਲੱਗ ਜਾਣ ਰੋਕ ਤੇ ਕੀ ਕਰੀਏ, ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ, ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਹਰ ਵੇਲੇ ਬੁੱਲਿਆ, ਜੇ ਯਾਦ ਹੀ ਭੁੱਲ ਜਾਵੇ ਤਾਂ ਕੀ ਕਰੀਏ, ਅਲਿਫ ਅੱਗ ਲੱਗੀ ਵਿੱਚ ਸੀਨੇ ਦੇ, ਸੀਨਾ ਤਪ ਕੇ ਵਾਂਗ ਤੰਦੂਰ ਹੋਇਆ, ਕੁਝ ਲੋਕਾਂ ਦੇ ਤਾਨਿਆਂ ਮਾਰ ਦਿੱਤਾ, ਕੁਝ ਸੱਜਣ ਅੱਖੀਆਂ ਤੋਂ ਦੂਰ ਹੋਇਆ, ਤੇ ਇੱਕ ਸ਼ੀਸ਼ਾ ਲਿਆ ਸੀ ਮੈਂ ਯਾਰ ਵੇਖਣ ਲਈ, ਉਹ ਵੀ ਜ਼ਮੀਨ ਤੇ ਡਿੱਗ ਕੇ ਚੂਰ ਹੋਇਆ, ਤੇ ਬੁੱਲੇ ਸ਼ਾਹ ਲੋਕੀ ਹੱਸ ਕੇ ਯਾਰ ਮਨਾ ਲੈਂਦੇ, ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ, ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ, ਦੁੱਖ ਦਰਦਾਂ ਦਾ ਤੋੜ ਵੀ ਕੋਈ ਨਹੀਂ, ਅੱਗ ਪਾਣੀ ਦਾ ਜੋੜ ਵੀ ਕੋਈ ਨਹੀਂ, ਦੁੱਖ ਦਰਦਾਂ ਦਾ ਤੋੜ ਵੀ ਕੋਈ ਨਹੀਂ, ਅੱਗ ਪਾਣੀ ਦਾ ਜੋੜ ਵੀ ਕੋਈ ਨਹੀਂ, ਚੰਗਾ ਹੋਵੇ ਤਾਂ ਇੱਕੋ ਹੀ ਕਾਫੀ ਬੁੱਲਿਆ, ਬਹੁਤੇ ਯਾਰਾਂ ਦੀ ਲੋੜ ਵੀ ਕੋਈ ਨਹੀਂ, ਬਹੁਤੇ ਯਾਰਾਂ ਦੀ ਲੋੜ ਵੀ ਕੋਈ ਨਹੀਂ, ਪੜ ਪੜ ਕਿਤਾਬਾਂ ਇਲਮ ਦੀਆਂ, ਤੂੰ ਨਾਮ ਰੱਖ ਲਿਆ ਕਾਜੀ, ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਰੱਖ ਲਿਆ ਗਾਜੀ, ਮੱਕੇ ਮਦੀਨੇ ਘੁੰਮ ਆਇਆ, ਤੇ ਨਾਮ ਰੱਖ ਲਿਆ ਹਾਜੀ, ਉਹ ਬੁੱਲਿਆ ਹਾਸਲ ਕੀ ਕੀਤਾ, ਜੇ ਤੂੰ ਯਾਰ ਨਾ ਰੱਖਿਆ ਰਾਜੀ, ਜੇ ਤੂੰ ਯਾਰ ਨਾ ਰੱਖਿਆ ਰਾਜੀ।
1: Harmon Radio 24/7।
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: ਕਾਰਮਨ ਰੇਡੀਓ 24/7
1: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੰਗੀਤ ਮਣੀ ਤੁਸੀਂ ਸੁਣ ਰਹੇ ਹੋ ਕਾਰਮਨ ਰੇਡੀਓ ਏਰੀਆ ਪੰਜਾਬੀ ਤੇ ਜਜ਼ਬਾ ਪੰਜਾਬੀ

0: ਹਰਮਨ ਰੇਡੀਓ 24 ਘੰਟੇ 7 ਦਿਨ
1: ਯਾਦਾਂ ਹੀ ਤਾਂ ਹੁੰਦੀਆਂ ਨੇ ਜ਼ਿੰਦਗੀ ਦਾ ਸਰਨਾਮਾ। ਇਹਨਾਂ ਘੜੀਆਂ ਪ੍ਰਾਹਣੀਆਂ ਦਾ ਕੀ ਪਤਾ ਕਦ ਮੁੱਕ ਜਾਣਾ। ਉਹ ਕੀਮਤੀ ਪਲ ਕਦੇ ਭੁਲਾਇਆ ਥੋੜੀ ਭੁੱਲਦੇ ਨੇ। ਇਹਨਾਂ ਭੋਲਿਆ ਲੋਕਾਂ ਨੂੰ ਕੀ ਪਤਾ ਕਿ ਰੂਹਾਂ ਦੀਆਂ ਗੱਲਾਂ ਕੀ ਹੁੰਦੀਆਂ ਨੇ। ਪਿਆਰ ਲਫ਼ਜ਼ ਤਾਂ ਛੋਟਾ ਹੀ ਆ ਪਰ ਡੂੰਘਾ ਬਹੁਤ ਆ। ਉਹ ਸੁਪਨਿਆਂ ਦੀ ਦੁਨੀਆ ਕਿੰਜ ਉਪਰੇ ਹੁੰਦਿਆਂ ਹੋਇਆਂ ਵੀ ਆਪਣੀ ਲੱਗਦੀ ਸੀ। ਉਹ ਸਭ ਕੁਝ ਜਿਸ ਤੇ ਕੋਈ ਹੱਕ ਨਹੀਂ ਉਹ ਵੀ ਆਪਣਾ ਆਪਣਾ। ਹੁਣ ਤਾਂ ਕੁਝ ਵੀ ਨਹੀਂ ਰਹਿ ਗਿਆ ਇਹਨਾਂ ਵਿੱਚੋਂ। ਦੁਨੀਆ ਦੇ ਰੰਗਲੇ ਸਾਇਆਬਾਨ ਉਜਾੜ ਹੋ ਗਏ ਜਾਪਦੇ ਨੇ। ਜਿੱਥੇ ਕਦੇ ਪੱਤਝੜ ਚ ਵੀ ਬਹਾਰਾਂ ਦਾ ਝਲਕਾਰਾ ਮਾਰਦਾ ਸੀ ਇਹਨਾਂ ਉਜਾੜਾਂ ਚ ਵੀ ਕਦੇ ਮੈਂ ਫੁੱਲ ਖਿਲਦੇ ਦੇਖੇ ਸੀ ਕਿ ਸੱਚੀ ਉਹ ਸੁਪਨਿਆਂ ਭਰੀ ਧਰਤੀ ਵੀ ਹੁਣ ਓਪਰੀ ਜਿਹੀ ਲੱਗਦੀ ਆ। ਉਹ ਹਸੀਨ ਜਿਹੇ ਰਸਤੇ ਲੰਮੀਆਂ ਵਾਟਾਂ ਜੋ ਕਦੇ ਮੁਕਾਇਆ ਵੀ ਨਹੀਂ ਸੀ ਮੁਕਦੀਆਂ ਇਹ ਰਸਤੇ ਹੁਣ ਬਹੁਤ ਛੋਟੇ ਹੋ ਗਏ। ਸੱਚੀ ਇਕੱਲਾਪਨ ਮਹਿਸੂਸ ਹੁੰਦਾ ਮੈਨੂੰ ਜੋ ਕਦੇ ਇਕੱਲਿਆਂ ਹੋ ਕੇ ਵੀ ਨਹੀਂ ਸੀ ਹੋਇਆ। ਸਾਡੀ ਸੰਗਤ ਹੀ ਇਹਨਾਂ ਨੂੰ ਰੰਗਤ ਬਖਸ਼ਦੀ ਸੀ ਤੇ ਜਦੋਂ ਤੇਰੇ ਹਾਸਿਆਂ ਦੀ ਛਣਕਾਰ ਨਾਲ ਸੁੱਚੇ ਮੋਤੀ ਕਿਰਦੇ ਸੀ ਬੀਤੇ ਹੋਏ ਪਲ ਕਿਵੇਂ ਸੁਪਨਾ ਜਿਹਾ ਲੱਗਦਾ। ਸ਼ਾਲਾ ਇਹ ਸੁਪਨਾ ਸਰਗੀ ਵੇਲੇ ਦਾ ਹੋਵੇ। ਜਦੋਂ ਸੁਪਨਾ ਟੁੱਟਦਾ ਤਾਂ ਮੇਰੇ ਅੰਦਰੋਂ ਵੀ ਕੁਝ ਟੁੱਟਦਾ ਜਿਵੇਂ ਆਤਮਾ ਦਾ ਨਿਕਾਲਾ ਹੋਣ ਲੱਗਾ ਹੋਵੇ। ਪਰ ਦਿਲ ਵਿੱਚ ਤਸਵੀਰ ਅੱਜ ਵੀ ਉਸੇ ਤਰ੍ਹਾਂ ਜੜ ਕੇ ਰੱਖੀ ਆ ਮੈਂ। ਜਦ ਵੀ ਕੋਈ ਪੁੱਛਦਾ ਤੇਰੇ ਬਾਰੇ ਜ਼ਿੰਦਗੀ ਕਿਤਾਬ ਵਾਂਗਰਾਂ ਖੁੱਲ ਜਾਂਦੀ ਆ ਆਪ ਮੁਹਾਰੇ। ਸ਼ਬਦ ਕਲੀਰਿਕ।

0: ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: अपने बिजनेस की तरक्की ले तुसी भी हरमन रेडियो दी सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
2: ਹਰਮਨ ਰੇਡੀਓ
0: ਲੋਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
3: Harmon Radio 24/7
4: Sad ya romantic geetan de shaukeen ho

ਨਾ ਸ਼ੁਕਰਾਪਣ ਵਾਲੇ ਚੀਨ ਦੀ ਇੱਕ ਕਹਾਵਤ ਅਨੁਸਾਰ ਨਾਟਕ ਦੇਖਣ ਵਾਲਿਆਂ ਵਿੱਚ ਮੁਫ਼ਤ ਦੀਆਂ ਸੀਟਾਂ ਵਾਲੇ ਸਭ ਤੋਂ ਵੱਧ ਰੌਲਾ ਪਾਉਂਦੇ ਹਨ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਹਰਮਨ ਰੇਡੀਓ ਰੇਡੀਓ ਕਮਾਲ ਬਾ ਕਮਾਲ
1: ਹਿੰਮਤਾਂ ਲਈ ਰਾਹ ਦਸੇਰੀ ਜ਼ਿੰਦਗੀ ਹਿੰਮਤਾਂ ਲਈ ਰਾਹ ਦਸੇਰੀ ਜ਼ਿੰਦਗੀ ਸਾਰਿਆਂ ਤੋਂ ਹੈ ਵਡੇਰੀ ਜ਼ਿੰਦਗੀ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਮੇਰੇ ਕੋਲ ਕਿਤਾਬਾਂ ਨੇ, ਮੇਰੇ ਕੋਲ ਰਬਾਬਾਂ ਨੇ, ਗੱਲਾਂ ਬੇਹਿਸਾਬਾਂ ਨੇ, ਬਹੁਤੀਆਂ ਹੀ ਸ਼ਰਾਬਾਂ ਨੇ, ਪਰ ਤੇਰੇ ਵਰਗੀਆਂ ਨਹੀਂ। ਮੇਰੇ ਕੋਲ ਨਿਰਾਜ਼ ਬੜੇ, ਮੇਰੇ ਕੋਲ ਹਮਰਾਜ਼ ਬੜੇ, ਸਿਰ ਮੇਰੇ ਲਈ ਦਾਸ ਬੜੇ, ਸੁਰ ਰਾਗ ਤੇ ਸਾਜ਼ ਬੜੇ, ਪਰ ਤੇਰੇ ਵਰਗੇ ਨਹੀਂ। ਤੇਰੇ ਕੋਲ ਨੇ ਲੋਕ ਬੜੇ, ਹਵਨ ਮੰਤਰ ਸਲੋਕ ਬੜੇ, ਦਰਦ ਆਕਾਸ਼ ਪਰਲੋਕ ਬੜੇ, ਪਰ ਮੇਰੇ ਵਰਗੇ ਨਹੀਂ। ਮੇਰੇ ਵਰਗੇ
1: ਆਮਨ ਰੇਡੀਓ 24/7।
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: हरमा रेडियो ऑस्ट्रेलिया
1: 24 घंटे 7 दिन।
2: ਸਤਿ ਸ਼੍ਰੀ ਅਕਾਲ, ਮੈਂ ਰੋਹਿਤ ਕੌਸ਼ਿਕ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

ਤੁਹਾਡੀ ਆਵਾਜ਼, ਤੁਹਾਡੀ ਖਬਰ, ਤੁਹਾਡੀ ਗੱਲ, ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ। ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ। ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ। ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ, ਤੁਹਾਡੀ ਆਵਾਜ਼, ਤੁਹਾਡੀ ਖਬਰ, ਕਿਉਂਕਿ ਗੱਲ ਇੰਜ ਬਣਦੀ ਏ।

0: ਬੇਜੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
3: ਮੁਆਫ਼ੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ
4: ਤੁਸੀਂ ਆਨੰਦ ਮਾਣ ਰਹੇ ਹੋ ਮੇਰੀ ਪਸੰਦ ਓਲਡ ਇਜ਼ ਗੋਲਡ ਸਮੇਂ ਦੇ ਗੀਤਾਂ ਦਾ

0: ਅਮਨ ਰੇਡੀਓ ਤੇ ਮੇਰੀ ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਆਪਣੀ ਦੋ ਸੀਮਾ ਦੇ ਨਾਲ।
1: ਗੋਰੇ ਭਈਆ ਤੋ

0: ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਮੇਰੀ ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਆਪਣੀ ਦੋਸਤ ਸੀਮਾ ਦੇ ਨਾਲ।

0: ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
1: ਓਲਡ ਇਜ਼ ਗੋਲਡ ਸਮੇਂ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਜੁੜੇ ਰਹੋ ਹਰਮਨ ਰੇਡੀਓ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਇੱਕ ਅਫਰੀਕੀ ਕਹਾਵਤ ਅਨੁਸਾਰ ਜਿਹੜਾ ਆਪਣੇ ਦਰਵਾਜ਼ੇ ਉਧਾਰ ਦਿੰਦਾ ਹੈ ਉਸ ਨੂੰ ਠੰਡੀ ਹਵਾ ਦੇ ਬੁੱਲਿਆਂ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਾਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਊਟ ਦਾ ਪਦ ਨਾ ਜ਼ਮੀ ਨਾ ਆਸਮਾਨ।
1: ਜਦੋਂ ਕੋਈ ਬਿਨਾਂ ਸਿਰ ਪੈਰ ਤੋਂ ਗੱਪਾਂ ਮਾਰੇ ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਸ਼ਾਇਰੀ ਦੇ ਵਿੱਚ ਬਹੁਤ ਖੂਬ ਇੱਕ ਖਿਆਲ ਤੁਹਾਡੇ ਨਾਲ ਸਾਂਝਾ ਕਰਦੇ ਚੱਲੀਏ ਕਿ ਇਸ ਸ਼ਰਤ ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ, ਇਸ ਸ਼ਰਤ ਤੇ ਖੇਡਾਂ ਸੱਜਣ ਜੀ ਇਸ਼ਕ ਦੀ ਬਾਜ਼ੀ, ਹਾਰਾਂ ਤਾਂ ਮੈਂ ਤੁਹਾਡਾ, ਜਿੱਤਾਂ ਤਾਂ ਤੁਸੀਂ ਮੇਰੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਇੱਕੋ ਆਂਡਾ ਉਹ ਵੀ ਗੰਦਾ।
1: ਜਦੋਂ ਮਾਪਿਆਂ ਦਾ ਇੱਕੋ ਇੱਕ ਪੁੱਤਰ ਨਾਲਾਇਕ ਨਿਕਲ ਆਵੇ ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

0: ਨਬਲਿਆ ਮੈ ਲਹਾਉ ਜਮਾ ਕਾਰਡ 41 56 53 57 ਲੈ ਵੀ ਠੀਕ ਹੈ ਇਹ ਤੇ ਸਿੱਟੋ ਸਾਨੂੰ ਸੁਣੇ ਜਿਹੜਾ ਦੁਆਬੇ ਵਾਲੇ ਆਲੂ ਸੜ ਜਾਂਦੇ ਹੁੰਦੇ ਸੜਕਾਂ ਤੇ ਏਦਾਂ ਸਿੱਟੋ ਸੁਣਿਆ
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਕਾਫੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
1: ਸਦਮੂਸੇ ਆ ਰੱਬੇ ਹਾਏ

0: ਰਾਤਾਂ ਲਈ ਕਹਾਣੀ ਹੈ ਤੂੰ, ਕੁਝ ਕ ਦਿਨਾਂ ਲਈ ਅੱਖ ਦਾ ਪਾਣੀ ਹੈ ਤੂੰ। ਭੁੱਲ ਤੈਨੂੰ ਜਾਊਗਾ, ਸੁਭਾਅ ਮੇਰਾ ਜਾਣਦੀ ਹੈ, ਸਿਆਣੀ ਹੈ ਤੂੰ।
1: ਹੁਣ ਤੇਰੇ ਤੋਂ ਬਗੈਰ ਨੀ ਮੈਂ ਖੁਸ਼ ਰਹਿਣ ਲੱਗਣ ਲਗਾਇਆ।
0: ਕੁਝ ਕ ਗੀਤਾਂ ਲਈ ਕਹਾਣੀ ਹੈ ਤੂੰ, ਕੁਝ ਕ ਦਿਨਾਂ ਲਈ ਅੱਖ ਦਾ ਪਾਣੀ ਹੈ ਤੂੰ। ਭੁੱਲ ਤੈਨੂੰ ਜਾਊਗਾ, ਸੁਭਾਅ ਮੇਰਾ ਜਾਣਦੀ ਹੈ।

0: ਉਹ ਕਹਿੰਦੀ ਤੂੰ ਪਿਆਰ ਨਹੀਂ ਕਰਦਾ। ਮੈਂ ਕਿਹਾ ਮੈਂ ਜੱਟ ਹਾਂ, ਝੂਠੇ ਇਕਰਾਰ ਨਹੀਂ ਕਰਦਾ। ਉਹ ਉੱਡਣਾ ਚਾਹੁੰਦੀ ਸੀ ਤੇ ਮੈਂ ਕੈਦ ਕਰਕੇ ਰੱਖਣਾ ਸੀ ਆਪਣੇ ਕੋਲ, ਇਸੇ ਲਈ ਮੈਂ ਉਹਦੀ ਉਡਾਨ ਤੇ ਉਹਦੇ ਵਿੱਚ ਨਹੀਂ ਅੜਦਾ। ਪਰ ਇਹ ਨਾ ਸੋਚਿਓ ਕਿ ਮੈਂ ਉਹਨੂੰ ਪਿਆਰ ਨਹੀਂ ਕਰਦਾ।
1: ਪਿਛਲੇ ਕੁਝ ਸਾਲਾਂ ਵਿੱਚ ਜੇ ਤੁਸੀਂ ਆਪਣੇ ਕਿਸੇ ਪ੍ਰਮੁੱਖ ਵਿਚਾਰ ਨੂੰ ਤਿਆਗ ਕੇ ਨਵੇਂ ਵਿਚਾਰ ਨੂੰ ਧਾਰਨ ਨਹੀਂ ਕੀਤਾ ਤਾਂ ਤੁਹਾਨੂੰ ਆਪਣੀ ਨਬਜ਼ ਚੈੱਕ ਕਰਵਾਉਣੀ ਚਾਹੀਦੀ ਹੈ। ਹੋ ਸਕਦਾ ਹੈ ਕਿ ਤੁਸੀਂ ਮਰ ਹੀ ਗਏ ਹੋਵੋ। ਬਰਗਜ ਗੈਲਟ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਅੱਖ ਓਲੇ ਪਹਾੜ ਓਲੇ, ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜੀ ਵਸਤੂ ਸਾਨੂੰ ਨਜ਼ਰ ਨਹੀਂ ਆ ਰਹੀ ਉਹ ਨੇੜੇ ਹੁੰਦੀ ਹੋਈ ਵੀ ਦੂਰ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਬਦਲਾਵ ਕੁਦਰਤ ਦਾ ਖੂਬਸੂਰਤ ਨਿਯਮ ਹੈ। ਸੋ ਅਸੀਂ ਬਦਲ ਰਹੇ ਹਾਂ ਤਾਂ ਕਿ ਬਿਹਤਰ ਕਰ ਸਕੀਏ। ਅਸੀਂ ਆ ਰਹੇ ਹਾਂ ਨਵੇਂ ਅੰਦਾਜ਼ ਨਾਲ ਤਾਂ ਕਿ ਸੰਵਾਦ ਹੋਰ ਖੂਬਸੂਰਤ ਬਣਾ ਸਕੀਏ। ਸਟੂਡੀਓ ਦੇ ਇਸ ਪਾਰ ਅਸੀਂ, ਸਟੂਡੀਓ ਦੇ ਉਸ ਪਾਰ ਤੁਸੀਂ, ਆਓ ਮਿਲ ਕੇ ਜ਼ਿੰਦਗੀ ਦੀ ਖੂਬਸੂਰਤ ਜੁਗਲਬੰਦੀ ਪੇਸ਼ ਕਰੀਏ। ਤੁਹਾਡਾ ਸਹਿਯੋਗ ਸਾਡਾ ਹੌਸਲਾ, ਹਰਮਨ ਟੀਮ, ਹਰਮਨ ਪਰਿਵਾਰ ਦੇ ਸੰਗ ਪੂਰੇ ਮਨ ਦੇ ਨਾਲ। ਅਗਰ ਕੁਝ ਬਿਹਤਰ ਕਰਨਾ ਹੀ ਤਾਂ ਜ਼ਿੰਦਗੀ ਦਾ ਰਾਗ ਹੈ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।
2: ਕੁਝ ਵੀ ਛੱਡਣ ਨਾ ਪੱਲੇ, ਨਜ਼ਰਾਂ ਵੀ ਕੱਟ ਕਿਹੜੀਆਂ ਨੇ ਬਾਪੂ, ਅੱਜ ਅੱਖਾਂ ਭਰੇ ਆਈਆਂ ਤੇਰੇ ਪੁੱਤ ਦੀਆਂ, ਪਹਿਲੀ ਵਾਰੀ ਪਿੰਡ ਪੈਸੇ ਪਾਉਣ ਲੱਗਿਆ।
1: ਆ ਵੀ ਦੱਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।

0: ਗਲੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ
1: ਚਾਹੀਦਾ ਫੱਟਾ
3: ਉਹ ਪੱਕੀ ਗੱਲ ਹੈ ਯਾਰ ਤੁਹਾਡਾ ਪਿੰਡ ਦਾ ਕੰਮ ਹੀ ਇਹ ਹੈ ਛੋਟੀ ਜਿਹੀ ਗੱਲ ਪਿੱਛੇ ਲੜ ਪੈਂਦੇ ਹੋ ਫੇਰ ਕਚਹਿਰੀਆਂ ਚ
4: ਓਏ ਗੱਲ ਸੁਣੋ ਵੱਡਿਆ ਸ਼ਹਿਰੀਆ ਐਵੇਂ ਪੇਂਡੂ ਪੇਂਡੂ ਕਹੀ ਜਾਂਦਾ ਅਸੀਂ ਪੇਂਡੂ ਨਾ ਤੁਹਾਡੇ ਸ਼ਹਿਰੀਆਂ ਤੋਂ 35 ਗੁਣਾ ਚੰਗੇ ਹੁੰਦੇ ਆ
3: ਲੈ ਚੰਗੇ ਆ ਕਿਵੇਂ ਚੰਗੇ ਹੁੰਦੇ ਹੋ
4: ਓਏ ਸਾਡੇ ਪਿੰਡਾਂ ਚ ਆਂਢ ਗੁਆਂਢ ਦੀ ਗੱਲ ਤਾਂ ਛੱਡ ਆਲੇ ਦੁਆਲੇ ਦੇ ਪੰਜ ਪਿੰਡਾਂ ਦਾ ਪਤਾ ਹੁੰਦਾ ਕਿਹਦੇ ਨਾਨਕੇ ਕਿੱਥੇ ਨੇ ਕਿਹਦੀ ਭੂਆ ਕਿੱਥੇ ਵਿਆਹੀ ਹੈ ਤੇ ਆ ਤੁਹਾਡੇ ਸ਼ਹਿਰੀਆਂ ਦੇ ਹਰ ਤੀਜੇ ਮਹੀਨੇ ਨਾਨਕੇ ਹੀ ਬਦਲ ਜਾਂਦੇ ਨੇ
3: ਕੀ ਮਤਲਬ ਹੈ
4: ਮਤਲਬ ਇਹ ਕਿਰਾਏ ਤੇ ਰਹਿੰਦੇ ਹੁੰਦੇ ਹੋ ਨਿਤ ਜੁੱਲੀ ਬਿਸਤਰਾ ਚੱਕੀ ਰੱਖਦੇ ਹੋ
3: ਓਏ ਨਹੀਂ ਨਹੀਂ ਜੋ ਮਰਜ਼ੀ ਹੈ ਸਾਡਾ ਸ਼ਹਿਰੀਆਂ ਦਾ ਲਿਵਿੰਗ ਸਟੈਂਡਰਡ ਮਤਲਬ ਰਹਿਣ ਸਹਿਣ ਦਾ ਤਰੀਕਾ ਬਹੁਤ ਉੱਚਾ ਹੁੰਦਾ
4: ਲੈ
3: ਓਏ ਸਾਡੇ ਸ਼ਹਿਰਾਂ ਵਿੱਚ ਬੜੇ ਸੋਹਣੇ ਸੋਹਣੇ ਘਰ ਹੁੰਦੇ ਆ ਨਕਸ਼ਿਆਂ ਮੁਤਾਬਕ ਘਰ ਬਣੇ ਹੁੰਦੇ ਆ ਆ ਤੁਹਾਡੇ ਪਿੰਡਾਂ 'ਚ ਕਿਹੜੇ ਨਕਸ਼ੇ ਹੁੰਦੇ ਆ ਜਿੰਨੇ ਪਾਈ ਓਨੀਆਂ ਬੁਰਜੀਆਂ ਵਿਆਹ ਤੋਂ ਬਾਅਦ ਅੱਡ ਹੋ ਕੇ ਵੰਡ ਲਓ
4: ਓਏ ਮੈਂ ਜਾਣਦਾ ਤੁਹਾਡੇ ਨਕਸ਼ਿਆਂ ਨੂੰ ਹੈ ਓਏ ਤੁਹਾਡੇ ਘਰ ਗਜ਼ਾਂ 'ਚ ਹੁੰਦੇ ਨੇ ਗਜ਼ਾਂ 'ਚ ਐਵੇਂ ਗੱਲਾਂ ਨਾਲ ਹੀ ਵਧਾਏ ਹੁੰਦੇ ਨੇ ਯੇ ਡਰਾਇੰਗ ਰੂਮ ਹੈ ਯੇ ਪੋਰਚ ਹੈ ਯੇ ਕਿਚਨ ਹੈ ਓਏ ਜਿੱਡੇ ਜਿੱਡੇ ਤੁਹਾਡੇ ਘਰ ਹੁੰਦੇ ਨੇ ਸਾਡੇ ਪਿੰਡ ਵਾਲਿਆਂ ਨੇ ਆਪਦੇ ਘਰਾਂ 'ਚ ਓਡੇ ਓਡੇ ਮੁਰਗੀਆਂ ਵਾਸਤੇ ਖੁੱਡੇ ਛੱਡੇ ਹੁੰਦੇ ਨੇ
3: ਖੁੱਡੇ
4: ਹਾਂ
3: ਇਹ ਕੀ ਹੁੰਦੇ ਆ
4: ਓਏ ਖੁੱਡੇ ਤੁਹਾਨੂੰ ਕੀ ਪਤਾ ਖੁੱਡਿਆਂ ਦਾ ਤੁਸੀਂ ਤਾਂ ਸਾਰੀ ਉਮਰ ਆਪਣੀ ਘਰ ਵਾਲੀ ਮੂਹਰੇ ਵੈਸੇ ਹੀ ਖੁੱਡੇ ਲੈਣ ਲੱਗੇ ਰਹਿੰਦੇ ਹੋ
3: ਓਏ ਰਹਿਣ ਦੇ ਸਾਡਾ ਸ਼ਹਿਰੀਆਂ ਦਾ ਖਾਣ ਪੀਣ ਦਾ ਵੀ ਟਾਈਮ ਹੁੰਦਾ
4: ਜਾਣਦਾ
3: ਬ੍ਰੇਕਫਾਸਟ ਲੰਚ ਡਿਨਰ ਹਰ ਚੀਜ਼ ਦਾ ਆਪੋ ਆਪਣਾ ਟਾਈਮ ਹੈ ਤੁਹਾਡਾ ਪਿੰਡਾਂ ਵਾਲਿਆਂ ਦਾ ਕਾਹਦਾ ਟਾਈਮ ਹੁੰਦਾ ਤੁਹਾਡਾ ਜਦੋਂ ਜੀ ਕੀਤਾ ਰੋਟੀ ਦੇ ਗੋਡ ਰੱਖਿਆ ਖਾ ਲਿਆ
4: ਓਏ ਮੈਂ ਜਾਣਦਾ ਤੁਹਾਡੇ ਬ੍ਰੇਕਫਾਸਟਾਂ ਨੂੰ ਕੀ ਹੁੰਦਾ ਤੁਹਾਡੇ ਬ੍ਰੇਕਫਾਸਟਾਂ ਚ ਓਏ ਇੱਕ ਮਰੇ ਜੇ ਬ੍ਰੈਡ ਤੇ ਅੱਧਾ ਘੰਟਾ ਲਹੂ ਜਾ ਲਾਈ ਜਾਣਗੇ ਮੈਂ ਜੈਮ ਲਗਾ ਰਹਾ ਹੂੰ 10 ਗ੍ਰਾਮ ਦਾ ਬ੍ਰੈਡ ਖਾ ਕੇ ਕਹਿਣਗੇ ਆਜ ਬ੍ਰੇਕਫਾਸਟ ਹੈਵੀ ਹੋ ਗਿਆ ਹੈ ਓਏ ਬ੍ਰੇਕਫਾਸਟ ਹੁੰਦੇ ਆ ਸਾਡੇ ਪਿੰਡ ਵਾਲਿਆਂ ਦੇ ਛੇਤੀ ਛੇਤੀ ਬ੍ਰੇਕਾਂ ਹੀ ਨਹੀਂ ਲੱਗਦੀਆਂ 2 ਕੰਗਣੀ ਵਾਲੇ ਗਲਾਸ ਲੱਸੀ ਦੇ 2.5 ਕਿਲੋ ਸਾਗ ਤੇ 5 ਮੱਕੀ ਦੀਆਂ ਰੋਟੀਆਂ ਇੱਕ ਵਾਰੀ ਖਾ ਲਓ ਮੁੜ ਕੇ ਸਾਰਾ ਦਿਨ ਚੁੱਲ੍ਹੇ ਵੱਲ ਦੇਖਣ ਨੂੰ ਜੀ ਨਹੀਂ ਕਰਦਾ ਤਾਈਓ ਸਾਡੀਆਂ ਸਿਹਤਾਂ ਹੁੰਦੀਆਂ ਨੇ ਆ ਤੁਹਾਡੇ ਸ਼ਹਿਰਾਂ ਚ ਕਿਸੇ ਬੱਚੇ ਦੇ ਛੋਟੀ ਜੀ ਫਿਣਸੀ ਹੋ ਜੇ ਸਾਰਾ ਟੱਬਰ ਭੱਜ ਕੇ ਡਾਕਟਰ ਕੋਲ ਜਾਂਦਾ ਡਾਕਟਰ ਸਾਹਿਬ ਆਪ ਕਹੇ ਤੋ ਮੈਂ ਬਲੱਡ ਟੈਸਟ ਕਰਵਾ ਲੂ ਕਹੀਂ ਇਹ ਕੋਈ ਅਲਰਜੀ ਤੋਂ ਨਹੀਂ ਲੋ ਦੱਸ ਇੱਕ ਛੋਟੀ ਜੀ ਫਿਣਸੀ ਤੋਂ ਇੰਨੀ ਗੱਲ ਵਧਾਈ ਹੈ ਆ ਪਿੰਡਾਂ ਦੇ ਬੱਚਿਆਂ ਦੇ ਅੱਧਾ ਅੱਧਾ ਕਿਲੋ ਦੇ ਫੋੜੇ ਬਸ਼ਰਮ ਹੋ ਕੇ ਆਪ ਹੀ ਠੀਕ ਹੋ ਜਾਂਦੇ ਨੇ ਛੱਡ ਯਾਰ ਦਵਾਈ ਤਾਂ ਕੀ ਦਵਾਉਣੀ ਹੈ ਰੇਤਾ ਹੀ ਲਾਈ ਜਾਂਦਾ
5: ਹਰਮਨ ਰੇਡੀਓ ਕਮਾਲ।

0: ਕੈਨੇਡਾ ਦੇ ਵਿੱਚ ਵਸਦੇ ਉੱਗੇ ਸ਼ਾਇਰ ਕਵਿੰਦਰ ਚਾਂਦ ਲਿਖਦੇ ਨੇ, ਚਾਂਦ ਚਿਹਰੇ ਤੋਂ ਪਰਦਾ ਹਟਾਇਆ ਨਹੀਂ, ਐਵੇਂ ਸ਼ੀਸ਼ੇ ਤੇ ਸ਼ੀਸ਼ਾ ਬਦਲਦੇ ਰਹੇ, ਅਣਪਛਾਤੇ ਰਹੇ ਆਪਣੇ ਆਪ ਤੋਂ, ਜ਼ਿੰਦਗੀ ਭਰ ਸ਼ਨਾਖਤ ਹੀ ਕਰਦੇ ਰਹੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਰਹਿਮ ਬਾਰੇ ਅਲਬਾਨੀਆ ਦੀ ਕਹਾਵਤ ਹੈ ਕਿ ਅੱਗ ਪਾਣੀ ਤੇ ਸਰਕਾਰਾਂ ਕੋਲ ਕੋਈ ਰਹਿਮ ਨਹੀਂ ਹੁੰਦਾ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਇੱਕ ਮਿਆਨ ਵਿੱਚ ਦੋ ਤਲਵਾਰਾਂ।
1: ਇਸ ਦਾ ਮਤਲਬ ਹੈ ਕਿ ਦੋ ਇਕੋ ਜਿਹੇ ਤਕੜੇ ਡਾਡੇ ਬੰਦੇ ਇੱਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

0: ਕੁੜੇ ਤੈਨੂੰ।
1: ਰੱਬ ਬਾਰੇ ਫਾਰਸੀ ਦੀ ਇੱਕ ਕਹਾਵਤ ਹੈ, ਰੱਬ ਦੀ ਸੋਟੀ ਆਵਾਜ਼ ਨਹੀਂ ਕਰਦੀ ਪਰ ਜਦ ਉਹ ਵੱਜਦੀ ਹੈ ਤਾਂ ਇਸ ਦੀ ਚੋਟ ਦਾ ਕੋਈ ਇਲਾਜ ਨਹੀਂ ਹੁੰਦਾ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਆਪਣੀ ਪੈਰੀ ਆਪ ਕੁਹਾੜਾ ਮਾਰਨਾ
1: ਇਸ ਦਾ ਮਤਲਬ ਹੈ ਕਿ ਆਪਣੀ ਹੱਥੀ ਆਪਣਾ ਨੁਕਸਾਨ ਕਰਨਾ
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਹਰਮਨ ਰੇਡੀ ਆਸਟ੍ਰੇਲੀਆ

ਬੋਲੀ ਆਪਣੀ ਤੇ ਕੰਗ ਮਾਣ ਹੋਣਾ ਚਾਹੀਦਾ, ਬੋਲੀ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦਾ। ਸਤਿ ਸ੍ਰੀ ਅਕਾਲ, ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ, ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

0: ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਨਵੰਬਰ ਦੀਆਂ ਸ਼ਾਮਾਂ ਚ ਜਿਉਂ ਚਾਹ ਦਾ ਘੁੱਟ ਹੋਵੇ, ਨਵੰਬਰ ਦੀਆਂ ਸ਼ਾਮਾਂ ਚ ਜਿਉਂ ਚਾਹ ਦਾ ਘੁੱਟ ਹੋਵੇ, ਕੋਸੀ ਜਿਹੀ ਧੁੱਪ ਹੋਵੇ, ਇਸ ਤਰ੍ਹਾਂ ਲੋਚਦਾ ਹਾਂ ਮੈਂ ਤੈਨੂੰ। ਸੰਦਲੀ ਸੁਪਨਿਆਂ ਦੀ ਬਰਸਾਤ ਹੋਵੇ, ਡੂੰਘੀ ਲੈ ਗਈ ਰਾਤ ਹੋਵੇ, ਤੇਰੀ ਫਿਰ ਉਹੋ ਹੀ ਬਾਤ ਹੋਵੇ, ਇਸ ਤਰ੍ਹਾਂ ਲੋਚਦਾ ਹਾਂ ਮੈਂ ਤੈਨੂੰ। ਇਸ ਤਰ੍ਹਾਂ ਲੋਚਦਾ ਹਾਂ ਮੈਂ ਜਿਵੇਂ ਤੈਰਾਕ ਡੂੰਘੇ ਪਾਣੀਆਂ ਨੂੰ, ਰੱਬ ਦਾ ਖੇਲ ਹੋਵੇ ਇਸ ਤਰ੍ਹਾਂ ਅੱਜ ਮੇਲ ਹੋਵੇ, ਜੋ ਬਿਰਖਾਂ ਤੇ ਤਰੇਲ ਹੋਵੇ, ਕਿਸ ਤਰ੍ਹਾਂ ਦਾ ਹਾਂ ਮੈਂ, ਕੀ ਸੋਚਦਾ ਹਾਂ ਮੈਂ ਤੈਨੂੰ ਲੋਚਦਾ ਹਾਂ। ਜੋ ਬਿਰਖਾਂ ਤੇ ਤਰੇਲ ਹੋਵੇ, ਕਿਸ ਤਰ੍ਹਾਂ ਦਾ ਹਾਂ ਮੈਂ, ਕੀ ਸੋਚਦਾ ਹਾਂ ਮੈਂ ਤੈਨੂੰ ਲੋਚਦਾ ਹਾਂ। ਜਿਵੇਂ ਡੁੱਬ ਰਹੀ ਕਿਸ਼ਤੀ ਚੋਂ ਖੁਦਾ ਨੂੰ ਹਾਕ ਮਾਰਦਾ, ਮੇਰੇ ਅੰਦਰ ਫੈਲਿਆ ਚੱਲ ਹੋਵੇ, ਤੇਰੀ ਸਿੱਧੀ ਸਾਦੀ ਗੱਲ ਹੋਵੇ, ਜਿਸ ਚ ਸੌ ਫਰੇਬ ਵੱਲ ਹੋਵੇ, ਉਸ ਝਗੜੇ ਦਾ ਨਾ ਕੋਈ ਹੱਲ ਹੋਵੇ, ਬਸ ਇੰਜ ਹੀ ਸੋਚਦਾ ਹਾਂ ਮੈਂ ਤੈਨੂੰ ਲੋਚਦਾ ਹਾਂ ਮੈਂ। ਕੁਝ ਰੌਸ਼ਨੀ ਤਾਂ ਹੋਵੇ, ਕੁਝ ਤਾਂ ਇਹ ਰਾਤ ਸਰਕੇ, ਗਲੀਆਂ ਚ ਯਾਰ ਆਏ ਤਲੀਆਂ ਤੇ ਦੀਪ ਧਰਕੇ, ਕੁਝ ਲੋਕ ਰੰਗ ਲੱਭਦੇ ਬਦਰੰਗ ਹੋ ਗਏ ਨੇ, ਰੱਖਦੇ ਚੋ ਕਾਪੀਆਂ ਚ ਤਿਤਲੀ ਦੇ ਪਰਕ ਉਤਰ ਕੇ, ਆਵੋ ਜਵਾਬ ਦੇਵੋ ਕੋਈ ਸਵਾਲ ਆਇਆ, ਜੇਲਮ ਚਨਾਬ ਰਾਵੀ ਸਤਲੁਜ ਬਿਆਸ ਤਰ ਕੇ, ਕਿ ਪਾਗਲ ਹਨੇਰੀਆਂ ਨੂੰ ਉਪਦੇਸ਼ ਕੌਣ ਦੇਵੇ, ਸਭ ਪਾਕ ਪੁਸਤਕਾਂ ਦੇ ਉੱਡਦੇ ਪਏ ਨੇ ਵਰਕੇ, ਸਭ ਪਾਕ ਪੁਸਤਕਾਂ ਦੇ ਉੱਡਦੇ ਪਏ ਨੇ ਵਰਕੇ, ਕਿ ਜਿਵੇਂ ਟਿੱਕੇ ਪਾਣੀਆਂ ਚ ਕੋਈ ਪੱਥਰ ਮਾਰਦਾ ਹੈ, ਜਿਵੇਂ ਟਿੱਕੇ ਪਾਣੀਆਂ ਚ ਕੋਈ ਪੱਥਰ ਮਾਰਦਾ ਹੈ, ਬਨੇਰੇ ਤੇ ਦੀਵਾ ਜਗ ਰਿਹਾ ਹੋਵੇ, ਤੂੰ ਇਸ ਤਰ੍ਹਾਂ ਮਗ ਰਿਹਾ ਹੋਵੇ, ਫਿਰ ਭਾਵੇਂ ਸਭ ਕੁਝ ਹੀ ਮੁੱਕ ਜਾਵੇ ਤੇ ਸਮਾਂ ਰੁਕ ਜਾਵੇ, ਖੁਦ ਤੋਂ ਬਚਣ ਲਈ ਖੁਦ ਨੂੰ ਲੋਚਦਾ ਹਾਂ ਮੈਂ, ਪਰ ਤੈਨੂੰ ਲੋਚਦਾ ਹਾਂ ਮੈਂ ਜਿਵੇਂ ਕੋਈ ਜੁਗਨੂ ਦੀ ਰੌਸ਼ਨੀ ਚ ਆਪਣੀ ਸ਼ਨਾਖਤ ਲੱਭਦਾ, ਜਿਵੇਂ ਕੋਈ ਜੁਗਨੂ ਦੀ ਰੌਸ਼ਨੀ ਚ ਆਪਣੀ ਸ਼ਨਾਖਤ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਖੁਸ਼ਾਮਦੀ ਬਾਰੇ ਯਿਦਿਸ਼ ਦੀ ਕਹਾਵਤ ਹੈ ਕਿ ਖੁਸ਼ਾਮਦ ਕਰਨ ਨਾਲ ਦੋਸਤ ਬਣਦੇ ਹਨ ਅਤੇ ਸੱਚ ਬੋਲਣ ਨਾਲ ਦੁਸ਼ਮਣ। ਸੋਹਣੇ ਵਿਚਾਰਾਂ ਦੇ ਅੰਗ ਸੰਗ

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਭੈੜੇ ਭੈੜੇ ਯਾਰ ਮੇਰੀ ਫਤੋ ਦੇ।
1: ਜਦੋਂ ਕਿਸੇ ਬੰਦੇ ਦੇ ਯਾਰ ਬੇਲੀ ਮਾੜੇ ਚਾਲ ਚੱਲਣ ਵਾਲੇ ਹੋਣ ਤਾਂ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ, ਮੈਂ ਹਾਂ ਜਿਮੀ ਸ਼ੇਰਗਿੱਲ ਤੇ ਮੇਰੇ ਵੱਲੋਂ ਆਈ ਵਿਸ਼ ਹਰਮਨ ਰੇਡੀਓ ਅ ਵੈਰੀ ਵੈਰੀ ਸਕਸੈਸਫੁਲ ਇਨਿੰਗਸ, ਕਿਉਂਕਿ ਉਹਨਾਂ ਦੀ ਸ਼ੁਰੂਆਤ ਹੋਈ ਹੈ। ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਹਰਮਨ ਰੇਡੀਓ ਆਸਟ੍ਰੇਲੀਆ।

0: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ, ਹੋਵੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

ਵਿਆਹੇ ਨੂੰ ਇਹ ਖੁਸ਼ਫਹਿਮੀ ਬਣੀ ਰਹਿੰਦੀ ਹੈ ਕਿ ਉਹ ਤਾਂ ਸੋਹਣਾ ਜਿਹਾ ਮੁੰਡਾ ਖੁੰਡਾ ਹੀ ਹੈ। ਵਿਚਾਰ ਹੈਲਨ ਰੋਲੈਂਡ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਮੁਸਕਰਾਟ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਦੋ ਬੰਦਿਆਂ ਦੀ ਘੱਟੋ ਘੱਟ ਦੂਰੀ ਨੂੰ ਮੁਸਕਰਾਹਟ ਕਿਹਾ ਜਾਂਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

ਵਤੀਰੇ ਬਾਰੇ ਅਫਰੀਕੀ ਕਹਿੰਦੇ ਹਨ ਕਿ ਪਲੇਟ ਟੁੱਟਣ ਤੇ ਕੌਲੀ ਨੂੰ ਹੱਸਣਾ ਨਹੀਂ ਚਾਹੀਦਾ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਬੱਦਲ ਵੀ ਨੀਵਾਂ ਹੋ ਕੇ ਵਰਦਾ ਹੈ।
1: ਕਿਸੇ ਦਾ ਹੰਕਾਰ ਵੇਖ ਕੇ ਉਸ ਨੂੰ ਨਿਮਰਤਾ ਤਾਰਨ ਲਈ ਉਪਦੇਸ਼ ਦੇਣ ਹਿੱਤ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ, ਮੈਂ ਜਤਿੰਦਰ ਮਾਹਰ। ਬਿਹਤਰ ਇੱਕ ਦੁਨੀਆਂ ਬਾਰੇ ਮੇਰਾ ਇਹ ਮੰਨਣਾ ਕਿ ਜਿਸ ਸੰਸਾਰ ਦੇ ਵਿੱਚ ਟੋਲਰੈਂਸ ਆ, ਜਿਸ ਦੇ ਵਿੱਚ ਸਹਿਣਸ਼ੀਲਤਾ, ਜਿੱਥੇ ਬੰਦਾ ਮਨੁੱਖ ਦੀ ਦੂਜੇ ਬੰਦੇ ਦੀ ਬੰਦੇ ਦੇ ਤੌਰ ਤੇ ਇੱਜ਼ਤ ਕਰ ਸਕਦਾ ਕਰਦਾ, ਮੈਨੂੰ ਲੱਗਦਾ ਕਿ ਉਹ ਇੱਕ ਬਿਹਤਰ ਵਰਲਡ ਹੋਊਗਾ, ਜਿੱਥੇ ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਦੇਖਿਆ ਜਾਊਗਾ ਤੇ ਉਹਦੀ ਇੱਜ਼ਤ ਕੀਤੀ ਜਾਊਗੀ। ਉਹ ਇੱਕ ਮੇਰੇ ਲਈ ਇੱਕ ਮਤਲਬ ਇੱਕ ਚੰਗਾ ਸੰਸਾਰ ਹੋਊਗਾ।

0: झूठ चढ़ जाए पतझड़ वांगू, मेरा झूठ चढ़ जाए पतझड़ वांगू, खिड़ेगी हमेशा हकीकत खिड़ेगी। ਇਸ ਲਈ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਤਾਜ਼ਾ ਤਰੀਨ ਸੋਹਣੀਆਂ ਤੇ ਖੁਸ਼ਨੁਮਾ ਸੱਚੀਆਂ ਤੇ ਸੁੱਚੀਆਂ ਖਬਰਾਂ ਦਾ ਸਿਲਸਿਲਾ। ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਤੇ ਜਾਣਕਾਰੀਆਂ ਦੀ ਆਪਣੀ ਡੇਲੀ ਡੋਜ਼ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਜੋ ਦਵੇਗਾ ਤੁਹਾਨੂੰ ਤੁਹਾਡੇ ਕੱਲ ਅੱਜ ਤੇ ਕੱਲ ਦੀ ਪੂਰੀ ਖਬਰ। ਤੁਹਾਡਾ ਆਪਣਾ ਹਰਮਨ ਰੇਡੀਓ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਕਿਸੇ ਨੇ ਥੋੜਾ ਜਿਹਾ ਵਕਤ ਦਿੱਤਾ ਸੀ ਮੈਨੂੰ ਤੇ ਮੈਂ ਉਹਨੂੰ ਇਸ਼ਕ ਸਮਝ ਕੇ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ। ਇਹੋ ਜਿਹੀਆਂ ਹੋਰ ਸੋਹਣੀਆਂ ਰਚਨਾਵਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਇਸ਼ਕ ਪਰਹੇਜ਼ ਮੁਹੰਮਦ ਬਖਸ਼ਾ ਕਦੇ ਨਹੀਂ ਰਲ ਬਹਿੰਦੇ।
1: ਭਾਵ ਇਹ ਹੈ ਕਿ ਜਦੋਂ ਕੋਈ ਇਸ਼ਕ ਮੁਹੱਬਤ ਵਿਚ ਗਲਤਾਨ ਹੋ ਜਾਵੇ ਤਾਂ ਉਸ ਦੇ ਲਈ ਸ਼ਰਮ ਹਯਾ ਕੋਈ ਅਰਥ ਨਹੀਂ ਰੱਖਦੇ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।

0: हेलो, सत श्री अकाल जी, मैं हाँ सुरभि महेंद्रू, तुसी सुन रहे हो हरमन रेडियो ऑस्ट्रेलिया, दिल पंजाबी जस्ता पंजाब।
1: ਜਿੰਦਗੀ ਜਨ ਹਵ ਸਾਡੀ ਪੂਰੀ ਆ, ਜਵਾਹ ਸਾਡੀ ਪੂਰੇ ਆ, ਜਵਾਹ ਵੱਸ ਨਹੀਂ ਦੇ ਆਖਿਰ ਹਵ ਸਾਡੀ। ਅਰੇ ਮਾੜੀ ਪੀੜ ਦੀ ਆਵਾਜ਼ ਬਣਾ ਦੇ ਘੱਟ ਪਹੁੰਚ।
2: ਜ਼ਿੰਦਗੀ ਜਨਹਬ ਸਾਡੀ ਪੂਰੀ ਆ, ਸ਼ਬਾਹਬ ਸਾਡੀ ਪੂਰੇ ਆ, ਸਵਾਦ ਬਸ ਨਹੀਂ ਦੇ ਆਖਰ ਹਬ ਸਾਡੀ। ਮੱਥੇ ਤੇ ਤੀਹੂੜੀਆਂ ਤੂੰ ਜਿੰਨੀ

ਕੀ ਵਾਪਰ ਰਿਹਾ ਹੈ। ਹਰ ਦੇਸ਼ ਵਿਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਆਦਰਸ਼ਵਾਦੀ ਜਦੋਂ ਆਪਣੇ ਉੱਚੇ ਤੇ ਭਰਮੀ ਮਨਾਰਿਆਂ ਤੋਂ ਹੇਠਾਂ ਉਤਰਦੇ ਹਨ ਤਾਂ ਉਹ ਸਿੱਧਾ ਗੰਦੇ ਨਾਲਿਆਂ ਵਿੱਚ ਜਾ ਡਿੱਗਦੇ ਹਨ। ਵਿਚਾਰ ਪੀਅਰਸਨ ਲੁਗਾਨ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਸੱਪ ਦਾ ਬੱਚਾ ਸਪੋਲੀਆ,
1: ਇਸ ਦਾ ਮਤਲਬ ਹੈ ਕਿ ਮੰਦੇ ਤੇ ਭੈੜੇ ਬੰਦਿਆਂ ਦੀ ਔਲਾਦ ਵੀ ਉਹਨਾਂ ਵਰਗੀ ਹੀ ਮਾੜੀ ਹੀ ਹੁੰਦੀ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।
2: Attention, everybody.
3: Icon.
2: I'm gonna tell you the facts.
4: Oh, duniyadari, aavire sabal ke chal.
5: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
6: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 24 ਘੰਟੇ 7 ਦਿਨ।

0: ਸਤ ਸ੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ।
1: ਜੇ ਦੇਖੀਏ ਤਾਂ ਰੱਬ ਨੇ ਮਨੁੱਖ ਨੂੰ ਉਚੇਰੀ ਮਿਹਰ ਨਾਲ ਕਿਰਤ ਕਰਨ ਦੇ ਕਾਬਿਲ ਕੀਤਾ ਹੈ। ਚੌਪਈਆਂ ਦੀ ਲੰਮੀ ਕਤਾਰ ਵਿੱਚੋਂ ਕੇਵਲ ਮਨੁੱਖ ਨੂੰ ਹੀ ਪਿਛਲੀਆਂ 2 ਟੰਗਾਂ ਤੇ ਖੜਾ ਕਰਕੇ ਅਗਲੀਆਂ ਨੂੰ ਬਾਹਾਂ ਬਣਾ ਕੇ ਕੰਮ ਕਰਨ ਲਈ ਵਿਹਲਿਆਂ ਕਰ ਦਿੱਤਾ ਹੈ। ਫਿਰ ਹੱਥ ਨੇ ਅੰਗੂਠੇ ਨੂੰ ਉਂਗਲਾਂ ਤੱਕ ਪਹੁੰਚਾਉਣ ਦੀ ਯੋਗਤਾ ਦੇ ਦਿੱਤੀ ਤਾਂ ਜੋ ਮਨੁੱਖ ਸੰਦ ਫੜਨ ਤੇ ਵਰਤਣ ਯੋਗਾ ਹੋ ਜਾਵੇ। ਜਦ ਸਾਨੂੰ ਰੱਬ ਨੇ ਆਪ ਮਿਹਨਤ ਯੋਗਾ ਕੀਤਾ ਹੈ ਤਾਂ ਅਸੀਂ ਕਿਤਨੀ ਕੁ ਮਿਹਨਤ ਕਰਦੇ ਹਾਂ, ਇਸ ਦੀ ਜਵਾਬਦੇਹੀ ਸਾਡੇ ਉੱਪਰ ਲਾਜ਼ਮ ਹੋ ਜਾਂਦੀ ਹੈ। ਵਿਚਾਰ ਜਸਵੰਤ ਸਿੰਘ ਨੇਕੀ, ਕਿਤਾਬ ਗੁਰਮਤ ਮਨੋਵਿਗਿਆਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਜਿਸਮਨ ਕੋ ਕੋਈ ਖੋਜੋ ਭਾਈ, ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਇੰਦਾ ਜਾਗੇ ਅਣਖ ਚਮਕੌਰ ਨੂੰ ਵੇਖਦੇ ਆਈ ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ ਟੱਠੇ ਹੋਏ ਸਭ ਦਿਲ ਖਲੋ ਜਾਂਦੇ ਚਿਣਿਆ ਕੰਧਾਂ ਵਿੱਚ ਵੇਖ ਪਰਿਵਾਰ ਤੇਰਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਹੋਰ ਸਮੂਹ ਸਿੱਖ ਸਿੰਘ ਜੋ ਉਸ ਮੌਕੇ ਸ਼ਹੀਦ ਹੋਏ, ਉਨ੍ਹਾਂ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ। ਆਓ ਉਨ੍ਹਾਂ ਦੇ ਉੱਚੇ ਸੁੱਚੇ ਜੀਵਨ ਨੂੰ ਆਧਾਰ ਬਣਾ ਕੇ ਆਪਣਾ ਕਿਰਦਾਰ ਵੀ।
1: ਵੈਰੀਆਂ ਵੱਲੋਂ ਸੁਲ੍ਹਾ ਦੀਆਂ ਸਹੁੰਾਂ ਚੁੱਕਣ ਪਿੱਛੋਂ ਦਸਮੇਸ਼ ਪਿਤਾ ਨੇ ਅੱਧੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡ ਕੇ ਮੁਸੀਬਤਾਂ ਤੇ ਮੌਤ ਨਾਲ ਜੂਝਣ ਦਾ ਮਹੂਰਤ ਆਪਣੇ ਹੱਥੀਂ ਕੀਤਾ, ਪਰੰਤੂ ਕਿਲੇ ਚੋਂ ਬਾਹਰ ਨਿਕਲਦਿਆਂ ਹੀ ਦੁਸ਼ਮਣਾਂ ਨੇ ਉਨ੍ਹਾਂ ਉੱਪਰ ਹੱਲਾ ਬੋਲ ਦਿੱਤਾ। ਪਰਿਵਾਰ ਦੇ ਖੇਰੂ ਖੇਰੂ ਤੇ ਵੱਖ ਵੱਖ ਹੋਣ ਦੇ ਦਖਾਂਤ ਦਾ ਵਰਣਨ ਇਸ ਤਰ੍ਹਾਂ ਪੇਸ਼ ਹੈ।

ਭਗਤ ਰਵਿਦਾਸ ਜੀ ਬਨਾਰਸ ਰਹਿੰਦੇ ਹੋਏ ਵੀ ਗੰਗਾ ਨਹਾਉਣ ਨਹੀਂ ਸਨ ਜਾਂਦੇ। ਇੱਕ ਸਾਖੀ ਤਾਂ ਸਪਸ਼ਟ ਹੈ ਕਿ ਸੰਗ ਕਹਿੰਦਾ ਹੈ, ਭਗਤ ਜੀ ਆਓ ਗੰਗਾ ਇਸ਼ਨਾਨ ਕਰਵਾ ਲਿਆਈਏ। ਉਹ ਕਹਿੰਦੇ ਹਨ, ਮੇਰੀ ਚਮੜੀ ਲੈ ਜਾਓ। ਅਸਲ ਵਿੱਚ ਮਨ ਨਿਰਮਲ ਕਰਨ ਲਈ ਬਾਹਰਲੀ ਗੰਗਾ ਕਾਰਗਰ ਨਹੀਂ ਹੈ। ਮਨ ਅੰਦਰ ਹੈ, ਮੈਲ ਅੰਦਰ ਹੈ, ਜਲ ਵੀ ਅੰਦਰ ਹੀ ਹੋਵੇਗਾ। ਮਨ ਹੈ ਵਿਚਾਰ, ਮੈਲ ਹੈ ਵਿਚਾਰਾਂ ਦੀ, ਇਸ ਲਈ ਇਸ ਨੂੰ ਧੋਣ ਲਈ ਜਲ ਵੀ ਵਿਚਾਰਾਂ ਦਾ ਹੀ ਹੋਵੇਗਾ। ਉਹ ਜਲ ਹੈ ਗੁਰਬਾਣੀ, ਉਹ ਜਲ ਹੈ ਸਤਿਗੁਰੂ ਦਾ ਸ਼ਬਦ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਅਸੀਂ ਗੁਰ ਸ਼ਬਦ ਦੇ ਅੱਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਪਾਠ ਕੀਰਤਨ ਤੇ ਵਿਚਾਰ ਕਰਨੀ ਹੈ ਜੋ ਕਿ ਆਤਮਕ ਪੰਧ ਲਈ ਅਤਿ ਜ਼ਰੂਰੀ ਹੈ। ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।

ਗੁਰੂ ਸਾਡੇ ਅੰਦਰੋਂ ਰਜ਼ਾ ਦੀ ਭਾਸ਼ਾ ਵਿੱਚ ਬੋਲਣਾ ਚਾਹੁੰਦਾ ਹੈ, ਪਰ ਅਸੀਂ ਆਪ ਹੀ ਇੰਨਾ ਬੋਲੀ ਜਾਂਦੇ ਹਾਂ ਕਿ ਅਸੀਂ ਗੁਰੂ ਦੀ ਵਾਰੀ ਹੀ ਨਹੀਂ ਆਉਣ ਦਿੰਦੇ। ਸਾਡੀ ਸਿਆਣਪ ਸਾਨੂੰ ਚੁੱਪ ਹੀ ਨਹੀਂ ਕਰਨ ਦਿੰਦੀ। ਅਸੀਂ ਗੁਰੂ ਨਾਲ ਵੀ ਸਵਾਲ ਜਵਾਬ ਕਰਦੇ ਹਾਂ, ਅਸੀਂ ਗੁਰੂ ਦੇ ਹੁਕਮਾਂ ਤੇ ਬਹਿਸ ਵੀ ਤੇ ਕਿੰਤੂ ਵੀ ਕਰਦੇ ਹਾਂ, ਅਸੀਂ ਗੁਰੂ ਦਾ ਵਚਨ ਵੀ ਪਲਟਦੇ ਹਾਂ। ਵਿਚਾਰ ਯਾਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਜੇ ਕਰਾ ਬੁਲਾਵੇ ਨਿਹਾਲੋ ਜਾਵੇ ਬਾਬੇ ਫਤਿਹ ਸਿੰਘ ਦੇ ਮਨ ਨੂੰ ਭਾਵੇ ਸਤਿਆਕਾਰ।
1: ਕਿਸੇ ਕੌਮ ਦੀ ਮਾਂ ਹੋ ਕੇ ਵਤਨ ਦੀ ਮਾਂ ਹੋ ਜਾਣਾ ਬੜੀ ਫਖਰ ਦੀ ਗੱਲ ਹੈ। ਵਿਸਾਖੀ ਵਾਲੇ ਦਿਨ ਖਾਲਸਾ ਕੌਮ ਸਜਾ ਲਈ ਗਈ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਨੀਆ ਤੋਂ ਵੱਖਰੀ ਕੌਮ ਸਜਾ ਕੇ ਮਾਤਾ ਸੁੰਦਰੀ ਜੀ ਨੂੰ ਪੁੱਛ ਰਹੇ ਨੇ ਕਿ ਤੇਰਾ ਖਾਲਸਾ ਬਣ ਕੇ ਤਿਆਰ ਹੋ ਗਿਆ ਹੈ ਤੇ ਤੇਰੀ ਕੀ ਦੇਣ ਹੋਵੇਗੀ ਇਸ ਖਾਲਸੇ ਲਈ। ਤੇ ਮਾਤਾ ਜੀ ਜਵਾਬ ਦਿੰਦੇ ਨੇ, ਸਾਹਿਬੋ ਮੈਂ ਚਾਹੁੰਦੀ ਹਾਂ ਕਿ ਮੇਰਾ ਖਾਲਸਾ ਜੋਸ਼ੀਲਾ ਵੀ ਹੋਵੇ, ਫੁਰਤੀਲਾ ਵੀ ਹੋਵੇ ਤੇ ਅਣਖੀਲਾ ਵੀ ਹੋਵੇ, ਪਰ ਇਹ ਸਭ ਤੋਂ ਉੱਚ ਮੈਂ ਚਾਹੁੰਦੀ ਹਾਂ ਕਿ

ਰੋਜ਼ਾਨਾ ਸਰਵਣ ਕਰਦੇ ਹੋ ਪ੍ਰੋਗਰਾਮ ਗਾਓ ਸੱਚੀ ਬਾਣੀ। ਇਸ ਪ੍ਰੋਗਰਾਮ ਵਿੱਚ ਨਿਤਨੇਮ, ਸ਼ਬਦ ਕੀਰਤਨ, ਗੁਰਬਾਣੀ ਵਿਚਾਰਾਂ ਅਤੇ ਸਿੱਖ ਇਤਿਹਾਸ ਪੇਸ਼ ਕੀਤਾ।

0: ਜਾਗੇ ਅਣਖ ਚਮਕੌਰ ਨੂੰ ਵੇਖਦਿਆਂ ਹੀ ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ ਟੱਠੇ ਹੋਏ ਸਭ ਦਿਲ ਖਲੋ ਜਾਂਦੇ ਚਿਣਿਆ ਕੰਧਾਂ ਵਿੱਚ ਵੇਖ ਪਰਿਵਾਰ ਤੇਰਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਹੋਰ ਸਮੂਹ ਸਿੱਖ ਸਿੰਘ ਜੋ ਉਸ ਮੌਕੇ ਸ਼ਹੀਦ ਹੋਏ, ਉਨ੍ਹਾਂ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ। ਆਓ ਉਨ੍ਹਾਂ ਦੇ ਉੱਚੇ ਸੁੱਚੇ ਜੀਵਨ ਨੂੰ ਆਧਾਰ ਬਣਾ ਕੇ ਆਪਣਾ ਕਿਰਦਾਰ ਵੀ ਸੁੱਚਾ ਤੇ ਸੁੱਚਾ ਕਰਨ ਦਾ ਯਤਨ ਕਰੀਏ।
1: ਗੁਰੂ ਰੂਪ ਖਾਲਸਾ ਜੀ, ਜਦੋਂ ਵਜ਼ੀਰ ਖਾਨ ਨੂੰ ਜਾਪਦਾ ਸੀ ਕਿ ਗੁਰੂ ਸਾਹਿਬ ਤੋਂ ਆਨੰਦਪੁਰ ਖਾਲੀ ਕਰਾ ਕੇ ਸਰਸਾ ਕੰਢੇ ਸਿੰਘਾਂ ਨੂੰ ਸ਼ਹੀਦ ਕਰਕੇ ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਨੂੰ ਸ਼ਹੀਦ ਕਰਕੇ ਸਰਹੰਦ ਵਿੱਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਆਂ ਵਿੱਚ ਚਿਣਵਾ ਕੇ ਦੋ ਪਠਾਣਾਂ ਨੂੰ ਗੁਰੂ ਸਾਹਿਬ ਤੇ ਵਾਰ ਕਰਕੇ ਸ਼ਹੀਦ ਕਰਨ ਭੇਜ ਕੇ ਹੁਣ ਲੰਮੀਆਂ ਤਾਣ ਸੁੱਖ ਦੀ ਨੀਂਦ ਸੌਵਾਂਗਾ। ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਕਾਲ ਨੇੜੇ ਹੀ ਆ ਰਿਹਾ ਹੈ। ਉਸ ਨੂੰ ਪਤਾ ਨਹੀਂ ਸੀ ਕਿ ਗੁਰੂ ਜੀ ਨੇ ਤੇਰੇ ਤੋਂ ਸਾਰੇ ਕੀਤੇ ਜ਼ੁਲਮਾਂ ਦਾ ਹੱਕ ਲੈਣ ਲਈ ਇੱਕ ਬਰਾਗੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਪੰਜ ਤੀਰ ਪੰਜ ਸਿੰਘ ਦੇ ਕੇ ਪੰਜਾਬ ਵੱਲ ਸਾਰੇ ਕੀਤੇ ਜ਼ੁਲਮਾਂ ਦਾ ਹੱਕ ਲੈਣ ਲਈ ਤੋਰ ਦਿੱਤਾ ਹੈ। ਉਸ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਦਾ ਸੁਨੇਹਾ ਮਾਝੇ ਦੁਆਬੇ ਤੇ ਮਾਲਵੇ ਦੇ ਸਿੰਘਾਂ ਨੂੰ ਭੇਜ ਕੇ ਬੁਲਾਇਆ। ਉਸ ਖਾਲਸਾ ਫੌਜ ਨੇ ਜਿਵੇਂ ਸਰਹੰਦ ਦੇ ਸੂਬੇ ਇਸ ਦੇ ਪਿੱਠੂਆਂ ਤੇ ਹਮਾਇਤੀਆਂ ਕੋਲੋਂ ਗਿਣ ਗਿਣ ਕੇ ਬਦਲੇ ਲਏ, ਉਹ

ਬਾਣੇ ਵਾਲਾ ਸਿੱਖ ਗੁਰੂ ਦਾ ਤੁਰਦਾ ਫਿਰਦਾ ਨਿਸ਼ਾਨ ਸਾਹਿਬ ਹੈ। ਪਰ ਨਿਰਾ ਨਿਸ਼ਾਨ ਸਾਹਿਬ ਹੀ ਹੋਵੇ, ਅੰਦਰ ਬਾਣੀ ਦਾ ਪ੍ਰਕਾਸ਼ ਨਾ ਹੋਵੇ ਤਾਂ ਅਸੀਂ ਸਮਝਦੇ ਹਾਂ ਕਿ ਐਵੇਂ ਕਿਸੇ ਥਾਂ ਤੇ ਕਬਜ਼ਾ ਕਰਨ ਵਾਸਤੇ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ। ਸੱਚਖੰਡ ਹਰਿਮੰਦਰ ਸਾਹਿਬ ਬਹੁਤ ਦੇਰ ਪਹਿਲੇ ਬਣ ਗਿਆ ਸੀ, ਫਿਰ ਬਾਣੀ ਦਾ ਪ੍ਰਕਾਸ਼ ਹੋਇਆ ਸੀ, ਫਿਰ ਨਿਸ਼ਾਨ ਸਾਹਿਬ ਲੱਗੇ ਸਨ। 230 ਸਾਲ ਪਹਿਲਾਂ ਸਿੱਖ ਦੇ ਹਿਰਦੇ ਵਿੱਚ ਬਾਣੀ ਵਸਾਉਣ ਦਾ ਉਪਰਾਲਾ ਕੀਤਾ ਗਿਆ ਸੀ, ਫਿਰ ਇਸ ਨੂੰ ਬਾਣਾ ਦਿੱਤਾ ਗਿਆ ਸੀ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਦੇਸ਼ ਵਿਦੇਸ਼ ਤੋਂ ਗੁਰਬਾਣੀ ਦੇ ਨਾਲ ਪਿਆਰ ਰੱਖਣ ਵਾਲੇ ਹਰਮਨ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਦਲਜੀਤ ਸਿੰਘ ਮਹਿਤਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਸਿਡਨੀ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਦੇ 5 ਵੱਜ ਚੁੱਕੇ ਨੇ ਤਾਂ ਮੈਂ ਆਪਣੇ ਵਾਅਦੇ ਮੁਤਾਬਕ ਹਾਜ਼ਰ ਹਾਂ ਜੀ, ਅੰਮ੍ਰਿਤ ਵੇਲੇ ਦਾ ਅੰਮ੍ਰਿਤਮਈ ਪ੍ਰੋਗਰਾਮ ਲੈ ਕੇ ਗਾਵੋ ਸੱਚੀ ਬਾਣੀ। ਇਸ ਪ੍ਰੋਗਰਾਮ ਵਿੱਚ ਤੁਸੀਂ ਕਰੀਬ 3 ਘੰਟੇ ਆਨੰਦ ਮਾਣੋਗੇ। ਗੁਰਮਤ ਵਿਚਾਰਾਂ, ਗੁਰਬਾਣੀ ਕੀਰਤਨ ਤੇ ਨਿਤਨੇਮ ਦੀ ਬਾਣੀ ਜਪਦੇ ਤਾਂ ਆਓ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਬਾਣੀ ਜਪਜੀ ਸਾਹਿਬ ਦੇ ਨਾਲ। ਇਸ ਤੋਂ ਉਪਰੰਤ ਆਪ ਜੀ ਸਰਵਣ ਕਰਦੇ ਰਹੋਗੇ ਗੁਰਬਾਣੀ ਕੀਰਤਨ ਤੇ ਗੁਰਮਤ ਵਿਚਾਰਾਂ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿਚ ਰਤਨ ਜਵਾਹਰ ਮਾਨਕ, ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਗਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉਪਰ ਕੇਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ

ਕੁਵਾਰ ਜੋ ਤੁਧ ਪਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ

ਕਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ

ਜੋ ਤੁਧ ਭਾਵੈ ਸਾਈ ਪਲਿਕਾ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡਾ ਉੱਚਾ ਹੋਵੇ ਕੋਏ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ।

ਹੱਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਸਾਡੇ ਅਧਿਆਤਮਕ ਜੀਵਨ ਵਿੱਚ ਜੀਵ ਆਤਮਾ ਤੇ ਉਸ ਪਰਮਾਤਮਾ ਅਕਾਲ ਪੁਰਖ ਤੇ ਮਿਲਾਪ ਦੀ ਅਵਸਥਾ ਦਾ ਬੜਾ ਉੱਚਾ ਅਸਥਾਨ ਹੈ, ਪਰ ਇਹ ਸਾਰੀ ਖੇਡ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਵਾਪਰਦੀ ਹੈ। ਉਸ ਦੀ ਕਿਰਪਾ ਹੋਵੇ ਤਾਂ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਜਿਉਂ ਜਿਉਂ ਗੁਰੂ ਦਰ ਦੇ ਨਾਲ ਸਾਂਝ ਵੱਧਦੀ ਹੈ ਤਿਉਂ ਤਿਉਂ ਜੀਵ ਆਤਮਾ ਉੱਪਰ ਮਾਲਕ ਅਕਾਲ ਪੁਰਖ ਦੀ ਰੰਗਤ ਹੋਰ ਹੋਰ ਹੋਰ ਚੜ੍ਹਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਅੱਜ ਦੇ ਇਸ ਆਨੰਦਮਈ ਪ੍ਰੋਗਰਾਮ ਵਿੱਚ ਜੋ ਆਪਾਂ ਅਗਲਾ ਸ਼ਬਦ ਸਰਵਣ ਕਰਨ ਜਾ ਰਹੇ ਹਾਂ ਉਹ ਰਾਗ ਕਲਿਆਣ ਵਿੱਚੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਇਹ ਸ਼ਬਦ ਭਾਵੇਂ ਕਿ ਦੋ ਪਦਿਆਂ ਵਾਲਾ ਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1321 ਉੱਪਰ ਦਰਜ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਕਲਿਆਣ ਪਵਿੱਤਰ ਅੰਗ 1321 ਤੋਂ ਲੈ ਕੇ 1326 ਤੱਕ ਦਰਜ ਹੈ ਤੇ ਇਸ ਰਾਗ ਵਿੱਚ ਸਿਰਫ ਅਤੇ ਸਿਰਫ ਦੋ ਗੁਰੂ ਸਾਹਿਬਾਨ ਧੰਨ ਗੁਰੂ ਰਾਮਦਾਸ ਜੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦਰਜ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਬਖਸ਼ਿਸ਼ ਇਸ ਰਾਗ ਦੇ 10 ਸ਼ਬਦਾਂ ਵਿੱਚੋਂ ਅੱਜ ਆਪਾਂ ਜੋ ਪਹਿਲਾ ਸ਼ਬਦ ਹੈ ਹਮਾਰੇ ਇਹ ਕਿਰਪਾ ਕੀਜੈ ਅਲ ਮਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰੀਜੈ ਇਹ ਸਰਵਨ ਕਰਾਂਗੇ ਤਾਂ ਅਕਾਲ ਪੁਰਖ ਦੀ ਮੇਰ ਹੋ ਜਾਵੇ ਤਾਂ ਸਤਿਗੁਰੂ ਕਹਿੰਦੇ ਨੇ ਜਿਵੇਂ ਭੌਰਾ ਫੁੱਲ ਦੇ ਰਸ ਵਿੱਚੋਂ ਆਨੰਦ ਮਾਨਣ ਵਿੱਚ ਰਿੱਝਿਆ ਰਹਿੰਦਾ ਹੈ ਨਾ ਤਿਵੇਂ ਇਹ ਮੇਰਾ ਸੋਹਣਾ ਮਨ ਤੇਰੇ ਚਰਨਾਂ ਵਿੱਚ ਰਿੱਝਿਆ ਰਹੇ। ਇਹ ਸ਼ਬਦ ਨੂੰ ਰਾਗ ਕਲਿਆਣ ਵਿੱਚ ਪੁਰਾਤਨ ਤੰਤੀ ਸਾਜਾਂ ਨਾਲ ਗਾਇਨ ਕਰ ਰਹੇ ਨੇ ਪ੍ਰੋਫੈਸਰ ਪਰਮਜੋਤ ਸਿੰਘ। ਰਾਗ ਕਲਿਆਣ ਜਿਸ ਨੂੰ ਰਾਗ ਜਮਨ ਵੀ ਕਿਹਾ ਜਾਂਦਾ ਹੈ ਇਹ ਰਾਤ ਦੇ ਪਹਿਲੇ ਪੈਰ ਭਾਵ ਸ਼ਾਮ ਨੂੰ 3 ਵਜੇ ਤੋਂ 6 ਵਜੇ ਤੱਕ ਗਾਇਆ ਜਾਂਦਾ ਹੈ ਤੇ ਆਮ ਕਰਕੇ ਇਹ ਰਾਗ ਬਰਸਾਤਾਂ ਦੇ ਮਹੀਨਿਆਂ ਵਿੱਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰਾਗਾਂ ਦੀ ਤਰਤੀਬ ਵਿੱਚ ਇਹ 29ਵਾਂ ਰਾਗ ਹੈ ਤਾਂ ਆਓ ਗੁਰੂ ਪਿਆਰਿਓ ਤੰਤੀ ਸਾਜਾਂ ਦੀ ਤਨਕਾਰ ਵਿੱਚ ਰਾਗ ਕਲਿਆਣ ਦੇ ਰਾਹੀਂ ਆਪਾਂ ਭਾਈ ਪਰਮਜੋਤ ਸਿੰਘ ਜੀ ਦੀ ਆਵਾਜ਼ ਵਿੱਚ ਸ਼ਬਦ ਸਰਵਣ ਕਰਦੇ ਹਾਂ। ਹਮਾਰੀ ਇਹ ਕਿਰਪਾ ਕੀ ਜੈ ਅਲ ਮਕਰੰਦ ਚਰਨ ਕਮਲ ਸਿਓ

0: ਕਰਤਾਰ ਹੈ। ਇਸ ਤੋਂ ਅੱਗੇ ਸਾਡੇ ਸਤਿਗੁਰਾਂ ਨੇ ਵੀ ਕਿਰਤ ਕਰਨ ਦੀ ਹੀ ਮਿਸਾਲ ਕਾਇਮ ਕੀਤੀ। ਗੁਰੂ ਨਾਨਕ ਸਾਹਿਬ ਨੇ ਬਚਪਨ ਵਿਚ ਮੱਝਾਂ ਚਾਰੀਆਂ, ਜਵਾਨੀ ਵਿਚ ਮੋਦੀ ਖਾਨਾ ਚਲਾਇਆ ਤੇ ਵਡੇਰੀ ਉਮਰ ਵਿਚ ਵਾਹੀ ਕੀਤੀ। ਗੁਰੂ ਅੰਗਦ ਸਾਹਿਬ ਨੇ ਵਾਣ ਵੱਟ ਕੇ ਵੱਟਿਆ ਹੋਇਆ ਵਾਣ ਵੇਚ ਕੇ ਆਪਣੀ ਉਪਜੀਵਿਕਾ ਦਾ ਸਾਧਨ ਕੀਤਾ। ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਉਬਾਲ ਕੇ ਵੇਚਣ ਦਾ ਕੰਮ ਕੀਤਾ। ਇਉਂ ਉਨ੍ਹਾਂ ਨੇ ਦਸਾਂ ਨੋਹਾਂ ਦੀ ਕਿਰਤ ਨੂੰ ਅਧਿਆਤਮਕ ਵਰਦਾਨ ਦਿੱਤਾ। ਵਿਚਾਰ ਜਸਵੰਤ ਸਿੰਘ ਨੇਕੀ, ਕਿਤਾਬ ਗੁਰਮਤਿ ਮਨੋਵਿਗਿਆਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਜਦੋਂ ਹਿਰਦੇ ਵਿਚ ਅਕਾਲ ਪੁਰਖ ਦਾ ਵਾਸਾ ਹੋ ਜਾਵੇ ਤਾਂ ਇਹ ਸਮਝ ਲੈਣਾ ਕਿ ਸਾਡੇ ਪੂਰਵਲੇ ਭਾਗ ਜਾਗੇ ਨੇ। ਇਸ ਵਿਚ ਸਾਡੀ ਚਤੁਰਾਈ ਜਾਂ ਸਾਡੀ ਸਿਆਣਪ ਨਹੀਂ ਕੰਮ ਆਈ। ਜਿਸ ਮਾਲਕ ਨੇ ਇਹ ਭਾਗ ਜਗਾਏ ਆ ਨਾ, ਉਹਦੀ ਵਡਿਆਈ ਕਰੀਏ। ਕਿਵੇਂ ਕਰੀਏ? ਕਿਉਂਕਿ ਉਹ ਤਾਂ ਬੇਅੰਤ ਹੈ, ਪੂਰਨ ਹੈ, ਸੁੱਖਾਂ ਦਾ ਦਾਤਾ ਹੈ, ਸਹਿਜ ਅਵਸਥਾ ਦੇਣ ਵਾਲਾ ਹੈ। ਪਰ ਜੀਵ ਤਾਂ ਸਾਨੂੰ ਇੱਕ ਮਿਲੀ ਆ, ਉਹਦੇ ਨਾਲ ਕਿਹੜੇ ਕਿਹੜੇ ਉਹਦੇ ਗੁਣ ਗਾਈਏ? ਪੰਚਮ ਪਾਤਸ਼ਾਹ ਦੇ ਇਹ ਬੋਲ ਰਾਗ ਰਾਮ ਕਲੀ ਵਿੱਚ ਇਉਂ ਦਰਜ ਨੇ, ਗ੍ਰਹਿ ਲਾਲ ਆਏ ਪੁਰਬ ਕਮਾਏ, ਤਾਂ ਕੀ ਉਪਮਾ ਕਿਆ ਕਹਿਣਾ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਮਲ ਰਸਨਾ ਗੁਣ ਪਣਾ। ਤੁਕਾਰੀ ਬਾਰਾਂ ਮਾਹਾਂ ਵਿੱਚ ਬਾਬਾ ਨਾਨਕ ਦੀ ਵਡਿਆਈ ਕਰਦੇ ਹੋਏ ਇਉਂ ਬਖਸ਼ਿਸ਼ ਹੋਈ ਹੈ, ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾਂ ਸਰਨਾਵਾਂ, ਗੰਗ ਜਮਨ ਤੈ ਬਿਰਣੀ ਸੰਗਮ, ਸਾਤ ਸਮੁੰਦ ਸਮਾਵਾਂ। ਜਿਉਂ ਹੀ ਇਹ ਜੀਵ ਆਤਮਾ ਦੀ ਸਾਂਝ ਉਸ ਮਾਲਕ ਨਾਲ, ਉਸ ਅਕਾਲ ਪੁਰਖ ਨਾਲ ਹੁੰਦੀ ਹੈ ਤੇ ਇਸ ਤੇ ਸਾਰੇ ਚਿੰਤਾ ਝਰੋਖੇ ਦੂਰ ਹੋ ਜਾਂਦੇ ਨੇ। ਪਰ ਇੱਕ ਪ੍ਰਭੂ ਆਪਣੀ ਮਿਹਰ ਕਰੇ ਤਾਂ ਇਹ ਸਾਰਾ ਕੁਝ ਹੁੰਦਾ ਹੈ। ਛੋੜ ਚਿੰਤ ਅਚਿੰਤ ਹੋਏ, ਬਹੁੜ ਦੁੱਖ ਨਾ ਪਾਇਆ, ਨਾਨਕ ਦਰਸ਼ਨ ਪੇਖ ਜੀਵੇ, ਗੋਬਿੰਦ ਗੁਣ ਨਿਧ ਗਾਇਆ। ਗੋਬਿੰਦ ਗੁਣਾਂ ਦਾ ਖਜ਼ਾਨਾ ਹੈ ਤੇ ਉਹਨੂੰ ਵੇਖ ਕੇ ਵੀ ਖੁਸ਼ੀ ਹੁੰਦੀ ਹੈ, ਉਹਦੇ ਗੁਣ ਸੁਣ ਕੇ ਵੀ ਖੁਸ਼ੀ ਹੋਵੇ, ਤਾਂ ਇਹੋ ਹੀ ਤਾਂ ਇੱਕ ਪੂਰਵਲੇ ਭਾਗ ਜਾਗਣ ਵਾਲੀ ਗੱਲ ਹੈ। ਜਦੋਂ ਚੰਗੇ ਭਾਗਾਂ ਵਾਲਾ ਸੂਰਜ ਚੜ੍ਹਦਾ ਹੈ ਨਾ, ਤਾਂ ਸਮਝੋ ਕਿ ਉਹ ਸੱਚੇ ਸਤਿਗੁਰ ਨਾਲ ਮੇਲ ਹੋ ਗਿਆ। ਚੰਗੇ ਭਾਗਾਂ ਦੀ ਇਹ ਵੀ ਨਿਸ਼ਾਨੀ ਹੈ ਕਿ ਹਿਰਦੇ ਵਿੱਚੋਂ ਪਰਮਾ ਦਾ ਪਰਦਾ ਲੈ ਜਾਂਦਾ ਹੈ, ਜੀਵਨ ਆਨੰਦਮਈ ਹੋ ਜਾਂਦਾ ਹੈ। ਪੂਰੇ ਭਾਗ ਸਤਿਗੁਰੂ ਮਿਲੇ ਜਾਂ ਭਾਗੇ ਕਾ ਉਦੋ ਹੋਏ, ਅੰਤਰੋਂ ਦੁੱਖ ਭਰਮ ਕੱਟੀਏ, ਸੁੱਖ ਪ੍ਰਾਪਤ ਹੋਏ। ਇਹੋ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸੇਵਾ ਵਿੱਚ ਲੱਗਿਆਂ ਪ੍ਰਾਪਤ ਹੁੰਦੇ ਨੇ। ਸਤਿਗੁਰ ਸੇਵੇ ਲੱਗਿਆਂ ਕੱਢ ਰਤਨ ਦੇਵੇ ਪਰਗਾਸ, ਧਨ ਵੱਡ ਭਾਗੀ ਵੱਡ ਭਾਗੀਆ, ਜੋ ਆਏ ਮਿਲੇ ਗੁਰਪਾਸ। ਤਾਂ ਆਓ ਗੁਰੂ ਪਿਆਰਿਓ, ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਆਪਣੇ ਵੱਡੇ ਭਾਗਾਂ ਨੂੰ ਧੰਤਾਂ ਯੋਗ ਬਣਾਈਏ। ਰਾਗ ਬਲਾਵਲ ਵਿੱਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਇੱਕ ਸ਼ਬਦ ਜੋ ਸ਼ੰਤਾਂ ਵਿੱਚੋਂ ਹੈ ਤੇ ਤੀਸਰੇ ਸ਼ੰਤ ਦਾ ਪੰਜਵਾਂ ਪਦਾ ਹੈ। ਆਓ ਇਸ ਨੂੰ ਸ਼ਬਦ ਕੀਰਤਨ ਵਿੱਚ ਸਰਵਣ ਕਰਦੇ ਹਾਂ। ਸ਼ਬਦ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜ਼ਖਮੀ, ਤੇ ਸ਼ਬਦ ਦੀ ਟੇਕ ਹੈ, ਤਨ ਤਨ ਹਮਾਰੇ ਭਾਗ।

0: ਸਤਿਕਾਰ ਜੋ ਸਾਧ ਸੰਗਤ ਜੀ, ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ ਹਾਂ ਕਿ ਗਰੀਬਾਂ ਦੇ ਸੱਚੇ ਸੁੱਚੇ ਪੱਖੀ ਹਕੀਕਤ ਵਿਚ ਜਿਹਨਾਂ ਕਹਿ ਸਕਦੇ ਹਾਂ ਕਿ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਓਟਿਆਂ ਦੀ ਓਟ ਹਨ, ਵੇ ਵਸੀਲਿਆਂ ਦੇ ਵਸੀਲੇ ਹਨ, ਬੇਪਨਾਹਾਂ ਦੀ ਪਨਾਹ ਹਨ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ। ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ੀ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕੁਛ ਮੇਰਾ ਤੋਖਲਾ ਦੂਰ ਕਰਨ ਵਾਸਤੇ ਇੱਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਦੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਨੀ ਦਿਲ ਅੱਖੀਓ ਸਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਐ ਦਿਲ ਅੱਖੀਓ ਸਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ। ਨੀ ਦਿਲ ਅੱਖੀਓ ਸਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਇਸ ਜੀਵਨ ਦਾ ਕੀ ਪਰਿਭਾਸਾ ਆਉਂਦੀ ਰੁੱਤੇ ਰਹੇ ਕਿ ਨਾ। ਇਸ ਲਈ ਇਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸ਼ਬਦ ਜੋ ਆਪ ਦੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰ ਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰ ਸਿਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇੱਕ ਬੰਦਿਸ਼ ਹੈ ਤੇ ਉਹ ਜੇ ਸੁਣਾ ਦਿਓ ਤਾਂ ਬਹੁਤ ਅੱਛਾ ਹੋਵੇਗਾ, ਕਿਉਂਕਿ ਮੈਂ ਅੱਜ ਸ਼ਾਮ ਨੂੰ ਇੰਡੀਆ ਜਾਣਾ ਹੈ ਤੇ ਮੈਂ ਇਹ ਬਲਾਵਲ ਦੀ ਇਹ ਧੁਨ ਸ਼ਬਦ ਦੀਆਂ ਤੁਕਾਂ ਆਪਣੇ ਜ਼ਿਹਨ ਵਿਚ ਵਸਾ ਕੇ ਜਾਵਾਂਗਾ ਤਾਂ ਮੇਰੇ ਵਾਸਤੇ ਗੁਰੂ ਅੰਗ ਸੰਗ ਵਰਤਦਾ ਰਹੇਗਾ। ਮੈਂ ਕਿਹਾ ਜੀ ਬਲਾਵਲ ਦੀਆਂ ਤੇ ਕਈ ਬੰਦਿਸ਼ਾਂ ਸਨ ਪਿਤਾ ਜੀ ਚਾਚਾ ਦੀਆਂ, ਪਰ ਤੁਸੀਂ ਦੱਸ ਸਕਦੇ ਆ, ਔਰ ਯਕੀਨ ਕਰੋ ਸਾਧ ਸੰਗ ਜੀ ਇਹਨਾਂ ਨੇ ਉਸੇ ਤਰ੍ਹਾਂ ਜਿਵੇਂ ਅਸੀਂ ਗਾਣ ਲੱਗੇ ਹਾਂ ਇਸ ਤਰ੍ਹਾਂ ਸੁਣਾ ਦਿੱਤੀ ਹੈ। ਗੱਲ ਬੜੀ ਮੌਕੇ ਦੀ ਹੈ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸਾਸੀ ਕੇ ਸਾਰੇ ਜਣੇ ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਲਾਵਰ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ।

ਜੋ ਅੰਮ੍ਰਿਤਸਰ ਸ਼ਹਿਰ ਵਿੱਚ ਸੁਸ਼ੋਭਿਤ ਹੈ। ਅੰਮ੍ਰਿਤਸਰ ਭਾਵ ਅੰਮ੍ਰਿਤ ਦਾ ਸਰੋਵਰ। ਇਸ ਪਵਿੱਤਰ ਸ਼ਹਿਰ ਦੀ ਮੋੜੀ ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮਾਂ ਨੂੰ ਮੰਨਦੇ ਹੋਏ ਸੰਨ 1577 ਵਿੱਚ ਰੱਖੀ ਸੀ। ਜੇ ਕੁਝ ਹਵਾਲਿਆਂ ਦੀ ਗੱਲ ਕਰੀਏ ਤਾਂ ਇਹ ਜ਼ਮੀਨ ਨੇੜਲੇ ਪਿੰਡਾਂ ਜਿਵੇਂ ਤੁੰਗ ਆਦਿ ਦੇ ਪਿੰਡ ਵਾਸੀਆਂ ਤੋਂ ਖਰੀਦੀ ਗਈ ਸੀ। ਪਹਿਲੇ ਪੈਰ ਇਸ ਸ਼ਹਿਰ ਦਾ ਨਾਮ ਗੁਰੂ ਕਾ ਚੱਕ ਦੇ ਤੌਰ ਤੇ ਪ੍ਰਚਲਿਤ ਹੋਇਆ, ਪਰ ਬਾਅਦ ਵਿੱਚ ਇਸੇ ਸ਼ਹਿਰ ਨੂੰ ਰਾਮਦਾਸਪੁਰਾ ਨਾਮ ਨਾਲ ਕਰਕੇ ਜਾਣਿਆ ਜਾਣ ਲੱਗਾ। ਤੇ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਸਰੋਵਰ ਦੀ ਖੁਦਾਈ ਤੋਂ ਬਾਅਦ ਇਹ ਨਾਮ ਅੰਮ੍ਰਿਤਸਰ ਕਰਕੇ ਦੁਨੀਆਂ ਦੇ ਨਕਸ਼ੇ ਤੇ ਪ੍ਰਚਲਿਤ ਹੋਇਆ। ਗੁਰੂ ਸਾਹਿਬਾਨ ਨੇ ਇਸ ਸ਼ਹਿਰ ਵਿੱਚ ਵੱਖ ਵੱਖ ਕੰਮ ਕਰਨ ਵਾਲੇ ਕਿਰਤੀਆਂ ਨੂੰ ਲਿਆ ਕੇ ਵਸਾਇਆ, ਅਤੇ ਜੋ ਬਾਅਦ ਵਿੱਚ ਆਪਾਂ ਬਾਜ਼ਾਰਾਂ ਦੇ ਨਾਮ ਦੇਖਦੇ ਹਾਂ ਉਹਨਾਂ ਨੂੰ ਕਿੱਤੇ ਕਰਕੇ ਜਾਣਿਆ ਜਾਂਦਾ ਹੈ। ਭਾਵ ਜੋ ਕਿਰਤ ਕਰਦੇ ਸਨ, ਜਿਹੜਾ ਵੀ ਕੋਈ ਕੰਮ ਕਰਦਾ ਸੀ ਉਹ ਕਿੱਤਾ ਬਾਅਦ ਵਿੱਚ ਮਸ਼ਹੂਰ ਹੋਇਆ। 1635 ਈਸਵੀ ਵਿੱਚ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੀਰਤਪੁਰ ਵਾਲੇ ਸਥਾਨ ਤੇ ਪ੍ਰਸਥਾਨ ਕਰਨਾ ਪਿਆ ਤਾਂ ਇਸ ਸ਼ਹਿਰ ਦਾ ਇੰਤਜ਼ਾਮ ਪਿਰਥੇ ਦੀ ਔਲਾਦ ਕੋਲ ਆ ਗਿਆ, ਇਉਂ ਕਹਿ ਲੋ ਕਿ ਮਹੰਤਾਂ ਕੋਲ ਆ ਗਿਆ। 18ਵੀਂ ਸਦੀ ਵਿੱਚ ਇਸ ਸ਼ਹਿਰ ਦੇ ਬੜੇ ਉਤਰਾਅ ਚੜਾਅ ਦੇਖੇ ਸਨ। ਮੁਗਲ ਹਾਕਮਾਂ ਨੇ, ਅਫਗਾਨਾਂ ਨੇ ਇਸ ਪਵਿੱਤਰ ਸ਼ਹਿਰ ਨੂੰ ਮਲੀਆ ਮੇਟ ਕਰਨ ਦੀ ਕੋਸ਼ਿਸ਼ ਕੀਤੀ। ਸੰਨ 1765 ਵਿੱਚ ਜਦੋਂ ਸਿੱਖ ਮਿਸਲਾਂ ਦੀ ਸਥਾਪਤੀ ਹੋਈ ਤਾਂ ਇਸ ਸ਼ਹਿਰ ਦਾ ਇੰਤਜ਼ਾਮ ਮਿਸਲ ਸਰਦਾਰਾਂ ਦੇ ਕੋਲ ਆ ਗਿਆ। ਹੌਲੀ ਹੌਲੀ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ। ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਦਰਬਾਰ ਸਾਹਿਬ ਦੇ ਗੁੰਬਦਾਂ ਉੱਪਰ ਸੋਨੇ ਦੀ ਝਾਲ ਫਿਰਾਈ ਗਈ ਤੇ ਆਮ ਲੋਕਾਂ ਦੀ ਭਾਸ਼ਾ ਵਿੱਚ ਇਸ ਨੂੰ ਗੋਲਡਨ ਟੈਂਪਲ ਕਰਕੇ ਜਾਣ ਲੱਗਾ। ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਵਿੱਚ ਗੋਬਿੰਦਗੜ੍ਹ ਕਿਲ੍ਹਾ ਵੀ ਬਣਵਾਇਆ। ਇਸ ਸ਼ਹਿਰ ਵਿੱਚ ਦਰਬਾਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ, ਦੀਵਾਨ ਹਾਲ ਮੰਜੀ ਸਾਹਿਬ, ਰਾਮਸਰ, ਸ਼ਹੀਦੀ ਅਸਥਾਨ ਬਾਬਾ ਦੀਪ ਸਿੰਘ ਜੀ, ਬੁੰਗਾ ਬਾਬਾ ਅਟਲ ਰਾਏ ਜੀ, ਬਵੇਕਸਰ ਆਦਿ ਗੁਰਦੁਆਰੇ ਸੁਸ਼ੋਭਿਤ ਹਨ। ਤੇ ਇਸ ਤੋਂ ਇਲਾਵਾ ਹਿੰਦੂ ਮਤ ਦਾ ਮਸ਼ਹੂਰ ਸਥਾਨ ਦੁਰਗਿਆਣਾ ਮੰਦਿਰ ਵੀ ਇਸੇ ਸ਼ਹਿਰ ਵਿੱਚ ਮੌਜੂਦ ਹੈ। ਸਿੱਖ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਵੱਸਦੇ ਹੋਣ, ਕਿਸੇ ਦੇਸ਼ ਵਿੱਚ ਵੱਸਦੇ ਹੋਣ, ਉਹਨਾਂ ਦੀ ਸਦਾ ਇੱਕੋ ਤਾਂਘ ਹੁੰਦੀ ਹੈ ਕਿ ਸ਼ਹਿਰ ਅੰਮ੍ਰਿਤਸਰ ਵਿੱਚ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ। ਵੈਸੇ ਵੀ ਪਾਕਿਸਤਾਨ ਦੀ ਸਰਹੱਦ ਵਾਲੇ ਪਾਸਿਓਂ ਇਹ ਭਾਰਤ ਦਾ ਇੱਕ ਬੜਾ ਵੱਡਾ ਵਪਾਰਕ ਸ਼ਹਿਰ ਹੈ ਤੇ ਦੂਰ ਦੂਰ ਤੱਕ ਇੱਥੋਂ ਵਪਾਰ ਜਾਂਦਾ ਹੈ। ਤਾਂ ਆਓ ਇਸ ਪਵਿੱਤਰ ਸ਼ਹਿਰ ਦੇ ਬਾਨੀ ਗੁਰੂ ਰਾਮਦਾਸ ਜੀ ਦਾ ਜਿਹੜਾ ਉੱਚੀ ਸ਼ਖਸੀਅਤ ਦਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਉਹਨਾਂ ਦੀ ਰਚਨਾ ਵਿੱਚੋਂ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਤੇ ਇਹ ਸ਼ਬਦ ਨੂੰ ਗਾਇਨ ਕਰ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਤੇ ਉਹਨਾਂ ਦਾ ਜਥਾ। ਸ਼ਬਦ ਦੀ ਟੇਕ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ।

0: ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਿੱਧਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੁਸੀਂ ਬੜੇ ਵੱਡੇ ਪੁਰਖ ਪ੍ਰਗਟ ਹੋਏ ਹੋ। ਤੁਸੀਂ ਕਲਯੁਗ ਵਿੱਚ ਰੂਹਾਨੀਅਤ ਦੀ ਜੋਤ ਸ਼ਬਦ ਦੀ ਜੋਤ ਜਗਾਈ ਹੈ। ਇਸ ਕਲਯੁਗ ਦੇ ਝੱਖੜ ਦੇ ਵਿੱਚ ਅਸੀਂ ਰੂਹਾਨੀਅਤ ਦਾ ਦੀਵਾ ਜਗਾਉਣ ਦਾ ਯਤਨ ਕਰਦੇ ਹਾਂ, ਉਹ ਬੁੱਝ ਜਾਂਦਾ ਹੈ। ਪਰ ਤੁਸੀਂ ਇੰਨੀ ਹਨੇਰੀ ਵਿੱਚ ਸ਼ਬਦ ਦੀ ਜੋਤ ਜਗਾ ਦਿੱਤੀ ਹੈ ਜਿਸ ਤੋਂ ਸਦਾ ਵਾਸਤੇ ਹੀ ਤੁਹਾਡੀ ਸਿੱਖੀ ਰੋਸ਼ਨੀ ਲੈਂਦੀ ਰਹੇਗੀ। ਇਹ ਤੁਹਾਡੀ ਵੱਡੀ ਕਮਾਈ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਗੁਰੂ ਪਿਆਰਿਓ, ਸਾਡੇ ਵਿੱਚੋਂ ਬਹੁਤ ਸਾਰੇ ਗੁਰਮੁਖ ਪਿਆਰੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਨੇਮ ਪ੍ਰੇਮ ਨਾਲ ਜਾਪ ਕਰਦੇ ਹੋਣਗੇ। ਬੜਾ ਸਤਿਕਾਰ ਹੈ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਇਸ ਬਾਣੀ ਦਾ। ਭਾਵੇਂ ਇਹ ਬਾਣੀ 24 ਅਸ਼ਟਪਦੀਆਂ ਦਾ ਇੱਕ ਬੜਾ ਹੀ ਨਿਰਾਲਾ ਜੋੜ ਹੈ ਜਿਸ ਵਿੱਚ ਪੁਰਾਤਨ ਮਿੱਥਾਂ ਦੇ ਤੋੜ ਨੂੰ ਸਖੈਲ ਸ਼ੈਲੀ ਤੇ ਬੋਲੀ ਵਿੱਚ ਸਮਝਾਉਣ ਦਾ ਸਤਿਗੁਰਾਂ ਨੇ ਉਪਰਾਲਾ ਕੀਤਾ। ਇਸ ਬਾਣੀ ਵਿੱਚੋਂ ਥੋੜੀ ਦੇਰ ਵਿੱਚ ਆਪਾਂ ਇੱਕ ਸ਼ਬਦ ਸਰਵਣ ਕਰਨਾ ਹੈ ਜੋ ਸੁਖਮਨੀ ਸਾਹਿਬ ਜੀ ਦੀ 20ਵੀਂ ਅਸ਼ਟਪਦੀ ਦਾ 5ਵਾਂ ਪਦ ਹੈ। ਇਸ ਅਸ਼ਟਪਦੀ ਦੀ ਸ਼ੁਰੂਆਤ ਮੇਰੇ ਸਾਹਿਬ ਇੱਕ ਸਲੋਕ ਨਾਲ ਇਉਂ ਕਰਦੇ ਨੇ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਵ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਰਮ ਕਾਂਡਾਂ ਦੀ ਇਸ ਦਲਦਲ ਵਿੱਚ ਅਸੀਂ ਭਟਕਦੇ ਭਟਕਦੇ ਮਸਾਂ ਹੀ ਬਾਹਰ ਨਿਕਲੇ ਹਾਂ। ਹੇ ਅਕਾਲ ਪੁਰਖ, ਇਸ ਭਟਕਣਾ ਤੋਂ ਬਾਅਦ ਤੇਰੀ ਸ਼ਰਨ ਵਿੱਚ ਆ ਗਏ ਹਾਂ। ਬੇਨਤੀ ਹੈ ਕਿ ਤੂੰ ਸ਼ਰਨ ਆਇਆ ਨੂੰ ਆਪਣੀ ਭਗਤੀ ਦੀ ਬਖਸ਼ਿਸ਼ ਕਰ। ਹੁਣ ਇਸ ਤੋਂ ਅੱਗੇ ਜਦੋਂ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਭਾਵ 20ਵੀਂ ਅਸ਼ਟਪਦੀ ਦੀ ਆਰੰਭਤਾ ਹੁੰਦੀ ਹੈ ਤਾਂ ਸੱਚੇ ਪਾਤਸ਼ਾਹ ਸੇਵਕ ਨੂੰ ਜਾਚਣਾ ਕਰਨ ਦੀ ਜਾਤ ਦੱਸਦੇ ਨੇ। ਕੀ ਮੰਗਿਆ ਜਾਵੇ ਮਾਲਕ ਨੂੰ, ਇਹ ਦਰਸਾਇਆ ਗਿਆ ਹੈ। ਜਾਚਨਾ ਕਰਨ ਵਾਲੇ ਉੱਪਰ ਪ੍ਰਭੂ ਦੀ ਮਿਹਰ ਦ੍ਰਿਸ਼ਟੀ ਹੁੰਦੀ ਹੈ ਤੇ ਫਿਰ ਇਸ ਹਿਰਦੇ ਵਿੱਚ ਉਸ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਸ਼ੁਭ ਮਨੋਭਾਵਨਾ ਵਾਲੇ ਸਾਰੇ ਕਾਰਜ ਪੂਰੇ ਹੋਣ ਦਾ ਸਮਾਂ ਆਉਂਦਾ ਹੈ। ਸ਼ੁਭ ਭਾਵਨਾ ਹੈ ਨਾਮ ਵਿੱਚ ਲੀਨ ਹੋਣ ਦੀ। ਜਿਸ ਮਾਲਕ ਨੇ ਸਭ ਕੁਝ ਦਿੱਤਾ ਹੈ ਉਸ ਨੂੰ ਆਪਾਂ ਵਸਾਰੀਏ ਕਿਉਂ। 5ਵੇਂ ਪਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਮੁਖਾਂ ਨੂੰ ਸਿਮਰ ਸਿਮਰ ਕੇ, ਸਿਮਰ ਸਿਮਰ ਕੇ ਮਾਲਕ ਦਾ ਨਾਮ ਸਿਮਰ ਕੇ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਜਿੱਥੇ ਗੁਰਮੁਖ ਆਪ ਨਾਮ ਜਪਦੇ ਨੇ ਉੱਥੇ ਹੋਰਨਾਂ ਨੂੰ ਵੀ ਉਹ ਨਾਮ ਜਪਣ ਵਾਲੇ ਪਾਸੇ ਲਾਉਂਦੇ ਨੇ। ਤਾਂ ਸਤਿਗੁਰੂ ਜੀਵ ਨੂੰ ਸਮਝਾਉਂਦੇ ਨੇ ਕਿ ਤੇਰੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ ਜਿਉਂ ਜਿਉਂ ਤੂੰ ਮਾਲਕ ਦਾ ਨਾਮ ਸਿਮਰਦਿਆਂ ਜਪਦਿਆਂ ਇਹ ਬਰਕਤਾਂ ਹਾਸਲ ਕਰੇਗਾ, ਉਹਦੇ ਗੁਣਾਂ ਦੇ ਖਜ਼ਾਨਿਆਂ ਨੂੰ ਧਿਆਏਗਾ, ਤਿਉਂ ਤਿਉਂ ਤੂੰ ਸੁੱਖਾਂ ਵਾਲੇ ਪਾਸੇ ਆ ਜਾਏਗਾ। ਤਾਂ ਆਓ ਗੁਰੂ ਪਿਆਰਿਓ, ਇਸ 5ਵੇਂ ਪਦੇ ਦਾ ਆਨੰਦ ਮਾਣਦੇ ਹਾਂ। ਕੀਰਤਨ ਰੂਪ ਵਿੱਚ ਆਵਾਜ਼ ਹੈ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਦੇ ਜਥੇ ਦੀ ਤੇ ਸ਼ਬਦ ਦੀ ਟੇਕ ਹੈ ਸਾਜਨ ਸੰਤ ਕਰੋ ਏਕਾਂਤ।

ਸਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਣਦ ਖਸਮ ਕੇ ਭਾਣੀ ਜੀਓ ਰਾਗ ਮਾਜ ਦੀ ਬਾਣੀ ਵਿੱਚੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇਹ ਪਵਿੱਤਰ ਬੋਲ ਕਿ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ। ਵੈਸੇ ਤਾਂ ਬਹੁਤ ਸਾਰੇ ਜੀਵ ਇਹ ਦਾਅਵਾ ਕਰਦੇ ਨੇ ਕਿ ਮੈਂ ਰੱਬ ਨੂੰ ਪਾ ਲਿਆ ਹੈ, ਮੈਂ ਅਕਾਲ ਪੁਰਖ ਨੂੰ ਪਾ ਲਿਆ, ਪਰ ਨਿਸ਼ਾਨੀ ਵੇਖੋ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਨ ਇੱਕੋ ਸੱਚਾ ਹੁਕਮ ਪਛਾਣੇ। ਜਦੋਂ ਸਾਡਾ ਮਨ ਇੱਕ ਮਾਲਕ ਦੇ ਹੁਕਮ ਵਿੱਚ ਜੁੜ ਜਾਵੇ, ਮੈਂ ਵਾਲੀ ਸਥਿਤੀ ਖਤਮ ਹੋ ਜਾਵੇ, ਤੂੰ ਤੂੰ ਕਰਤਾ ਤੂੰ ਹੁਆ, ਫਿਰ ਉਹਦੇ ਮਿਲਾਪ ਦੀ ਇਹ ਨਿਸ਼ਾਨੀ ਹੈ ਕਿ ਉਹਦੇ ਵਰਗੇ ਹੀ ਹੋ ਜਾਣਾ। ਤੇ ਜਦੋਂ ਉਹਦੇ ਵਰਗੇ ਹੋ ਗਏ, ਜਿਹੜਾ ਮਨ ਹੈ ਇਹ ਸਹਿਜ ਵਿੱਚ ਸੰਤੋਖ ਵਿੱਚ ਤ੍ਰਿਪਤ ਹੋ ਜਾਂਦਾ ਹੈ, ਤੇ ਆਨੰਦ ਅਵਸਥਾ ਜਿਹੜੀ ਸਭ ਤੋਂ ਉੱਤਮ ਅਵਸਥਾ ਹੈ, ਜਿਹਦਾ ਕੋਈ ਹੋਰ ਤੋੜ ਨਹੀਂ ਹੈ, ਆਨੰਦ ਖਸਮ ਕੇ ਭਾਣੇ ਜੀਓ, ਉਸ ਮਾਲਕ ਦੇ ਭਾਣੇ ਵਿੱਚ ਜੀਵ ਆਨੰਦਿਤ ਰਹਿੰਦਾ ਹੈ। ਫਿਰ ਭਾਵੇਂ ਤੱਤੀ ਤਵੀ ਤੇ ਬੈਠਾ ਹੋਵੇ, ਫਿਰ ਭਾਵੇਂ ਆਰੇ ਨਾਲ ਚੀਰਿਆ ਜਾ ਰਿਹਾ ਹੋਵੇ, ਭਾਵੇਂ ਬੰਦ ਕਟਵਾ ਰਿਹਾ ਹੋਵੇ, ਉਹਦੇ ਲਈ ਇਹ ਵੀ ਆਨੰਦ ਅਵਸਥਾ ਹੈ। ਤਾਂ ਆਓ ਪ੍ਰਭੂ ਨੂੰ ਮਿਲਣ ਦਾ ਆਪਾਂ ਵੀ ਹੀਲਾ ਕਰੀਏ, ਗੁਰਸ਼ਬਦ ਰਾਹੀਂ ਉਸ ਮਾਲਕ ਦੀ ਬੰਦਗੀ ਵਿੱਚ ਜੁੜਨਾ ਕਰੀਏ।

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਬਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਸਤ ਸਰੂਪ ਹੈ, ਸਤ ਸਰੂਪ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ, ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ। ਸ਼ੁਕਰਾਨਾ ਕੁਟਾਨ ਕੁਟਾਨ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਸਤਿਗੁਰਾਂ ਨੇ ਮਿਹਰ ਕਰੀ, ਹੁਕਮ ਦਿੱਤਾ, ਹੁਕਮ ਸ਼ਬਦ ਦਿੱਤਾ, ਹੁਕਮ। ਹੁਕਮ ਕੀ ਹੁੰਦਾ ਸੰਗਤ ਜੀ? ਮਹਾਰਾਜ ਕਹਿੰਦੇ ਨੇ ਵੀ ਹੁਕਮ ਉਹ ਇੱਕ ਕਾਨੂੰਨ ਆ, ਦੈਵੀ ਕਾਨੂੰਨ ਆ, ਜਿਹੜਾ ਇਨਸਾਨ ਦੇ ਵਿੱਚ ਪਰਮਾਤਮਾ ਨੇ ਪਾਇਆ ਹੋਇਆ ਆ, ਜਿਹਦੇ ਵਿੱਚ ਸਾਰਾ ਜਿਹੜਾ ਇਹ ਯੂਨੀਵਰਸ ਆ ਫੰਕਸ਼ਨ ਕਰਦਾ ਆ, ਚੱਲਦਾ ਆ, ਹਨਾ। ਹੁਕਮ ਮਹਾਰਾਜ ਕਹਿੰਦੇ ਨੇ ਕਿ ਭਾਈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜਿਹੜਾ ਹੁਕਮ ਆ ਇਹ ਸਾਡੇ ਨਾਲ ਲਿਖਿਆ ਹੋਇਆ। ਹੁਕਮ ਕੀ ਹੁੰਦਾ? ਜਿਵੇਂ ਕਿ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਇਹ ਗੱਲ ਨੂੰ ਸਮਝ ਲੈਂਦਾ ਆ ਤੇ ਕਬੂਲ ਕਰ ਲੈਂਦਾ ਆ ਅਸਲੀਅਤ ਨੂੰ ਕਿ ਕੁਦਰਤ ਦੇ ਕੁਛ ਕਾਨੂੰਨ ਨੇ ਜਿਹੜੇ ਇਨਸਾਨ ਦੀ ਜ਼ਿੰਦਗੀ ਨੂੰ ਲਾਗੂ ਕਰਦੇ ਨੇ, ਇਨਸਾਨ ਦੀ ਜ਼ਿੰਦਗੀ ਦੇ ਉੱਤੇ ਲਾਗੂ ਹੁੰਦੇ ਨੇ, ਜਿਵੇਂ ਕਿ ਬਾਇਓਲੋਜੀਕਲ ਲਿਮਿਟਸ ਹੁੰਦੀਆਂ ਨੇ ਸਾਡੀਆਂ, ਹਨਾ, ਜਿਹੜੀਆਂ ਸੰਗਤ ਜੀ ਵੀ ਸਾਨੂੰ ਚੋਇਸ ਨਹੀਂ ਹੈਗੀ ਵੀ ਅਸੀਂ ਆਪ ਮਾਂ ਬਾਪ ਚੁਣ ਲਈਏ। ਸਾਨੂੰ ਜਿੱਥੇ ਹੁਣ ਜਨਮ ਮਿਲ ਗਿਆ ਮਿਲ ਗਿਆ, ਹਨਾ। ਕੌਜ਼ ਐਂਡ ਇਫੈਕਟ, ਕਰਨ ਕਾਰਨ ਪ੍ਰਭ ਏਕ ਹੈ ਤੇ ਕਾਰਨ ਕਰਤੇ ਹੱਥ ਹੈ, ਇਹ ਚੀਜ਼ਾਂ ਹਨਾ। ਸਾਡੇ ਕਰਮ ਦਾ ਸਿਧਾਂਤ ਆ ਜਿਹੜਾ, ਜਿਹਨੂੰ ਅਸੀਂ ਕਹਿੰਦੇ ਹਾਂ ਆਪਣੇ ਕਰਮ ਕੀ ਗਤ, ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਮੈਂ ਕੱਲ ਵਿਚਾਰ ਕਰਦਾ ਸੀਗਾ ਬੀਬੀ ਨਾਲ ਤੇ ਉਹ ਕਹਿੰਦੀ ਵੀ ਮੈਂ ਵਕਤ ਨੂੰ ਮੱਥਾ ਟੇਕਦੀ ਹਾਂ, ਸਮੇਂ ਨੂੰ ਮੱਥਾ ਟੇਕਦੀ ਹਾਂ ਵੀ ਪਤਾ ਨਹੀਂ ਕਿਉਂ ਸਮਾਂ ਬਹੁਤ ਬਲਵਾਨ ਆ। ਮੈਂ ਉਹਨੂੰ ਕਾਫੀ ਡੰਗਿਆਈ ਦੇ ਵਿੱਚ ਸੋਚੀ ਗੱਲ ਉਸ ਬੀਬੀ ਦੀ ਵੀ ਉਹ ਸਮੇਂ ਨੂੰ ਕਿਉਂ ਮੱਥਾ ਟੇਕਦੀ ਆ। ਸਮੇਂ ਨੂੰ ਮੱਥਾ ਟੇਕਣਾ ਸੰਗਤ ਜੀ ਇੱਦਾਂ ਆ, ਕੁਰਬਾਨ ਜਾਈ ਤਿਸ ਵੇਲਾ ਸੁਹਾਵੀ। ਮੈਂ ਉਸ ਵਕਤ ਦੇ ਕੁਰਬਾਨ ਜਾਣਾ, ਹੇ ਅਕਾਲ ਪੁਰਖ ਮੈਨੂੰ ਵਾਰ ਨਾ ਕਰ ਦੇ ਉਸ ਵਕਤ ਤੋਂ, ਮੈਨੂੰ ਉਸ ਸਮੇਂ ਤੋਂ ਵਾਰ ਨਾ ਕਰ ਦੇ ਜਿੱਤ ਤੁਮਰੇ ਦੁਆਰੇ ਆਇਆ। ਉਹ ਵਕਤ ਕਿੱਡਾ ਭਾਗਾਂ ਵਾਲਾ ਵਕਤ ਸੀ ਮੇਰੇ ਲਈ ਸਤਿਗੁਰੂ, ਜਿਹਨੂੰ ਤੈਂ ਹੁਕਮ ਦਿੱਤਾ। ਹੇ ਅਕਾਲ ਪੁਰਖ ਪਰਮਾਤਮਾ, ਜਿਹਨੂੰ ਤੂੰ ਵਕਤ ਨੂੰ ਹੁਕਮ ਦਿੱਤਾ ਕਿ ਜਾ ਇਸ ਬੱਚੇ ਨੂੰ ਮੇਰੇ ਦੁਆਰੇ ਤੇ ਲੈ ਕੇ ਆ। ਕਿੱਡਾ ਕਿੱਡੀ ਸੋਚ ਉਸ ਬੀਬੀ ਦੀ, ਬੜਾ ਡੂੰਘਾ ਸੋਚਿਆ, ਬੜਾ ਡੂੰਘਾ। ਕਹਿੰਦੀ ਮੈਂ ਵਕਤ ਨੂੰ ਨਮਸਕਾਰ ਕਰਦੀ ਹਾਂ, ਇਹਦਾ ਪਤਾ ਨਹੀਂ ਵੀ ਕਦੋਂ ਬਦਲ ਜਾਵੇ, ਹਨਾ, ਇਹਦਾ ਪਤਾ ਨਹੀਂ ਵੀ ਕਦੋਂ ਕੀ ਹੋ ਜਾਵੇ। ਤੇ ਜਦੋਂ ਸੰਗਤ ਜੀ ਕੋਈ ਇਨਸਾਨ ਇਸ ਰਿਐਲਿਟੀ ਨੂੰ ਕਬੂਲ ਕਰ ਲੈਂਦਾ ਆ ਜਦੋਂ ਕੋਈ ਇਨਸਾਨ ਇਸ ਰਿਐਲਿਟੀ ਨੂੰ ਕਬੂਲ ਕਰ ਲੈਂਦਾ ਤੇ ਉਹ ਹੁਕਮ ਨੂੰ ਸਮਝਣ ਲੱਗ ਜਾਂਦਾ ਹੈ। ਬੜਾ ਪਿਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਦਿੱਤਾ ਆ, ਹੁਕਮ। ਹੁਣ ਇੱਕ ਚੀਜ਼ ਹੁੰਦੀ ਆ ਜਿਹੜੀ ਹੁਕਮ ਲਿਖਿਆ ਨਾਲ, ਜਿਹੜਾ ਨਾਲ ਲਿਖਿਆ ਹੋਇਆ, ਜਿਵੇਂ ਕਿ ਜਿਹਨੂੰ ਕਹਿ ਦਈਏ ਅਸੀਂ ਅੰਗਰੇਜ਼ੀ ਦੇ ਵਿੱਚ ਇਨਏਟ, ਜਿਹੜਾ ਸਾਡੀ ਜੀਵ ਦੇ ਵਿੱਚ ਇਨਏਟ ਕਰਿਆ ਹੋਇਆ ਪਰਮਾਤਮਾ ਨੇ, ਭਾਵ ਕਿ ਸਾਡੇ ਨਾਲ ਜਦੋਂ ਅਸੀਂ ਹਿਊਮਨ ਬੀਂਗ ਬਣੇ ਆ ਉਹਦੇ ਵਿੱਚ ਉਹਨੇ ਇਹ ਹੁਕਮ ਪਾਇਆ ਹੋਇਆ। ਤੇ ਸਤਿਗੁਰਾਂ ਦੀ ਬਾਣੀ ਬਾਰ ਬਾਰ ਇਸ ਗੱਲ ਬਾਰੇ ਇੰਡੀਕੇਟ ਕਰਦੀ ਆ, ਸੱਚ, ਗਿਆਨ, ਪੰਥ, ਦਿਸਾਵਾ ਨਿਤ ਖੜੀ, ਮੁੰਦ ਜੋਬਣ ਵਾਲੀ ਰਾਮ ਰਾਜੇ, ਕਿ ਗੁਰੂ ਦੀ ਮੱਤ ਲੈ ਤੂੰ ਆਣੇ, ਗੁਰੂ ਦੀ ਗਾਈਡੈਂਸ ਲੈ। ਉਹ ਜਿਹੜੀ ਹੁਕਮ ਵੱਲ ਨੂੰ ਇਸ਼ਾਰੇ ਕਰਦੀ ਆ ਗੁਰਬਾਣੀ, ਹੈ ਨਾ, ਕਿ ਗੁਰ ਕੀ ਮੱਤ ਤੂੰ ਲੇਹੇ ਆਣੇ, ਹੈ ਨਾ। ਤੇ ਉਹਦਾ ਮਤਲਬ ਹੁੰਦਾ ਸੰਗਤ ਜੀ ਇਨਏਟ। ਇਨਏਟ ਦਾ ਮਤਲਬ ਜਿਹੜੀ ਤੁਸੀਂ ਜ਼ਿੰਦਗੀ ਵਿੱਚ, ਜਿਹੜੀ ਤੁਹਾਡੇ ਜੀਵ ਦੇ ਵਿੱਚ ਪਰਮਾਤਮਾ ਨੇ ਪਾਈ ਹੋਈ ਚੀਜ਼ ਆ। ਜੇ ਆਪਾਂ ਹੁਕਮ ਲਿਖਿਆ ਨਾਲ ਜਿਹੜਾ ਇਨਏਟ ਕਰਿਆ ਹੋਇਆ ਸਾਡੀ ਕੌਨਸ਼ੀਅਸ ਦੇ ਵਿੱਚ, ਤਾਂ ਉਹਦਾ ਮਤਲਬ ਕੀ ਬਣ ਗਿਆ, ਵੀ ਜਿਹਦਾ ਮਤਲਬ ਬਣ ਗਿਆ ਕਿ ਜਿਹੜੀ ਗੁਰੂ ਦੀ ਗੱਲ ਨੂੰ ਸੁਣਨਾ ਆ, ਗੁਰੂ ਦੀ ਮੱਤ ਨੂੰ, ਗੁਰੂ ਦੀ ਦੈਵੀ ਰੂਹਾਨੀਅਤ ਭਰੇ ਗਿਆਨ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਆ, ਜਿਹੜਾ ਕਿ ਆਲਰੇਡੀ ਪ੍ਰੈਜੈਂਟ ਹੈਗਾ ਆ ਸਾਡੇ ਵਿੱਚ, ਹੈ ਨਾ, ਪਰ ਗੁਰੂ ਦੀ ਮੱਤ ਉੱਪਰੋਂ ਪਾਉਣੀ ਆ, ਤਾਂ ਕਿ ਸਾਡੇ ਅੰਦਰਲਾ ਛੁਪਿਆ ਹੋਇਆ ਵਾਹਿਗੁਰੂ ਦਾ ਜਿਹੜਾ ਨਾਮ ਆ, ਪ੍ਰਕਾਸ਼ ਆ, ਉਹ ਸਾਡੇ ਆਮ ਦਿਹਾੜੀ ਦੇ ਵਿਚਾਰਾਂ ਵਿੱਚ, ਸਾਡੇ ਸ਼ਬਦਾਂ ਵਿੱਚ, ਸਾਡੇ ਕਰਮਾਂ ਦੇ ਵਿੱਚ ਆ ਜਾਵੇ। ਇਹਨੂੰ ਕਹਿੰਦੇ ਆ ਨਾਨਕ ਲਿਖਿਆ ਨਾਲ, ਜਿਹੜਾ ਹੁਕਮ ਸੰਗਤ ਜੀ ਸਾਡੇ ਨਾਲ ਲਿਖਿਆ ਹੋਇਆ, ਜਿਹੜਾ ਸਾਡੇ ਵਿੱਚ ਪਰਮਾਤਮਾ ਜੀ ਨੇ ਪਾਇਆ ਹੋਇਆ, ਉਸ ਹੁਕਮ ਨੂੰ ਗੁਰਦੇਵ ਕਹਿੰਦੇ ਜਬ ਲੱਗ ਭਾਈ, ਜਿੰਨਾ ਚਿਰ ਤੱਕ ਤੂੰ ਉਸ ਹੁਕਮ ਨੂੰ, ਹਨਾ, ਜਬ ਲੱਗ ਹੁਕਮ ਨਾ ਬੂਝਤਾ, ਬੂਝਤਾ ਸਮਝਦਾ ਨਹੀਂ ਹੈਗਾ ਤੂੰ ਉਹਨੂੰ, ਉਨਾ ਚਿਰ ਤੱਕ, ਜਿੰਨਾ ਚਿਰ ਤੱਕ ਤੂੰ ਸਮਝਦਾ ਨਹੀਂ ਹੈਗਾ ਉਨਾ ਚਿਰ ਤੱਕ ਤੂੰ ਮੈਂਟਲੀ ਡਿਸਟ੍ਰੈਸ ਰਹੇਗਾ, ਤੇਰਾ ਮਨ ਲੜਦਾ ਰਹੇਗਾ ਰਿਐਲਿਟੀ ਦੇ ਨਾਲ, ਕੰਪਲੇਂਟਸ ਤੇਰੀ ਜ਼ਿੰਦਗੀ ਦੇ ਵਿੱਚ ਰਹਿਣਗੀਆਂ, ਤੇ ਤੇਰੀਆਂ ਆਸਾਵਾਂ ਇੱਛਾਵਾਂ ਦੇ ਨਾਲ ਮੋਹ ਬਣਿਆ ਰਹੇਗਾ, ਜਿਹੜਾ ਅਲਿਊਜ਼ਨਾਂ ਤੈਨੂੰ, ਭਰਮਾਂ ਤੈਨੂੰ ਕੰਟਰੋਲ ਕਰਦਾ ਰਹੇਗਾ, ਰਸਿਸਟੈਂਟ ਰਹੇਗਾ ਤੂੰ ਕੁਦਰਤ ਦੇ ਵੱਲ, ਰਿਐਲਿਟੀ ਦੇ ਵੱਲ, ਦਿਮਾਗ ਦੇ ਵਿੱਚ ਜਿਹੜੀ ਘਿਰਣਾ ਆ, ਜਿਹੜੀ ਖੇਜਾ, ਫਰਸਟ੍ਰੇਸ਼ਨ ਆ, ਐਂਗਜ਼ਾਇਟੀ ਆ, ਤੇ ਭਾਈ ਇਹ ਵੱਧਦੀ ਜਾਣੀ ਆ, ਕਿੰਨਾ ਚਿਰ ਤੱਕ, ਜਿੰਨਾ ਚਿਰ ਤੱਕ ਤੂੰ ਇਸ ਹੁਕਮ ਨੂੰ ਨਹੀਂ ਬੂਝਤਾ, ਜਬ ਲੱਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ, ਤਬ ਹੀ ਲਓ ਦੁਖੀਆ, ਉਨਾ ਚਿਰ ਤੱਕ ਤੇਰੇ ਮਨ ਵਿੱਚ ਵੱਧਦੀ ਜਾਏਗੀ, ਜ਼ਹਿਰ ਵੱਧਦੀ ਜਾਏਗੀ, ਈਰਖਾ ਵੱਧਦੀ ਜਾਏਗੀ, ਦੂਜਿਆਂ ਦੇ ਨਾਲ ਕੰਪੈਰੀਜ਼ਨ ਵੱਧਦਾ ਜਾਏਗਾ, ਤੇ ਗਰੀਡ ਵੱਧਦਾ ਜਾਏਗਾ, ਕੌਨਫਲਿਕਟ ਵੱਧਦਾ ਜਾਏਗਾ, ਤੇਰੇ ਮਨ ਦੇ ਵਿੱਚ ਇੱਕ ਸ਼ੋਰ, ਇੱਕ ਸ਼ਰਾਬਾ ਸ਼ੋਰ ਵੱਧਦਾ ਜਾਏਗਾ ਤੇਰੇ ਜੀਵਨ ਦੇ ਵਿੱਚ, ਮਨ ਤੈਨੂੰ ਪੁੱਛਦਾ ਰਹੇਗਾ ਕਿ ਉਹ ਮੇਰੇ ਨਾਲੋਂ ਜ਼ਿਆਦੇ ਅਮੀਰ ਆ, ਫਲਾਂ ਬੰਦਾ ਮੇਰੇ ਨਾਲੋਂ ਜ਼ਿਆਦੇ ਖੁਸ਼ ਆ, ਮੈਨੂੰ ਕੁਛ ਨਹੀਂ ਮਿਲਿਆ ਜ਼ਿੰਦਗੀ ਦੇ ਵਿੱਚ, ਇਹ ਸਵਾਲ ਤੇਰੇ ਉੱਤੇ ਰੋਜ਼ ਦਿਹਾੜੀ ਵਰਤਦੇ ਰਹਿਣਗੇ, ਪਰ ਜਿਵੇਂ ਹੀ ਭਾਈ ਤੂੰ ਹੁਕਮ ਨੂੰ ਬੁੱਝਦਾ ਆ ਬੁੱਝਦਾ ਨਾਨਕ ਹੁਕਮੈ ਜੇ ਬੁੱਝੈ ਜਿਹੜੀ ਬੁੱਝ ਲੈ ਆ ਗਈ ਤੇਰੀ ਜ਼ਿੰਦਗੀ ਵਿੱਚ ਤਾਂ ਕੁਛ ਚੀਜ਼ਾਂ ਤੇਰੇ ਨਾਲ ਬਣ ਹੋਣਗੀਆਂ ਨਿਮਰਤਾ ਬਣ ਆਵੇਗੀ ਨਿਮਰਤਾ ਨਾਲ ਤੇਰੀ ਬਣਨ ਲੱਗ ਜੇਗੀ ਸ਼ੁਕਰਾਨੇ ਨਾਲ ਤੇਰੀ ਬਣਨ ਲੱਗ ਜੇਗੀ ਤੇ ਜੀਵਨ ਦੇ ਰੱਜ ਨਾਲ ਤੇਰੀ ਭਾਈ ਬਣਨ ਲੱਗ ਜੇਗੀ ਹੁਣ ਇਹ ਬੜਾ ਖੂਬਸੂਰਤ ਮਤਲਬ ਅੱਜ ਗੁਰੂ ਸਾਹਿਬ ਨੇ ਮੈਸੇਜ ਦਿੱਤਾ ਵੀ ਮੈਂ ਅੱਜ ਤੋਂ ਬਾਅਦ ਦੁਖੀ ਨਹੀਂ ਰਹਿਣਾ ਮੈਂ ਕੀ ਨਹੀਂ ਰਹਿਣਾ ਦੁਖੀ ਨਹੀਂ ਰਹਿਣਾ ਮੈਂ ਕੀ ਕਰਨਾ ਅੱਜ ਤੋਂ ਬਾਅਦ ਮੈਂ ਇਹ ਗੱਲ ਨੋਟਿਸ ਕਰਨੀ ਆ ਕਿ ਮੇਰੀ ਜ਼ਿੰਦਗੀ ਵਿੱਚ ਪਰਮਾਤਮਾ ਨੇ ਕਿੰਨੀਆਂ ਅਸੀਸਾਂ ਭਰੀਆਂ ਹੋਈਆਂ ਨੇ ਕਿੰਨਾ ਕੁਛ ਮੇਰੇ ਜੀਵਨ ਵਿੱਚ ਸ਼ੁਕਰਾਨੇ ਲਈ ਆ ਕਿ ਮੈਂ ਕੰਪਲੇਂਟ ਕਰਾਂ ਜਾਂ ਮੈਂ ਸ਼ੁਕਰਾਨਾ ਕਰਾਂ ਤੇ ਜਿਹੜੀ ਮੇਰੀ ਅਕਲ ਆ ਇਹਦੇ ਉੱਤੇ ਕੱਪਾਂ ਨੇ ਲਿਮਿਟ ਲਾਉਣੀ ਆ ਕਿ ਮੇਰੀ ਅਕਲ ਦੀ ਲਿਮਿਟ ਆ ਇੱਕ ਮੇਰੀ ਅਕਲ ਦੀ ਹੱਦਬੰਦੀ ਆ ਇੱਕ ਪਰ ਜਿੱਥੇ ਜਾ ਕੇ ਮੇਰੀ ਅਕਲ ਖਤਮ ਹੁੰਦੀ ਆ ਉਹ ਤੋਂ ਬਾਅਦ ਜਿਹੜਾ ਪਰਮਾਤਮਾ ਉਹ ਸ਼ੁਰੂ ਹੁੰਦਾ ਆ ਉਥੋਂ ਬਾਅਦ ਗੁਰੂ ਦੀ ਮੱਤ ਸ਼ੁਰੂ ਹੁੰਦੀ ਆ ਜਿੰਨਾ ਚਿਰ ਤੱਕ ਮੇਰੀ ਮੱਤ ਆ ਥੋੜੀ ਮੱਤ ਆ ਮੈਨੂੰ ਉਸ ਸਮਰੱਥ ਦਾ ਪਤਾ ਨਹੀਂ ਲੱਗਣਾ ਹੈਗਾ ਤੇ ਸਿਮਰਨ ਦਾ ਮਤਲਬ ਮੈਂ ਵਾਹਿਗੁਰੂ ਜੀ ਅੱਜ ਦਾ ਦਿਹਾੜਾ ਮੈਂ ਚੂਜ ਕਰਦਾ ਆ ਕਿ ਮੈਂ ਅੱਜ ਦਾ ਦਿਨ ਤੇਰੇ ਸ਼ੁਕਰਾਨੇ ਵਿੱਚ ਕੱਟਣਾ ਆ ਤੇਰੇ ਮੈਂ ਸਿਮਰਨ ਦੇ ਵਿੱਚ ਕੱਟਣਾ ਆ ਮੈਂ ਤੇਰੇ ਭਾਣੇ ਦੇ ਵਿੱਚ ਕੱਟਣਾ ਆ ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਬੜਾ ਪਿਆਰਾ ਸੰਦੇਸ਼ ਦਿੱਤਾ ਵੀ ਜਿਹੜਾ ਹੁਕਮ ਸਾਡੇ ਨਾਲ ਲਿਖਿਆ ਹੋਇਆ ਭਾਵ ਕਿ ਉਹਨੂੰ ਅਸੀਂ ਸੰਗਤ ਜੀ ਕਮਾਉਣਾ ਆ ਜੀਵਨ ਦੇ ਵਿੱਚ ਕਮਾਉਣਾ ਆ ਕਿ ਮਨ ਦੇ ਉੱਤੇ ਸਾਡੇ ਕਲੇਸ਼ ਨਾ ਰਹੇ ਸਾਡੀ ਜ਼ਿੰਦਗੀ ਵਿੱਚ ਸਿਆਪੇ ਨਾ ਰਹਿਣ ਅਸੀਂ ਜ਼ਿੰਦਗੀ ਨੂੰ ਖੂਬਸੂਰਤੀ ਦੇ ਨਾਲ ਇੱਕ ਦੂਜੇ ਦੇ ਨਾਲ ਰਲ ਕੇ ਮਿਲ ਕੇ ਸੋਹਣਾ ਬਣਾ ਕੇ ਕੱਟੀਏ ਵਿਚਾਰਾਂ ਕਰਦਿਆਂ ਬੇਅੰਤ ਹੀ ਭੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਤੁਹਾਡਾ ਵਿਚਾਰ ਸਰਵਨ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਨ ਕਰ ਸਕਦੇ ਹੋ
1: ਅੰਮ੍ਰਿਤ ਵੇਲੇ ਦੀ ਤਾਂ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
3: ਤੂੰ ਪ੍ਰਭ ਦਾਤਾ ਦਾਨ ਮਤ
1: ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
3: ਸਾਰੀ
1: ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ

ਰਾਗਮਾਜ ਵਿੱਚੋਂ ਪੰਚਮ ਪਾਤਸ਼ਾਹ ਜੀ ਦੇ ਇਹ ਪਵਿੱਤਰ ਬੋਲ ਕਿ ਜਿਸ ਹਿਰਦੇ ਵਿੱਚ, ਜਿਸ ਘਰ ਵਿੱਚ, ਜਿਸ ਸਥਾਨ ਤੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ, ਉੱਥੇ ਭਾਵੇਂ ਰੋੜ ਹੋਣ, ਭਾਵੇਂ ਮਾਰੂ ਥਲ ਹੋਵੇ, ਉਹ ਸੋਹਣੇ ਚਬਾਰਿਆਂ ਨਾਲੋਂ ਵੀ ਸੋਹਣਾ ਲੱਗਦਾ ਹੈ। ਭਾਵ ਉਹ ਮਹਿਲਾਂ ਵਰਗਾ ਆਨੰਦ ਦਿੰਦਾ ਹੈ। ਤੇ ਦੂਸਰਾ ਪਾਸਾ ਦੇਖੀਏ ਤਸਵੀਰ ਦਾ, ਜਿੱਥੇ ਪ੍ਰਭੂ ਦੇ ਨਾਮ ਤੋਂ ਬਗੈਰ ਨਾਮ ਤੋਂ ਹੀਣੇ ਜੀਵ ਵਸਦੇ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਦਾ ਨਾਮ ਨਹੀਂ ਹੈ, ਉਹ ਉਜੜੇ ਹੋਏ ਸ਼ਹਿਰ ਵਾਂਗ ਲੱਗਦੇ ਨੇ, ਰੋਡ ਬਣ ਜਾਂਦੇ ਨੇ ਨਾ ਜਿਵੇਂ, ਉਵੇਂ ਉਹ ਉਜੜੇ ਹੋਏ ਸ਼ਹਿਰਾਂ ਵਾਂਗ ਲੱਗਦੇ ਨੇ। ਤਾਂ ਆਓ ਗੁਰੂ ਪਿਆਰਿਓ, ਆਪਣੇ ਹਿਰਦਿਆਂ ਨੂੰ ਪ੍ਰਭੂ ਦਾ ਨਾਮ ਜਪ ਕਰਕੇ ਸੋਹਣੇ ਮਹਿਲਾਂ ਵਾਂਗ ਬਣਾ ਲਈਏ, ਕਿਉਂਕਿ ਉਸ ਮਾਲਕ ਦਾ ਜਿੱਥੇ ਵੀ ਵਾਸਾ ਹੋਏਗਾ ਉਹ ਸੋਹਣਾ ਲੱਗੇਗਾ। ਆਓ ਸਰਵਣ ਕਰਦੇ ਹਾਂ ਇੱਕ ਪਵਿੱਤਰ ਸ਼ਬਦ।

ਦੇ ਜਨਮ ਨਾਲ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਜੁੜੀਆਂ ਹੋਈਆਂ ਨੇ। ਇੱਕ ਸਾਖੀ ਇਹ ਵੀ ਦੱਸੀ ਜਾਂਦੀ ਹੈ ਕਿ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਹੋਇਆ ਸੀ। ਉਹ ਵਿਧਵਾ ਆਪਣੇ ਪਾਪ ਨੂੰ ਛਪਾਉਣ ਲਈ ਆਪਣੇ ਨਵ ਜੰਮੇ ਬੱਚੇ ਨੂੰ ਗੰਗਾ ਘਾਟ ਦੀਆਂ ਪੌੜੀਆਂ ਤੇ ਛੱਡ ਆਈ ਤੇ ਉਸੇ ਸਵੇਰੇ ਨਿਰੂ ਨਾਮ ਦੇ ਇੱਕ ਜਲਾਹੇ ਨੇ ਉਸ ਬੱਚੇ ਦੀ ਉਸ ਰੋਂਦੇ ਹੋਏ ਬੱਚੇ ਦੀ ਆਵਾਜ਼ ਸੁਣੀ ਤੇ ਉਸ ਬੱਚੇ ਨੂੰ ਆਪਣੇ ਘਰ ਲੈ ਆਇਆ। ਉਹ ਬੱਚਾ ਵੱਡਾ ਹੋ ਕੇ ਰੱਬੀ ਭਗਤੀ ਦਾ ਇੱਕ ਵੱਡਾ ਯੁਗ ਪੁਰਸ਼ ਹੋ ਕੇ ਨਿਬੜਿਆ। ਸ਼ਾਇਦ ਇਸ ਪ੍ਰਚਲਿਤ ਸਾਖੀ ਵਿੱਚ ਵਿਧਵਾ ਬ੍ਰਾਹਮਣੀ ਦੀ ਕੁੱਖੋਂ ਭਗਤ ਕਬੀਰ ਜੀ ਦੇ ਪੈਦਾ ਹੋਣ ਵਾਲੀ ਗੱਲ ਵਿੱਚ ਕੋਈ ਸੱਚਾਈ ਹੋਵੇ, ਕਿਉਂਕਿ ਉਹਨਾਂ ਸਮਿਆਂ ਵਿੱਚ ਹਿੰਦੂ ਵਿਧਵਾਵਾਂ ਨੂੰ ਸਿਰ ਮੁੰਨ ਕੇ ਦੇਵਦਾਸੀਆਂ ਬਣਾ ਕੇ ਮੰਦਰਾਂ ਠਾਕਰ ਦੁਆਰਿਆਂ ਦੇ ਮਹੰਤਾਂ ਦੀ ਹਵਸ ਦਾ ਸ਼ਿਕਾਰ ਹੋਣ ਲਈ ਛੱਡ ਦਿੱਤਾ ਜਾਂਦਾ ਸੀ। ਸ਼ਾਇਦ ਇਸੇ ਤਰ੍ਹਾਂ ਦੀ ਹਵਸ ਦਾ ਸ਼ਿਕਾਰ ਹੋ ਕੇ ਉਹ ਵਿਧਵਾ ਨੇ ਮਜਬੂਰੀ ਵੱਸ ਭਗਤ ਕਬੀਰ ਜੀ ਵਰਗੇ ਯੁਗ ਪੁਰਸ਼ ਨੂੰ ਜਨਮ ਦੇ ਕੇ ਗੰਗਾ ਕਿਨਾਰੇ ਛੱਡ ਦਿੱਤਾ ਹੋਵੇ ਤੇ ਉਸ ਦੀ ਪਾਲਣਾ ਪੋਸਣਾ ਮੁਸਲਮਾਨ ਜਲਾਹੇ ਨਿਰੂ ਦੇ ਘਰ ਹੋਣਾ ਵੀ ਇੱਕ ਰੱਬੀ ਖੇਡ ਹੈ। ਪਰ ਪਖੰਡੀ ਪੁਜਾਰੀ ਜਮਾਤ ਨੂੰ ਇਹ ਗੱਲ ਕਦੇ ਨਹੀਂ ਸੀ ਪਾਉਂਦੀ ਕਿ ਇੱਕ ਨੀਵੀਂ ਜਾਤ ਦਾ ਜੁਲਾਹਾ ਤੇ ਉਹਦੇ ਘਰ ਪੈਦਾ ਹੋਇਆ ਕਬੀਰ ਉੱਚ ਪਾਏ ਦੀ ਅਧਿਆਤਮਕ ਅਵਸਥਾ ਤੱਕ ਪਹੁੰਚ ਜਾਵੇ, ਕਿਉਂਕਿ ਉੱਚੀ ਆਤਮਕ ਅਵਸਥਾ ਦਾ ਪੂਰਨ ਹੱਕ ਤਾਂ ਉੱਚੀ ਕੁੱਲ ਦੀ ਬ੍ਰਾਹਮਣ ਜਮਾਤ ਕੋਲ ਹੀ ਰਾਖਵਾਂ ਸੀ। ਖੈਰ ਭਗਤ ਕਬੀਰ ਜੀ ਨੇ ਆਪਣੀ ਰਚਨਾ ਵਿੱਚ ਵੀ ਖਾਲਕ ਦੀ ਖਲਕਤ ਦੇ ਸਾਰੇ ਜੀਆਂ ਨੂੰ ਸਾਂਝੇ ਬਾਪ ਅਕਾਲ ਪੁਰਖ ਦੇ ਬੰਦੇ ਹੀ ਜਾਣਿਆ ਹੈ। ਕਿਸੇ ਮੁਸਲਮਾਨ ਕਿਸੇ ਹਿੰਦੂ ਵਿੱਚ ਕੋਈ ਭੇਦ ਨਹੀਂ ਰੱਖਿਆ। ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਿਛ ਪੋਚ, ਮਾਟੀ ਕੇ ਪਾਂਡੇ ਨਾ ਕਿਛ ਪੋਚ ਕੁੰਬਾਰੇ। ਮਾਲਕ ਨੇ ਇੱਕੋ ਮਿੱਟੀ ਨਾਲ ਸਾਰੇ ਘੜੇ ਨੇ, ਨਾ ਘੜਨ ਵਾਲੇ ਦੀ ਕਿਤੇ ਕਿਤੇ ਗਲਤੀ ਹੈ ਤੇ ਨਾ ਹੀ ਉਸ ਮਿੱਟੀ ਵਿੱਚ ਗਲਤੀ ਹੈ। ਤਾਂ ਆਓ ਗੁਰੂ ਪਿਆਰਿਓ ਸਰਵਣ ਕਰਦੇ ਹਾਂ ਭਗਤ ਕਬੀਰ ਜੀ ਦਾ ਬਖਸ਼ਿਸ਼ ਕੀਤਾ ਇਹ ਸ਼ਬਦ ਜੋ ਰਾਗ ਪ੍ਰਭਾਤੀ ਵਿੱਚ ਪਵਿੱਤਰ ਅੰਗ 1349-50 ਉੱਪਰ ਦਰਜ ਹੈ ਤੇ ਅੱਜ ਇਸ ਦਾ ਕੀਰਤਨ ਰੂਪ ਵਿੱਚ ਗਾਇਨ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਅਵਲ ਅੱਲਾਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।

0: ਹੁਣ ਤੱਕ ਤੁਸੀਂ ਸਰਵਣ ਕਰ ਰਹੇ ਸੀ ਗੁਰਬਾਣੀ ਕੀਰਤਨ ਦਾ ਪ੍ਰਵਾਹ। ਤੁਹਾਡਾ ਅੱਜ ਦਾ ਇਹ ਦਿਨ ਸਤਿਗੁਰਾਂ ਦੀ ਬਾਣੀ ਦੇ ਆਨੰਦਮਈ ਬੋਲਾਂ ਦੇ ਨਾਲ ਸ਼ੁਰੂ ਹੋਇਆ ਸੀ ਤੇ ਵਾਹਿਗੁਰੂ ਅੱਗੇ ਸਾਡੀ ਬੇਨਤੀ ਜੋਦੜੀ ਅਰਦਾਸ ਹੈ ਕਿ ਸਾਰੇ ਸਰੋਤਿਆਂ ਦਾ ਅੱਜ ਦਾ ਇਹ ਭਾਗਾਂ ਭਰਿਆ ਦਿਨ ਮਾਲਕ ਦੀ ਰਜ਼ਾ ਵਿੱਚ ਖੁਸ਼ੀਆਂ ਖੇੜਿਆਂ ਦੇ ਨਾਲ ਬਤੀਤ ਹੋਵੇ। ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ।
2: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
1: ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ?
2: ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
2: ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ।
1: ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
2: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
1: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
2: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
3: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
5: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
6: ਗੁਰਬਾਣੀ ਸਾਡੇ ਲਈ ਜੀਵਨ ਸੇਧ ਹੈ, ਧਰਮ ਦੀ ਬੁਨਿਆਦ ਹੈ, ਜਗ ਚਾਨਣ ਹੈ, ਚੁੰਬਕੀ ਛੋ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਦਾ ਸੋਮਾ ਹੈ, ਆਤਮਿਕ ਦਾਤ ਹੈ, ਨਾਮ ਹੈ, ਇਸ਼ਟ ਹੈ, ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ, ਹਰਮਨ ਰੇਡੀਓ ਤੇ।

ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ।

ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ

ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਇੱਕ ਦਰ ਬੰਦ ਸੌ ਦਰ ਖੁੱਲੇ।
1: ਇਸ ਦਾ ਮਤਲਬ ਹੈ ਕਿ ਰੁਜ਼ਗਾਰ ਦੇ ਹਜ਼ਾਰਾਂ ਸਾਧਨ ਹਨ, ਘਬਰਾਉਣਾ ਨਹੀਂ ਚਾਹੀਦਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸੁਣੋ ਵੀ ਦੋਸਤੋ, ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਟਿੰਡ ਦਾਣੇ ਕਰਾਟੀ ਸਾਈਆਂ।
1: ਇਸ ਦਾ ਭਾਵ ਹੈ ਕਿ ਚੀਜ਼ ਥੋੜੀ ਹੋਣੀ ਅਤੇ ਟਿੰਡੋਰਾ ਬਹੁਤਾ ਪਿੱਟਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
2: ਮੁਆਫ਼ੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖ਼ਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।
3: ਮੈਂ ਮਨਬੀਰ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅੱਜ ਦਾ ਦਿਨ ਇਤਿਹਾਸ ਵਿਚ। ਸੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਅਸੀਂ ਹਰ ਰੋਜ਼ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਪੰਜਾਬ ਸਿੱਖ ਇਤਿਹਾਸ ਅਤੇ ਦੇਸ਼ ਦੁਨੀਆਂ ਨਾਲ ਵਾਪਰੀਆਂ ਕੁਝ ਇਤਿਹਾਸਿਕ ਘਟਨਾਵਾਂ ਦੀ, ਜਿਨ੍ਹਾਂ ਦਾ ਸਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੁੰਦਾ ਹੈ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਸਿੱਖ ਇਤਿਹਾਸ ਅਤੇ ਪੰਜਾਬ ਵਿਚ ਕੀ ਕੁਝ ਵਾਪਰਿਆ ਸੀ।
4: ਸੰਨ 1845 ਹੀਰਾ ਸਿੰਘ ਡੋਗਰੇ ਦੀਆਂ ਫੌਜਾਂ ਨੇ ਨੌਰੰਗਾਬਾਦ ਵਿਚ ਬਾਬਾ ਬੀਰ ਸਿੰਘ ਦੇ ਡੇਰੇ ਉਤੇ ਹਮਲਾ ਕੀਤਾ ਤੇ ਬਾਬਾ ਬੀਰ ਸਿੰਘ ਕੰਵਰ ਕਸ਼ਮੀਰਾ ਸਿੰਘ ਅਤਰ ਸਿੰਘ ਸੰਧਾਵਾਲੀਆ ਨੂੰ ਮਾਰ ਦਿੱਤਾ। ਸੰਨ 1843 ਤੋਂ ਬਾਅਦ ਦਲੀਪ ਸਿੰਘ ਮਹਾਰਾਜਾ ਸੀ ਤੇ ਰਾਣੀ ਜਿੰਦਾ ਉਸ ਦੀ ਗਾਰਡੀਅਨ, ਪਰ ਅਸਲ ਤਾਕਤ ਹੀਰਾ ਸਿੰਘ ਡੋਗਰਾ ਦੇ ਉਸ ਦੇ ਵਜ਼ੀਰ ਪੰਡਿਤ ਜੱਲਾ ਦੇ ਕੋਲ ਸੀ। ਇਸ ਵੇਲੇ ਹੀਰਾ ਸਿੰਘ ਦਾ ਤਾਇਆ ਗੁਲਾਬ ਸਿੰਘ ਜੰਮੂ ਦਾ ਰਾਜਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੋ ਹੋਰ ਪੁੱਤਰ ਪਿਸ਼ੋਰਾ ਸਿੰਘ ਤੇ ਕਸ਼ਮੀਰ ਸਿੰਘ ਇਸ ਵੇਲੇ ਸਿਆਲਕੋਟ ਵਿਚ ਸਨ। ਗੁਲਾਬ ਸਿੰਘ ਇਨ੍ਹਾਂ ਨੂੰ ਵੀ ਖਤਮ ਕਰਨਾ ਚਾਹੁੰਦਾ ਸੀ। ਦੋਹਾਂ ਸ਼ਹਿਜ਼ਾਦਿਆਂ ਦਾ ਇੱਕ ਅਹਿਲਕਾਰ ਮਹਿਤਾਬ ਸਿੰਘ ਗੁਲਾਬ ਸਿੰਘ ਡੋਗਰੇ ਨਾਲ ਮਿਲਿਆ ਹੋਇਆ ਸੀ। ਜਦੋਂ ਉਨ੍ਹਾਂ ਨੂੰ ਇਹ ਰਾਜ਼ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਮਰਵਾ ਦਿੱਤਾ। ਇਸ ਤੇ ਗੁਲਾਬ ਸਿੰਘ ਗੁੱਸੇ ਹੋ ਗਿਆ। ਇਸੇ ਕਰਕੇ ਉਨ੍ਹਾਂ ਨੇ ਇਨ੍ਹਾਂ ਨੂੰ ਕੋਈ ਡਰਾਮਾ ਰਚ ਕੇ ਖਤਮ ਕਰਨਾ ਚਾਹਿਆ। ਅਪ੍ਰੈਲ 1844 ਦੇ ਸ਼ੁਰੂ ਵਿਚ ਜਰਨੈਲ ਗੁਲਾਬ ਸਿੰਘ ਕਾਲੋ ਮਨਹਾਲੀਆ ਡੋਗਰਾ ਨਹੀਂ ਤੇ ਉਨ੍ਹਾਂ ਨੂੰ ਸਿਆਲਕੋਟ ਚੋਂ ਨਿਕਲਣ ਵਿਚ ਮਦਦ ਕੀਤੀ। ਕਸ਼ਮੀਰਾ ਸਿੰਘ ਉਥੋਂ ਨਿਕਲ ਕੇ ਨੌਰੰਗਾਬਾਦ ਵਿਚ ਬਾਬਾ ਬੀਰ ਸਿੰਘ ਦੇ ਡੇਰੇ ਤੇ ਆ ਪਹੁੰਚਿਆ। ਉਧਰ ਅਤਰ ਸਿੰਘ ਸੰਧਾਵਾਲੀਆ ਵੀ ਕੁਰੂਕਸ਼ੇਤਰ ਤੋਂ ਮੁੜ ਆਇਆ ਸੀ ਤੇ ਉਹ ਵੀ ਬਾਬਾ ਬੀਰ ਸਿੰਘ ਦੀ ਸ਼ਰਨ ਵਿਚ ਆ ਚੁੱਕਿਆ ਸੀ। ਹਰੀ ਸਿੰਘ ਨਲੂਆ ਦਾ ਪੁੱਤਰ ਜਵਾਹਰ ਸਿੰਘ ਵੀ ਉਨੇ ਦਿਨੀ ਉਥੇ ਸੀ। ਜਦੋਂ ਹੀਰਾ ਸਿੰਘ ਨੂੰ ਅਤਰ ਸਿੰਘ ਸੰਧਾਵਾਲੀਏ ਅਤੇ ਕੰਵਰ ਕਸ਼ਮੀਰਾ ਸਿੰਘ ਦੇ ਨੌਰੰਗਾਬਾਦ ਵਿਚ ਹੋਣ ਦਾ ਪਤਾ ਲੱਗਾ ਤਾਂ ਉਸਨੇ ਫੌਜ ਨੂੰ ਉਸ ਪਾਸੇ ਕੂਚ ਕਰਨ ਦਾ ਹੁਕਮ ਦਿੱਤਾ। ਪਹਿਲਾਂ ਉਸਨੇ ਬਾਬਾ ਬੀਰ ਸਿੰਘ ਨੂੰ ਪੈਗਾਮ ਭੇਜਿਆ ਕਿ ਉਹ ਅਤਰ ਸਿੰਘ ਨੂੰ ਉਹਦੇ ਹਵਾਲੇ ਕਰ ਦੇਵੇ। ਇਸ ਤੇ ਬਾਬਾ ਬੀਰ ਸਿੰਘ ਨੇ ਜਵਾਬ ਭੇਜਿਆ ਕਿ ਜੋ ਸ਼ਖਸ ਗੁਰੂ ਘਰ ਵਿਚ ਪਨਾਹ ਮੰਗ ਲਏ ਉਹਨੂੰ ਸ਼ਰਨ ਦਿੱਤੀ ਜਾਂਦੀ ਹੈ ਤੇ ਕਿਸੇ ਦੁਸ਼ਮਣ ਦੇ ਹਵਾਲੇ ਨਹੀਂ ਕੀਤਾ ਜਾਂਦਾ। ਹੁਣ ਹੀਰਾ ਸਿੰਘ ਨੇ ਡੋਗਰਾ ਯੂਨਿਟਾਂ ਤੇ ਆਪਣੀਆਂ ਦੂਜੀਆਂ ਵਫ਼ਾਦਾਰ ਯੂਨਿਟਾਂ ਨੂੰ ਬਾਬਾ ਬੀਰ ਸਿੰਘ ਦੇ ਡੇਰੇ ਉਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ। ਹੀਰਾ ਸਿੰਘ ਦਾ ਹੁਕਮ ਸੀ ਕਿ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਤੇ ਬਸ ਕਤਲ ਹੀ ਕਰੀ ਜਾਣਾ। ਇਸ ਹੁਕਮ ਹੇਠ ਲਾਭ ਸਿੰਘ ਡੋਗਰਾ ਦੀ ਫੌਜ ਨੇ ਆਉਂਦਿਆਂ ਹੀ ਗੋਲੇ ਚਲਾਏ। ਇਨ੍ਹਾਂ ਵਿਚ ਇੱਕ ਗੋਲਾ ਬਾਬਾ ਬੀਰ ਸਿੰਘ ਦੀ ਲੱਤ ਉਤੇ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਦੋਂ ਜਰਨੈਲ ਗੁਲਾਬ ਸਿੰਘ ਨੂੰ ਬਾਬਾ ਜੀ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਤਾਂ ਉਹ ਬਾਬਾ ਜੀ ਨੂੰ ਮਿਲਣ ਆਇਆ। ਉਸਨੇ ਹਾਲ ਚਾਲ ਪੁੱਛਣ ਤੋਂ ਬਾਅਦ ਬਾਬਾ ਜੀ ਨੂੰ ਆਖਿਆ ਕਿ ਉਹ ਅਤਰ ਸਿੰਘ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਣ। ਇਸ ਵੇਲੇ ਅਤਰ ਸਿੰਘ ਆਪ ਵੀ ਉੱਥੇ ਪਹੁੰਚ ਗਿਆ ਸੀ। ਗੁਲਾਬ ਸਿੰਘ ਉਸ ਵੇਲੇ ਅਜੀਤ ਸਿੰਘ ਸੰਧਾਵਾਲੀਆ ਦੇ ਘੋੜੇ ਉੱਤੇ ਸਵਾਰ ਸੀ। ਆਪਣੇ ਮਾਰੇ ਜਾ ਚੁੱਕੇ ਭਤੀਜੇ ਦਾ ਘੋੜਾ ਵੇਖ ਕੇ ਉਸ ਨੂੰ ਰੋਹ ਆ ਗਿਆ। ਉਹਨੇ ਆਪਣੀ ਦੁਨਾਲੀ ਬੰਦੂਕ ਵਿੱਚੋਂ ਇੱਕ ਗੋਲੀ ਜਨਰਲ ਗੁਲਾਬ ਸਿੰਘ ਉੱਤੇ ਚਲਾਈ ਜਿਹਦੇ ਨਾਲ ਉਹ ਮਾਰਿਆ ਗਿਆ। ਇਸ ਤੇ ਗੁਲਾਬ ਸਿੰਘ ਦੇ ਫੌਜੀਆਂ ਨੇ ਬੰਦੂਕਾਂ ਚਲਾ ਕੇ ਅਤਰ ਸਿੰਘ ਨੂੰ ਮਾਰ ਦਿੱਤਾ ਤੇ ਉਸ ਦਾ ਸਿਰ ਵੱਢ ਲਿਆ। ਇਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਮਾਰ ਕੇ ਕੰਵਰ ਕਸ਼ਮੀਰਾ ਸਿੰਘ, ਮਹਾਰਾਜਾ ਸ਼ੇਰ ਸਿੰਘ ਦਾ ਦੀਵਾਨ ਵਿਸਾਖਾ ਸਿੰਘ ਤੇ ਸੈਂਕੜੇ ਹੋਰ ਸਿੱਖ ਮਾਰ ਦਿੱਤੇ। ਇਸ ਦੇ ਨਾਲ ਹੀ ਹੀਰਾ ਸਿੰਘ ਦੀ ਫੌਜ ਨੇ ਸਾਰਾ ਡੇਰਾ ਵੀ ਲੁੱਟ ਲਿਆ। ਇਸ ਕਤਲੇਆਮ ਵਿੱਚੋਂ ਕੁਝ ਲੋਕ ਬਚ ਕੇ ਨਿਕਲ ਗਏ ਤੇ ਦਰਿਆ ਵੱਲ ਦੌੜੇ। ਦਰਿਆ ਦੇ ਦੂਜੇ ਪਾਸੇ ਕਪੂਰਥਲਾ ਦੀ ਫੌਜ ਨੇ ਗੋਲਾਬਾਰੀ ਕਰਕੇ ਇਨ੍ਹਾਂ ਵਿੱਚੋਂ ਬਹੁਤ ਸਿੱਖ ਸ਼ਹੀਦ ਕੀਤੇ। ਇਸ ਤੋਂ ਬਾਅਦ ਹੀਰਾ ਸਿੰਘ ਦੀ ਫੌਜ ਅਤਰ ਸਿੰਘ ਦਾ ਸਿਰ ਲੈ ਕੇ ਹੀਰਾ ਸਿੰਘ ਕੋਲ ਲਾਹੌਰ ਪਹੁੰਚੀ ਤੇ ਇਨਾਮ ਹਾਸਲ ਕੀਤੇ। ਇਹ ਕਤਲੇਆਮ 6 ਮਈ 1845 ਦੇ ਦਿਨ ਹੋਇਆ ਸੀ। ਸੰਨ 1930 ਸਿਵਲ ਨਾਫਰਮਾਨੀ ਦੌਰਾਨ 6 ਮਈ ਨੂੰ ਭਾਰਤ ਦੇ ਕਈ ਸ਼ਹਿਰਾਂ ਵਿਚ ਲੋਕਾਂ ਨੇ ਹੜਤਾਲ ਕੀਤੀ ਹੋਈ ਸੀ। ਇਸ ਸਬੰਧ ਵਿਚ ਦਿੱਲੀ ਵਿਖੇ ਵੀ ਲੋਕਾਂ ਨੇ ਹੜਤਾਲ ਕੀਤੀ ਤੇ ਨਾਲ ਹੀ ਗਲੀਆਂ ਅਤੇ ਬਾਜ਼ਾਰਾਂ ਵਿਚ ਜਲੂਸ ਕੱਢੇ ਅਤੇ ਕਚਹਿਰੀਆਂ ਅਤੇ ਦੂਜੇ ਦਫ਼ਤਰਾਂ ਦੇ ਬਾਹਰ ਪਿਕਟਿੰਗ ਵੀ ਕੀਤੀ। 2-3 ਵਾਰ ਇੰਜ ਹੀ ਹੁੰਦਾ ਰਿਹਾ ਕਿਉਂਕਿ ਕੋਤਵਾਲੀ ਗੁਰਦੁਆਰਾ ਸੀਸਗੰਜ ਦੇ ਬਿਲਕੁਲ ਨਾਲ ਲੱਗਦੀ ਸੀ। ਇਸ ਕਰਕੇ ਕਾਫੀ ਲੋਕ ਗੁਰਦੁਆਰੇ ਦੇ ਬਾਹਰ ਵੀ ਇਕੱਠੇ ਹੋ ਗਏ ਤੇ ਉੱਥੋਂ ਕੋਤਵਾਲੀ ਦੀ ਕਾਰਵਾਈ ਵੇਖਣ ਲੱਗ ਪਏ। ਦੁਪਹਿਰ ਦੇ ਕੋਈ 3:30 ਵਜੇ ਗੁਰਦੁਆਰੇ ਵੱਲ 2 ਇੱਟਾਂ ਮਾਰੀਆਂ ਗਈਆਂ। ਇਸ ਦੀ ਸ਼ਿਕਾਇਤ ਗੁਰਦੁਆਰੇ ਦੇ ਮੈਨੇਜਰ ਨੇ ਡੀਸੀ ਕੋਲ ਕੀਤੀ। ਪੁਲਿਸ ਨੇ ਉਲਟਾ ਗੁਰਦੁਆਰੇ ਤੇ ਹੀ ਇਲਜ਼ਾਮ ਲਾ ਦਿੱਤਾ। ਇਸ ਰੌਲੇ ਰੱਪੇ ਵਿੱਚ ਗੁਰਦੁਆਰੇ ਦੇ ਅੱਗੇ ਅਤੇ ਅੰਦਰ ਬਹੁਤ ਵੱਡੀ ਭੀੜ ਜੁੜ ਗਈ। ਅੱਧੇ ਘੰਟੇ ਵਿੱਚ ਹੀ ਪੁਲਿਸ ਦੀਆਂ 3 ਬੱਸਾਂ ਆ ਪਹੁੰਚੀਆਂ। 3 ਬੱਸ ਵਿੱਚ ਫੁਹਾਰੇ ਵੱਲੋਂ ਕੁਝ ਰੋੜੇ ਵਜੇ। ਇਸ ਤੇ ਪੁਲਿਸ ਨੇ ਵਹਿਸ਼ੀਆਣਾ ਲਾਠੀਚਾਰਜ ਸ਼ੁਰੂ ਕੀਤਾ। ਲੋਕ ਡਰਦੇ ਹੋਏ ਗੁਰਦੁਆਰੇ ਵੱਲ ਦੌੜੇ। ਹੁਣ ਕੋਤਵਾਲੀ ਅਤੇ ਗੁਰਦੁਆਰੇ ਵਿੱਚ ਵੱਡੀ ਭੀੜ ਨੇ ਇੱਕ ਦੂਜੇ ਵੱਲ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਥੋੜੀ ਦੇਰ ਬਾਅਦ ਪੁਲਿਸ ਨੇ ਕੋਤਵਾਲੀ ਤੋਂ ਗੁਰਦੁਆਰੇ ਵੱਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਦੀ ਫਾਇਰਿੰਗ 50 ਮਿੰਟ ਦੇ ਕਰੀਬ ਜਾਰੀ ਰਹੀ। ਗੁਰਦੁਆਰੇ ਦੀ ਇਮਾਰਤ ਉੱਤੇ ਗੋਲੀਆਂ ਦੇ 686 ਨਿਸ਼ਾਨ ਸਨ। ਪੁਲਿਸ ਦੀ ਫਾਇਰਿੰਗ ਨਾਲ 36 ਬੰਦੇ ਜ਼ਖਮੀ ਹੋਏ। ਬਾਅਦ ਵਿੱਚ ਤਾਰਾ ਚੰਦ ਪੁਲਿਸੀਏ ਦੀ ਅਗਵਾਈ ਵਿੱਚ ਪੁਲਿਸ ਨੇ ਗੁਰਦੁਆਰੇ ਦੇ ਲੰਗਰ ਉੱਤੇ ਹਮਲਾ ਕੀਤਾ। ਪੁਲਿਸ ਦੇ ਐਕਸ਼ਨ ਦੇ ਖਿਲਾਫ ਲੋਕਾਂ ਵਿੱਚ ਆਮ ਕਰਕੇ ਤੇ ਸਿੱਖਾਂ ਵਿੱਚ ਖਾਸ ਕਰਕੇ ਬੜਾ ਰੋਸ ਪੈਦਾ ਹੋਇਆ।
3: ਸੋ ਇਹ ਸਨ ਪੰਜਾਬ ਅਤੇ ਸਿੱਖ ਤਾਰੀਖ ਨਾਲ ਜੁੜੀਆਂ ਹੋਈਆਂ ਕੁਝ ਇਤਿਹਾਸਿਕ ਘਟਨਾਵਾਂ, ਜਿਨ੍ਹਾਂ ਦਾ ਸਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ। ਸੋ ਦੇਖਦੇ ਹਾਂ ਜੀ, ਅੱਜ ਦੇ ਦਿਨ ਦੇਸ਼ ਦੁਨੀਆਂ ਵਿੱਚ ਕੀ ਕੁਝ ਵਾਪਰਿਆ ਸੀ।
4: ਸਨ 1529 ਬੰਗਾਲ ਦੇ ਅਫਗਾਨੀ ਸ਼ਾਸਕ ਨੁਸਰਤ ਸ਼ਾਹ ਨੂੰ ਮੁਗਲ ਸ਼ਾਸਕ ਬਾਬਰ ਨੇ ਯੁੱਧ ਵਿੱਚ ਹਰਾਇਆ ਸੀ। ਸਨ 1861 ਸੁਤੰਤਰਤਾ ਸੰਗਰਾਮ ਸੈਨਾਨੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਮੋਤੀ ਲਾਲ ਨਹਿਰੂ ਦਾ ਜਨਮ ਹੋਇਆ ਸੀ। ਸਨ 1914 ਬਰਤਾਨੀਆ ਦੀ ਸੰਸਦ ਨੇ ਔਰਤਾਂ ਦੇ ਵੋਟ ਦੇ ਅਧਿਕਾਰ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ। ਸਨ 1944 ਮਹਾਤਮਾ ਗਾਂਧੀ ਨੂੰ ਪੁਣੇ ਸਥਿਤ ਆਗਾ ਖਾਨ ਪੈਲੇਸ ਤੋਂ ਰਿਹਾ ਕੀਤਾ ਗਿਆ ਸੀ। ਸਨ 2001 ਪੋਪ ਜਾਨ ਪਾਲ ਦੂਜੇ ਸੀਰੀਆ ਯਾਤਰਾ ਦੌਰਾਨ ਇੱਕ ਮਸਜਿਦ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੋਪ ਬਣੇ ਸਨ। ਸਾਲ 2013 ਪਾਕਿਸਤਾਨ ਦੇ ਵਿੱਚ ਇੱਕ ਚੁਣਾਵੀ ਰੈਲੀ ਦੇ ਦੌਰਾਨ ਬੰਬ ਧਮਾਕੇ ਨਾਲ 15 ਲੋਕ ਮਾਰੇ ਗਏ ਤੇ ਕਰੀਬ 15 ਲੋਕ ਹੀ ਜ਼ਖਮੀ ਹੋਏ ਸਨ।
3: ਸੋ ਇਸ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ, ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
5: ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ, ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ।

0: ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਜੀ
1: ਪਰਾਂਦਾ ਪਾਗੁੱਤ ਚ ਪਰਾਂਦਾ ਪਾਗੁੱਤ ਚ ਪਰਾਂਦਾ ਵੇ ਜੇ ਨੱਚਣ ਨਹੀਂ ਦੇਣਾ ਫਿਰ

ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਵਜੇ ਕਰਾਂਗੇ ਵਤਨ ਪੰਜਾਬ ਦੇ ਪਿੰਡਾਂ ਦੀਆਂ ਬੀਤੀਆਂ ਗੁਆਚੀਆਂ ਤੇ ਚੇਤਿਆਂ ਚ ਵਸੀਆਂ ਗੱਲਾਂ ਚੰਗਾ ਮਿਲਦੇ ਆ ਫਿਰ

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਮੇਰਾ ਇਹ ਸਰੀਰ ਅਤੇ ਇਸ ਦੇ ਸਾਰੇ ਅੰਦਰੂਨੀ ਬਾਹਰੀ ਅੰਗ ਮੇਰੇ ਅਵਚੇਤਨ ਮਨ ਵਿਚਲੀ ਅਨੰਤ ਸਿਆਣਪ ਨੇ ਹੀ ਬਣਾਏ ਹਨ। ਇਹੀ ਜਾਣਦੀ ਹੈ ਕਿ ਮੈਨੂੰ ਠੀਕ ਕਿਵੇਂ ਕਰਨਾ ਹੈ। ਇਸੇ ਸਿਆਣਪ ਨੇ ਹੀ ਮੇਰੇ ਸਾਰੇ ਅੰਗਾਂ, ਮੇਰੇ ਸਰੀਰ ਦੀਆਂ ਮਾਸਪੇਸ਼ੀਆਂ, ਹੱਡੀਆਂ ਅਤੇ ਸਾਰੇ ਸੈੱਲਾਂ ਨੂੰ ਡਿਜ਼ਾਈਨ ਕੀਤਾ ਹੈ। ਇਹ ਅਨੰਤ ਹੀਲਿੰਗ ਸ਼ਕਤੀ ਜੋ ਕਿ ਮੇਰੇ ਅੰਦਰ ਹਾਜ਼ਰ ਹੈ, ਹੁਣ ਮੇਰੇ ਸਰੀਰ ਦੇ ਹਰ ਸੈੱਲ ਨੂੰ ਰੂਪਾਂਤਰਿਤ ਕਰ ਰਹੀ ਹੈ ਅਤੇ ਮੈਨੂੰ ਸੰਪੂਰਨ ਬਣਾ ਰਹੀ ਹੈ। ਮੈਂ ਇਸ ਇਲਾਜ ਲਈ ਇਸ ਦਾ ਧੰਨਵਾਦੀ ਹਾਂ। ਮੈਂ ਜਾਣਦਾ ਹਾਂ ਕਿ ਇਸ ਸਮੇਂ ਇਹ ਮੇਰੇ ਅੰਦਰ ਚੱਲ ਰਹੀ ਹੈ। ਮੇਰੇ ਅੰਦਰ ਦੀ ਇਸ ਉਸਾਰੂ ਸਿਆਣਪ ਦਾ ਕੰਮ ਹੈਰਾਨੀਜਨਕ ਹੈ। ਇਹ ਲਗਾਤਾਰ ਮੇਰੇ ਸਰੀਰ ਦੇ ਬਿਮਾਰ ਸੈੱਲਾਂ ਨੂੰ ਖਤਮ ਕਰਕੇ ਉਹਨਾਂ ਦੀ ਜਗ੍ਹਾ ਤੰਦਰੁਸਤ ਅਤੇ ਨਰੋਏ ਸੈੱਲਾਂ ਦਾ ਨਿਰਮਾਣ ਕਰ ਰਹੀ ਹੈ। ਮੈਂ ਬਿਲਕੁਲ ਤੰਦਰੁਸਤ ਹਾਂ। ਇਸ ਤੰਦਰੁਸਤੀ ਲਈ ਮੈਂ ਇਸ ਕੁਦਰਤ ਦਾ, ਪਰਮਾਤਮਾ ਦਾ ਤੇ ਆਪਣੇ ਅੰਦਰ ਚੱਲ ਰਹੀ ਇਸ ਅਨੰਤ ਸ਼ਕਤੀ ਦਾ ਦਿਲੋਂ ਧੰਨਵਾਦੀ ਹਾਂ।

0: Radio 24/7.
1: ਸਸਿਕਾ ਜੀ ਮੈਂ ਆ ਤੁਹਾਡਾ ਆਪਣਾ ਪ੍ਰਭ ਗਿੱਲ ਤੁਸੀਂ ਮੇਰੇ ਗੀਤਾਂ ਨੂੰ ਚੰਗੇ ਚੰਗੇ ਪੰਜਾਬੀ ਗੀਤਾਂ ਨੂੰ ਪਿਆਰ ਕਰਦੇ ਰਹੋ ਤੇ ਸੁਣਦੇ ਰਹੋ ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ।

0: ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ

ਆਨਲਾਈਨ ਸੇਲਸ ਕੰਪਨੀ ਸਨੈਪਡੀਲ ਦੀ ਸਥਾਪਨਾ ਰੋਹਿਤ ਪਾਂਸਲ ਨੇ ਆਪਣੇ ਦੋਸਤ ਕੁਨਾਲ ਪਹਿਲ ਨਾਲ ਮਿਲ ਕੇ ਕੀਤੀ। ਸਨੈਪਡੀਲ ਫਲਿਪਕਾਰਟ ਤੋਂ ਬਾਅਦ ਦੂਸਰੀ ਸਭ ਤੋਂ ਵੱਡੀ ਸ਼ੁੱਧ ਭਾਰਤੀ ਮੂਲ ਦੀ ਆਨਲਾਈਨ ਸੇਲਸ ਕੰਪਨੀ ਹੈ। ਕੰਪਨੀ ਦਾ ਟਰਨਓਵਰ ਤਕਰੀਬਨ 3,000 ਕਰੋੜ ਦਾ ਹੈ। ਇਸ ਦੀ ਸਾਲਾਨਾ ਵਿਕਰੀ $30 ਕਰੋੜ ਤੋਂ ਵੱਧ ਹੈ। ਇਹ ਕੰਪਨੀ ਭਾਰਤ ਦੇ 5,000 ਸ਼ਹਿਰਾਂ ਅਤੇ ਪਿੰਡਾਂ ਵਿੱਚ 1 ਕਰੋੜ ਵੱਖ ਵੱਖ ਕਿਸਮ ਦਾ ਸਮਾਨ ਗਾਹਕਾਂ ਦੇ ਘਰ ਤੱਕ ਪਹੁੰਚਾ ਰਹੀ ਹੈ। ਅਜਿਹੀਆਂ ਹੋਰ ਵਡਮੁੱਲੀਆਂ ਜਾਣਕਾਰੀਆਂ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।

0: नमस्ते, सत श्री अकाल, आदाब। ते एक बार फिर तो हार्दिक स्वागत है तुहाडा अपने तुहाडे अपने रेडियो चैनल दे, हरमन रेडियो आस्ट्रेलिया दे। ते मैं प्रनीत कौर तुहाडे नाल इस टाइम जुड़ी हाँ मेलबर्न दे बहुत ही खूबसूरत इलाके गिप्सलैंड तो। ते तुसी मैनू सुन रहे हो देश विदेश विच इस टाइम लाइव। ते ਸਾਡਾ ਲਾਈਵ ਇਸ ਟਾਈਮ ਫੇਸਬੁੱਕ ਦੇ ਪੇਜ ਤੇ ਤੁਸੀਂ ਮੈਨੂੰ ਸੁਣ ਸਕਦੇ ਹੋ, ਯੂਟਿਊਬ ਰਾਹੀਂ ਸੁਣ ਸਕਦੇ ਹੋ ਤੇ ਸਾਡੀ ਐਪ ਦੇ ਰਾਹੀਂ। ਤੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਵੱਖਰਾ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਅੱਜ ਗੈਸਟ ਵੀ ਸ਼ਾਮਲ ਹੋਣਗੇ। ਤੇ ਇੱਕ ਗੈਸਟ ਸਾਡੇ ਪਾਕਿਸਤਾਨ ਤੋਂ ਸ਼ਾਮਲ ਹੋਣਾ ਸੀ, ਬਟ ਇੱਕ ਵਜੇ ਦੇ ਹਿਸਾਬ ਦੇ ਨਾਲ ਪਾਕਿਸਤਾਨ ਦੇ ਟਾਈਮ ਤੋਂ ਉਹਨਾਂ ਦਾ ਮੈਨੂੰ ਮੈਸੇਜ ਆਇਆ ਕਿ ਉਹ ਅੱਜ ਸ਼ਾਮਿਲ ਨਹੀਂ ਹੋ ਸਕਦੇ, ਲੇਕਿਨ ਐਤਵਾਰ ਨੂੰ ਉਹ ਮੇਰੇ ਨਾਲ ਸ਼ਾਮਿਲ ਹੋਣਗੇ। ਬਟ ਇਸ ਟਾਈਮ ਇੱਕ ਹੋਰ ਗੈਸਟ ਸਾਡੇ ਨਾਲ ਹੈਗੇ ਨੇ ਤੇ ਆਪਾਂ ਉਹਨਾਂ ਦੇ ਨਾਲ ਜਿਵੇਂ ਪ੍ਰੋਗਰਾਮ ਦੇ ਮੱਧਿਆਂ ਦੇ ਵਿੱਚ ਪਹੁੰਚਾਂਗੇ ਤੇ ਇੱਕ ਵੱਖਰੇ ਟੌਪਿਕ ਦੇ ਉੱਤੇ ਗੱਲ ਕਰਾਂਗੇ। ਤੇ ਅੱਜ ਦਾ ਜਿਹੜਾ ਟੌਪਿਕ ਮੈਂ ਲਿਆ ਤੇ ਪਹਿਲੇ ਸੈਸ਼ਨ ਦੀ ਮੈਂ ਸ਼ੁਰੂਆਤ ਹਿੰਦੀ ਦੇ ਪ੍ਰੋਗਰਾਮ ਦੇ ਵਿੱਚ ਹਿੰਦੀ ਦੇ ਵਿੱਚ ਭਾਸ਼ਾ ਦੇ ਵਿੱਚ ਕਰਾਂਗੀ ਤੇ ਉਸ ਤੋਂ ਬਾਅਦ ਮੇਰੇ ਨਾਲ ਜਿਹੜੇ ਗੈਸਟ ਜੁੜਨਗੇ ਮੱਧਿਆ ਇਸ ਪ੍ਰੋਗਰਾਮ ਦੇ ਦੌਰਾਨ, ਉਸ ਦੌਰਾਨ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਾਂਗੇ। ਤੇ ਬੜੀ ਉੱਘੀ ਸ਼ਖਸੀਅਤ ਨੇ ਤੇ ਰੰਧਾਵਾ ਸਾਹਿਬ ਸਾਡੇ ਨਾਲ ਐਡ ਹੋਣਗੇ 9:30 ਵਜੇ। ਤੇ ਉਸ ਦੌਰਾਨ ਆਪਾਂ ਉਹਨਾਂ ਦੇ ਨਾਲ ਇੱਕ ਵੱਖਰੇ ਟੌਪਿਕ ਦੇ ਉੱਤੇ ਇੱਕ ਵੱਖਰੀ ਸੀਰੀਜ਼ ਜੋ ਤਿਆਰ ਕਰ ਰਹੇ ਨੇ ਉਸ ਦੇ ਉੱਤੇ ਗੱਲ ਕਰਾਂਗੇ। ਤੇ ਬਹੁਤ ਹੀ ਖੂਬਸੂਰਤ ਉਹ ਵੱਖਰੀ ਸੀਰੀਜ਼ ਹੈਗੀ ਆ ਤੇ ਉਸਦੇ ਵੱਲ ਝਾਤ ਪਾਵਾਂਗੇ। ਬਟ ਪਾਕਿਸਤਾਨ ਤੋਂ ਇਮਰਾਨ ਬਾਈ ਜੀ ਮੇਰੇ ਨਾਲ ਲਾਹੌਰ ਤੋਂ ਜੁੜਨ ਆ ਰਹੇ ਸੀਗੇ, ਲੇਕਿਨ ਉਹ ਸ਼ਾਮਿਲ ਹੋਣਗੇ ਮੇਰੇ ਨਾਲ ਐਤਵਾਰ ਦੀ ਸੀਰੀਜ਼ ਦੇ ਵਿੱਚ। ਬਟ ਅੱਜ ਦੇ ਗੈਸਟ ਸਾਡੇ ਨਾਲ 9:30 ਵਜੇ ਜਿਹੜਾ ਸੀਰੀਜ਼ ਸਾਡੀ ਸਟਾਰਟ ਹੋਏਗੀ ਉਸ ਟਾਈਮ ਸਾਡੇ ਨਾਲ ਜੁੜਨਗੇ। ਤੇ ਆਪਾਂ ਹੁਣ ਗੱਲ ਕਰਦੇ ਹਾਂ, ਅੱਜ ਦਾ ਜਿਹੜਾ ਟੌਪਿਕ ਹੈ ਬੜਾ ਹੀ ਡਿਫਰੈਂਟ ਟੌਪਿਕ ਹੈ। ਤੇ ਅੱਜ ਦੇ ਟੌਪਿਕ ਦੇ ਵਿੱਚ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ, ਸ਼ਰਧਾ, ਫੇਥ, ਭਾਵਨਾ, ਬਿਲੀਵ, ਟਰੱਸਟ, ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਕਿਉਂ ਇੰਪੋਰਟੈਂਟ ਨੇ, ਇਸ ਦੇ ਉੱਤੇ ਝਾਤੀ ਮਾਰਾਂਗੇ। ਤੇ ਅੱਜ ਦਾ ਪ੍ਰੋਗਰਾਮ ਹੈ ਇਹ ਪਹਿਲਾ ਭਾਗ, ਜਿਵੇਂ ਕਿ ਅੱਜ ਦੀ ਡਿਮਾਂਡ ਹੈਗੀ ਆ ਕਿ ਮੈਂ ਹਿੰਦੀ ਦੇ ਵਿੱਚ ਕਰਾਂ, ਪਹਿਲਾਂ ਮੈਂ ਹਿੰਦੀ ਦੇ ਵਿੱਚ ਇਹ ਪ੍ਰੋਗਰਾਮ ਕਰਾਂਗੀ ਤੇ ਮੱਧਿਆ ਦੇ ਤੋਂ ਬਾਅਦ ਇਹ ਪ੍ਰੋਗਰਾਮ ਪੰਜਾਬੀ ਦੇ ਵਿੱਚ ਸ਼ੁਰੂਆਤ ਹੋਵੇਗੀ। ਤੇ ਅੱਜ ਦੇ ਟੌਪਿਕ ਦਾ ਨਾਮ ਹੈ ਵਟ ਇਜ਼ ਦਾ ਇੰਪੋਰਟੈਂਸ ਆਫ ਪਿਓਰਿਟੀ ਇਨ ਫੇਥ ਸਲੈਸ਼ ਸ਼ਰਧਾ, ਹਨਾ, ਸ਼ਰਧਾ, ਫੇਥ, ਬਿਲੀਵ, ਅਸੀਂ ਸਾਰੀ ਚੀਜ਼ਾਂ ਕਰਦੇ ਹਾਂ। ਤੇ ਮੈਂ ਗੁਰਬਾਣੀ ਦੀ ਓਟ ਸਹਾਰਾ ਲੈ ਕੇ ਇਹ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੀ। ਤੇ ਪਰਮਾਤਮਾ ਦੀ ਆਗਿਆ, ਉਸ ਅਕਾਲ ਪੁਰਖ ਦੀ ਆਗਿਆ ਲੈ ਕੇ ਚਲੋ ਮਿਲ ਕੇ ਇਕੱਠੇ ਹੋ ਕੇ ਅਸੀਂ ਅੱਜ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੇ ਸ਼ੁਰੂਆਤ ਆਪਾਂ ਹਮੇਸ਼ਾ ਜਿਵੇਂ ਕਿ ਕਰਦੇ ਹਾਂ ਮੌਸਮ ਤੋਂ, ਤੇ ਆਪਣੇ ਅੰਦਰਲੇ ਤੇ ਬਾਹਰਲੇ ਮੌਸਮ ਦੀ ਜਾਣਕਾਰੀ ਦੇ ਲਈ ਅੱਗੇ ਵਧਦੇ ਹਾਂ। ਤੇ ਚਲੋ ਮੈਂ ਹਿੰਦੀ ਦੇ ਵਿੱਚ ਹੁਣ ਬੋਲਣਾ ਸਟਾਰਟ ਕਰਾਂ ਤੇ ਆਪਾਂ ਨਾਲ ਦੀ ਨਾਲ ਆਪਣੇ ਅੰਦਰਲੇ ਤੇ ਬਾਹਰਲੇ ਮੌਸਮ ਦੀ ਝਾਤੀ ਮਾਰਦੇ ਹਾਂ। ਅਗਰ ਇਸ ਟਾਈਮ ਦੇਖਾ ਜਾਏ ਸਿਡਨੀ ਮੇ, ਸਿਡਨੀ ਦਾ ਸਿਡਨੀ ਕਾ ਜੋ ਤਾਪਮਾਨ ਹੈ ਉਹ 21.0 ਡਿਗਰੀ ਸੈਲਸੀਅਸ, 21.0 ਡਿਗਰੀ ਸੈਲਸੀਅਸ ਮਹਿਸੂਸ ਕੀਆ ਜਾ ਰਿਹਾ ਹੈ। ਦੇਖੋ ਮੈਂ ਸਾਰੀਆਂ ਭਾਸ਼ਾਵਾਂ ਮਿਕਸ ਕਰ ਦੇਣੀਆਂ ਨੇ ਅੱਜ, ਕਿਉਂਕਿ ਡਿਮਾਂਡ ਇਸ ਤਰ੍ਹਾਂ ਦੀ ਮੈਨੂੰ ਆਉਂਦੀ ਹੈ ਤਾਂ ਫਿਰ ਮੈਨੂੰ ਉਸਦੇ ਹਿਸਾਬ ਦੇ ਨਾਲ ਉਹ ਚੱਲਣਾ ਪੈਂਦਾ। ਤੋ ਜੋ ਮੌਸਮ ਹੈ ਇਸ ਟਾਈਮ ਸਿਡਨੀ ਕਾ ਉਹ 21.0 ਡਿਗਰੀ ਸੈਲਸੀਅਸ ਮਹਿਸੂਸ ਹੋ ਰਿਹਾ। ਤੋ ਯੇ ਮਹਿਸੂਸ ਤਾਂ ਜੈਸੇ ਬਾਦਲ ਅੰਦਰ ਔਰ ਬਾਹਰ, ਵੋ ਮਹਿਸੂਸ ਹਮ ਬਾਦਲੋਂ ਕੀ ਤਰ੍ਹਾਂ, ਕਭੀ ਬਾਦਲ ਬਰਸਾਤ ਬਰਸਾਨੇ ਕੇ ਲੀਏ ਤਿਆਰ ਹੋਤੇ ਹੈ, ਔਰ ਕਭੀ ਬਾਦਲ ਵਹਾਂ ਪੇ ਠਹਿਰ ਕੇ ਵੋ ਕਾਲੀ ਘਟਾ ਵਹਾਂ ਪੇ ਸਾਰਾ ਕਾਲਾ ਕਰ ਦਿੱਤੇ ਹੈ, ਔਰ ਵਹੀ ਵੋ ਕਾਲਾਪਨ ਇਨ ਟਰਮਸ ਆਫ ਪਿਓਰ ਇੰਪਿਓਰਿਟੀ, ਵੋ ਕਾਲਾਪਨ ਜਮਾ ਜਬ ਹਮਾਰੇ ਅੰਦਰ ਵੋ ਭਾਵ ਬਣ ਕੇ ਵੋ ਉੜਨੇ ਕੀ ਬਜਾਏ ਵੋ ਵਰਖਾ ਅੰਦਰ ਹੋਣੀ ਸਟਾਰਟ ਹੋ ਜਾਤੀ ਹੈ। ਤੋ ਉਸ ਟਾਈਮ ਹੋਤਾ ਕਿਆ ਹੈ, ਉਸ ਟਾਈਮ ਹਮ ਸੋਚ ਨਹੀਂ ਪਾਤੇ ਕਰੇ ਕਿਆ, ਕਰਨਾ ਕੁਛ ਔਰ ਚਾਹਤੇ ਥੇ ਕਰਨਾ ਕੁਛ ਔਰ ਸਟਾਰਟ ਕਰ ਦਿੱਤੇ ਹੈ, और यही कारण है कि जो हमारे सामने समस्या एक प्रॉब्लम आती है तो हम वहां पे एक स्टेबल स्थिति में स्थित क्यों नहीं रह पाते। वो श्रद्धा, वो फेथ, वो बिलीफ हमारे अंदर क्यों नहीं आ पाता। वो काली घटा, वो इम्प्योरिटी की काली घटा हमारे अंदर क्यों वर्खा करने स्टार्ट कर देती है। तो इसी चीज को कि वो काली घटा अंदर नाश आए, वो वर्खा जो अंदर फिर हिलाती है सारा हमारा, ऊपर से नीचे, नीचे से ऊपर, हम पूरे हिल जाते हैं। और वो सिचुएशन, वो सर्कमस्टेंसेस, वो कोई एक व्यक्ति मेरे सामने जब आता है, जब मैं ही हिल गई तो मैं दूसरे को क्या संभालूंगी। तो ये चीज, ये समस्या हमारे दौरान सामने देखने में आती है। तो इसको हमने बैलेंस कैसे करना है, वो प्योरिटी अंदर कैसे लेके आनी है, इस विचार के ऊपर आज हम बात करेंगे। जैसे कि मैंने बोला कि पहला भाग हिंदी में डिमांड आई है, तो हिंदी में जो नेक्स्ट पार्ट होगा वो पंजाबी में होगा। तो होता क्या है फिर, वो मेलबर्न की तरह 17.5 डिग्री सेल्सियस तापमान कम तो हुआ लेकिन वर्षा तो हो गई शुरू। और वो वर्षा ऐसी हुई कि कैनबरा की तरह वो काली घटा और वर्षा लगातार होती रहती है। और जब वो लगातार होती रहती है तो तापमान तो घटा, कुछ तो ठंडा हुआ कि मैं ठंडापन महसूस करूं, उस सोच को बदलूं। तो एडिलेड की तरह वो तापमान 9.8 डिग्री सेल्सियस होना स्टार्ट हो जाता है। तो ऐसे ही वो डार्विन जैसे हमेशा गर्म रहता है, तो डार्विन जो इस टाइम वो तापमान दिखा रहा है वो 34.1 डिग्री सेल्सियस दिखा रहा है। वहां पे हमेशा बादल और वो घटा हमेशा छाई रहती है। कभी सूरज कहते हैं कि वो बादलों के पीछे लुक्का छिपी, ऐसे ही वो हमारे विचार कभी नेगेटिव कभी वेस्ट हमें एक दुविधा में डाल देते हैं। लेकिन जब हमारे अंदर वो एक ट्रस्ट, एक फेथ उजागर होता है तो वो एक जो रोशनी, वो परमात्मा, वो निराकार, वो ईश्वर, वो प्रभु, वो गॉड हमें जब एक रास्ता दिखाता है तो हमारे अंदर और वो बाहर वो रोशनी स्टार्ट हो जाती है। वो रोशनी जो हमें हमेशा हमारा साथ देती है, वो रोशनी, वो परमात्मा का हाथ जो हमें मुश्किलों के समय ही नहीं, हमारे सुख और दुख में हमेशा हमारे साथ होता है। वो परमात्मा का साथ जो हमें जिंदगी जीना सिखाता है। तो अगर मैं बात करूं ये श्रद्धा वर्ड की, श्रद्धा एक वर्ड ही नहीं है, श्रद्धा एक वो फीलिंग है, वो भाव है जो हमें जब हम मुश्किल में होते हैं तब भी उठाता है, जब हम खुशी में होते हैं तब हमारी वो खुशी को कन्वर्ट करता है आनंद में। वो आनंद जो अंदर और बाहर हमें उस कंटेंटमेंट, वो सेटिस्फेक्शन के रूप में महसूस होता है। वो कंप्लीटनेस हमारे अंदर जब आती है तब हमें वो परमानेंट आनंद और वो खुशी महसूस होती है। लेकिन होता क्या है, हम एक इल्यूजन, एक ड्रामा में एक पार्ट बजा रहे हैं और उसमें पार्ट बजाते बजाते हम एक सेवा भाव से एक सेवा भी करते हैं कि मैं आपसे जुड़ा हुआ परमात्मा ये कार्य कर रहा हूं। क्यों ना ऐसा हो जाए कि जो भी हम इन फ्यूचर और जो अब और प्रेजेंट और पास्ट में कर चुके हैं उस चीज को हम श्रद्धा के रूप से ही करना स्टार्ट कर दें, उस फीलिंग को ऐसे लेके आए कि वो कंप्लीट श्रद्धा हो। लेकिन ये हमें जानकारी नहीं है कि वो श्रद्धा वर्ड वर्ड नहीं है, वो श्रद्धा भाव है। और जब वो भाव की समझ नहीं होगी चाहे मैं सेवा करूं, चाहे मैं नॉर्मल काम करूं, चाहे मैं दफ्तर में बैठी काम करूं, चाहे मैं इस टाइम आपके सामने हूं, अगर मेरे अंदर वो श्रद्धा नहीं होगी तो जो भी मैं कार्य कर रही हूं उसमें असफलता का सामना करना पड़ेगा। और बाहर के जो अभी हम इस टाइम जो काम भी कर रहे हैं, क्यों ना उस काम को भी हम उस श्रद्धा के रूप में करें। लेकिन वो श्रद्धा आएगी कैसे? वो भाव, वो थॉट, वो फीलिंग असल में अगर ड्यूअलिटी के रूप में होगी तो उस टाइम मेरे भाव और मेरी वर्ड और मेरी सोच प्योर नहीं होगी। तो इस प्योरिटी का मतलब क्या है? पवित्रता का जब वर्ड मैं यूज करती हूं, और जब हम यूज करते हैं, कई तो इस वर्ड से ही दूर भाग जाते हैं कि पवित्रता है तो दूर भाग जाओ, ये होता है, रियलिटी है। क्योंकि हम इल्यूजन में इतना अंदर जा चुके हैं कि पवित्रता के शब्द कोई, नाम कोई सुन के दूर भागना शुरू कर देते हैं। लेकिन ये पवित्रता केवल शरीर की पवित्रता नहीं, ये पवित्रता मन की पवित्रता है, जहां पे हमारे वो थॉट्स, हमारे भाव, वो फीलिंग्स स्टार्ट होती है। तो इसको पवित्र करना क्यों जरूरी है? और जब हम वो श्रद्धा, वो भाव, वो ट्रस्ट, वो फेथ, चाहे हम किसी सेवा करते टाइम रखें, चाहे जब हम अपना कार्य करते हैं, कोई भी नॉर्मल काम, चाहे आप ऑफिस में हो, चाहे कहीं पे भी हो, उस कार्य को जब आप उस श्रद्धा के रूप में करोगे ना, उसमें सफलता आपकी 100% है। लेकिन वो तब आएगी जब आपका मन शुद्ध है, वो श्रद्धा शुद्ध। अब शुद्ध वर्ड है ना, श्रद्धा वर्ड कहां से आया? अगर श्रद्धा वर्ड को समझने की हम कोशिश करें, ठीक है, श्रद्धा शर्द, शर्त, शर्त मीन्स हार्ट, मेरा दिल है ना, शर्त दा, ये दा मतलब धा, इसका मतलब है कि मेरा मन। जब मन और दिल है ना, मन जहां पे हमारे भाव, वो थॉट इनिशिएट होते हैं, जहां पे मेरा विचार इनिशिएट होता है, अगर वो मन और मेरा है ना, मन और मेरा वो जो भाव है, दोनों इकट्ठे हो गए, अंदर और बाहर मेरा इकट्ठा हो गया, तो उसके बाद मेरे विचार और जो मैं हूं असल में अंदर, दोनों चीजें मेरी सेम है, ठीक है। जब वहां पे मेरा थॉट सेम, सोच भी मैं वैसे रही हूं, कर भी वैसे रही हूं, ठीक है, जिसमें मेरा मन और मेरा ध्यान दोनों चीजें, मेरा मन और मेरा ध्यान दोनों चीजें इकट्ठी हैं, वो जो चीज होगी उसमें इम्प्योरिटी नहीं होगी। जहां पे दो थॉट्स इकट्ठे मिक्सचर हो गए, वहां पे वो मिक्सचरिटी, वो इम्प्योरिटी आ गई। कहते हैं ना कि अंदर से कुछ और है तू, बाहर से कुछ और है। जब वो अंदर और बाहर सेम होगा, तब जो उस कार्य में हम काम करेंगे, अंदर हम कह रहे हैं कि ये बॉस ऐसा है, बाहर हम कह रहे हैं यस यस आई एम विद यू, आई एम विद यू, तो उस टाइम हमें उस अपने जो सिंपल एक काम है ऑफिस का, उसमें भी सफलता महसूस नहीं होती। तो ये कारण है कि जब हम एक कार्य, सिंपल कार्य भी करते हैं ना, तो वहां पे हमें कई मुसीबतों का सामना करना पड़ता है। तो ये चीजें, इस चीज को समझने के लिए हमें वो प्योरिटी, अपनी ईगो, आई को मारना बहुत जरूरी है ना। बाहर कह रहे हैं कि हम सेवा कर रहे हैं, मैं सेवा कर रहा हूं, ठीक है, और अगर मैं सेवा कर रहा हूं, अगर सेवा मेरी चल रही है, तो सेवा में किसी का ऊपर नीचे नहीं देखा जाएगा, किसी को नीचे ऊपर खींचने की कोशिश नहीं की जाएगी। तो ये चीज बहुत जरूरी है। अगर मैं गुरबानी की बात करूं, इकट्ठे मिलके करते हैं, हिंदी में बात कर रही हूं जैसे कि डिमांड आई, लेकिन मैं गुरबानी को लेके साथ ये चीज को एक्सप्लेन करना चाहती हूँ। गुरबानी में कहा जाता है जिन श्रद्धा राम नाम लागी, तिन दूजे चित ना लाए राम। Those who develop a firm faith in God's name do not attach their conscience to someone else. जब हम कोई भी सेवा करते हैं, जब परमात्मा को याद करते हैं, तो उस टाइम सिर्फ एक की तरफ जब मेरा वो मेरा मन और मेरी बुद्धि इकट्ठी उस परमात्मा से जुड़ी होगी, ठीक है, और एक पे वो मेरा विश्वास होगा, तब पंजाबी में वो लिखा है नीचे, जिन्हां मनुखा ने परमात्मा दा नाम सिमरन विच निश्चय पक्का कर लिया, वो हर नाम दा प्यार छड़ के किसे होर प्रथा पदार्थ वाल अपना चित नहीं जोड़ दे। सो हाउ इम्पोर्टेंट इट इज कि आप का मन जो है, ठीक है, अगर आप सेवा भी कर रहे हो, चाहे गुरुद्वारा साहब में, चाहे मंदिर में, चाहे कहीं पे भी, जिस टाइप की आप सेवा कर रहे हो, चाहे आप एक ऑफिस में बैठे काम कर रहे हो, अगर आपका मन और बुद्धि अगर परमात्मा की तरफ होगा, एक से जुड़ा होगा, आप मैं नहीं होगी, वो मैं भी जब मैं हूं तब तू नहीं था, जब तू है तब मैं नहीं, जब ये बात हो जाएगी ना, तब जो आपका ऑफिस का कार्य भी होगा उसमें 110% आपको सफलता महसूस होगी। और जो आप सेवा कर रहे हो वहां पे आप भेदभाव नहीं रखोगे किसी प्रकार का भी, कोई ऊंच नीच आगे पीछे कुछ भी ना सोच के, जब वो मैं को मार के जब तू ही तू होगा, मन और बुद्धि उसके साथ जुड़ी होगी, तब आपका जो कार्य होगा वो हमेशा सफलता की तरफ होगा। लेकिन मन ऐसी चीज है कि उसमें लगातार कॉन्टिन्यूस थॉट चलते ही जा रहे हैं, वो मन उसकी तरफ सिर्फ वो पदार्थों को भूल जाता है, कि वो उसका रिजल्ट भी भूल जाता है, वो सिर्फ कार्य करता है उस टाइम, कि मेरे ये मेरा कार्य है, मेरी सेवा है। अगर सेवा भाव को असली समझना है ना, चाहे आप मंदिर में कर रहे हो, चाहे आप गिरजाघर में कर रहे हो, किसी भी धार्मिक स्थान पे कर रहे हो, कहीं पे भी कर रहे हो, अगर आपकी वो मन और बुद्धि एकाग्र नहीं है, आप बाहर सोच रहे हो कि मेरा इतना नाम होगा, मैं फेमस हो जाऊंगी, मैं ये करूंगी, मैं इसको नहीं लेके आऊंगा, मैं इसको कर लेके आऊंगा, मैंने यहाँ पे ऐसे करना है, मैंने ये शो ऑफ करना है, जहां पे शो ऑफ हो गया, आप पदार्थ की तरफ चले गए, वहां आपकी सेवा कभी भी जिंदगी में सफल नहीं हो सकती। अब कमी क्या है, क्योंकि मन इतना भागता है कि कई बार आप चाहे पाठ जप रहे हो, भगवान से जुड़ना चाह रहे हो, लेकिन वो बार बार बार बार वो माया आपको खींचती है। माया क्या है? माया पैसा नहीं, माया पैसा बन के वो थॉट के रूप में आती है, वो जब थॉट के रूप में आपको थॉट आपके ही डिस्टर्ब करना शुरू कर देते हैं अंदर, तब वो सेवा सेवा नहीं कहलाती। तो इस जब आप सेवा करते हो तो आपका मन अंदर से और आपकी बुद्धि अगर उसके साथ होगी, वो योग वो कनेक्शन आपका उस टाइम होगा, तब आपकी सेवा की सफल होगी। तो इसके दौरान फिर आगे बढ़ते हैं, फिर आगे क्या है, कहते गुरु नानक देव जी है ना, अगर मैं अंग गुरु ग्रंथ साहिब जी के अंग 444 की बात करूं, उसमें हाँ सारे में ना राम नाम की चर्चा की गई है, और राम कौन है, वही परमात्मा है ना, उसमें परमात्मा का जो वर्ड है ना, बहुत ही गहराई से उसमें परमात्मा ने उसको डिस्क्राइब किया है। कहते जब आपका नेचर ऑफ फेथ होगा ना, यूनिफाई होगा, कि मतलब अनडिवाइडेड होगा, आप जुड़े हो परमात्मा की तरफ, आप कर रहे हो कोई भी सेवा, चाहे लंगर बनाने की सेवा हो, चाहे चाय बनाने की सेवा हो, है ना, जहां पे गॉसिप हो रहा है, जहां पे आप मुख से गॉसिप कर रहे हो लेकिन साथ में आप लंगर की सेवा कर रहे हो, तो वो सेवा कभी सफल नहीं होगी। क्योंकि ये लाइनें हैं, ये मैंने स्पेशल परमात्मा ने वहां पे दृष्टि दिलाई कि ये पिक करके समझा, कि जब आपका फेथ वो यूनिफॉर्म, जब वो श्रद्धा आपकी एकाग्र होगी ना, अनडिवाइडेड एंड इक्लूसिव, जिस जब टाइम वो परमात्मा की तरफ आपका इंक्लूसिव और अनडिवाइडेड वो फेथ अंदर नहीं होगा ना, तब तक आपकी वो सेवा सफल नहीं है। क्योंकि बुद्धि बुद्धि कहाँ है आपकी, और मन कहाँ है, और मुख कहाँ है, अंदर बाहर बिल्कुल हिले हुए हो और साथ में कड़छी चल रही है। वो आप उस टाइम बोलते हुए वो कड़छी जलाओगे ना, वही चीजें वही भाव वही थॉट जब वो कोई खाएगा उसको वहां पे पहुंचेंगे। तो सेवा करने की बजाय वहां पे सर्विस करने की बजाय डिस सर्विस हो जाती है। तो देखो सेवा यहां पे बोलना सिर्फ बोलना नहीं है मेरा, यहां पे मेरी वो मन और बुद्धि को एकाग्र करके उसके साथ जोड़ के उसके बाद वो शब्द निकल रहे हैं। अब मुझे कई सारे आके बोलते हैं कि हमें भी बोलने का शौक है, हम भी बोले आके। अब मैं उनको कैसे समझाऊं, तो मैंने सोचा कि इस चीज को टॉपिक को मुझे लेके आना बहुत जरूरी है कि यहां पे सिर्फ बोलना बोलना नहीं है, जब तक आपकी मन और बुद्धि इक्लूसिव, जैसे वहां पे गुरु ग्रंथ साहब की लाइन है, जिन श्रद्धा राम नाम लागी तिन दूजा देवचित ना लाए राम, जब तक वो तुम्हारी राम के साथ उस परमात्मा के साथ उस प्रभु के साथ उस ईश्वर के साथ आपकी इक्लूसिव अनडिवाइडेड वो मन और बुद्धि एकाग्र नहीं है, तब वो बोलना बोलना होगा। जब वो अनडिवाइडेड नहीं इक्लूसिव है तब आप सेवा करते हो। तो आप सोचो कि जब यहां पे मेरा मेरी प्रेजेंस होती है तो मेरी मन और मेरा बुद्धि उसके साथ ऊपर जुड़ी होती है, तो यहां पे सिर्फ बोलना बोलना नहीं है, ये सेवा है। तो इस चीज को समझना कि जब आप फिर क्या होता है कि फिर हम यूज करते हैं योग और मेडिटेशन वर्ड, वो क्या है, वो कनेक्शन। अब उसी में हो ना कि जब आपका कनेक्शन होगा, जब इक्लूसिव और अनडिवाइडेड कनेक्शन होगा आपका उस परमात्मा से, तब जब आप कोई भी काम करोगे तब वो जो सेवा होगी वो आपकी सफल होगी। चाहे आप उस प्रभु का नाम जप रहे हो, उससे जुड़े हो, चाहे आप एक कॉमन काम कर रहे हो, चाहे आप बोल रहे हो, तभी तो कहते हैं कि मेडिटेशन चलते फिरते उठते बैठते तुम मेडिटेशन में हो। तो मेडिटेशन का मतलब कि उस परमात्मा के साथ योग में हो, कनेक्शन में हो। योग, अब देखो समझो कि तुम सोच रहे हो किसी और व्यक्ति के बारे में और बात कर रहे हो किस सेवा में, तुम पढ़ रहे हो गुरबानी, तुम पढ़ रहे हो रामायण, तुम पढ़ रहे हो गीता, तुम पढ़ रहे हो बाइबल, लेकिन सोच रहे हो किसी व्यक्ति के बारे में और तुम पढ़ी जा रहे हो, तो तुम्हारा योग उस परमात्मा से नहीं, तुम्हारा योग उस टाइम उस व्यक्ति से है। तो इस चीजों को समझो कि जब तुमने सेवा करनी है, चाहे गुरुद्वारे में, चाहे मंदिर में, चाहे गिरजाघर में, चाहे कहीं पे भी, उस सेवा को सेवा भाव से करो, उस सेवा को उस परमात्मा के साथ जुड़ के करो। जुड़ना तब होगा जब वो जो आपका अंदर और बाहर वो अनडिवाइडेड और इक्लूसिव होगा, जो जब वो अनडिवाइडेड और इक्लूसिव होगा, जिन श्रद्धा राम नाम लागी तिन दूजे चित ना लाए राम। जब उस कोई भी पदार्थ किसी भी व्यक्ति किसी भी स्थान की तरफ आपका वो मन बुद्धि नहीं होगी, सिर्फ उस परमात्मा की तरफ होगा, तब आपकी सेवा को सेवा माना जाएगा। चाहे आप एक फोटोग्राफी का काम कर रहे हो वहां पे, चाहे आप एक किचन में वहां उस टाइम काम कर रहे हो, चाहे आप झाड़ू लगा रहे हो, चाहे कोई भी सेवा कर रहे हो, चाहे बोलने की सेवा कर रहे हो, चाहे आप उस टाइम ठीक है एक पैकेट को एक ठीक है एक खाने को डिब्बे को पैक कर रहे हो, आपकी सेवा वो सफल सेवा तब होगी जब आपकी उस टाइम मन और बुद्धि उस परमात्मा के साथ जुड़ी होगी। तब तक उसकी उस चीज को सेवा नहीं माने जाएगा जब तक आप वहां पे प्रेजेंट हो के उस परमात्मा से जुड़े हुए नहीं हो। यही कमी है कि आज हर चीज व्यापार बन गई है, हम व्यापार की तरह चीजें कर रहे हैं, हमारी एकाग्रता वो हमारा ध्यान वो मन बुद्धि उसके साथ जुड़ी हुई नहीं है। और उसके बाद फिर गुरु नानक साहब जी क्या कहते हैं, गुरु नानक कहते हैं कि है ना, नानक की प्रभ श्रद्धा पूरी। उन्होंने क्या सिग्निफाई किया, इस लाइन का मतलब है क्या? फिर वो कहते हैं कि मुझे रियलाइजेशन हुआ, मुझे रियलाइजेशन हुआ। गुरु नानक देव जी बोल रहे हैं कि दिस लाइन सिग्निफाइज द रियलाइजेशन ऑफ स्पिरिचुअल डिजायर एंड फीलिंग ऑफ ग्रेटिट्यूड अपॉन रिसीविंग द ग्रेस ऑफ गॉड प्रभ। कि जब उनको ये चीजें अंदर वो उन्होंने ले ली, हाँ उनकी मन और बुद्धि उस तरफ चलेगी, तो उन्होंने कहा कि इट इंडिकेट्स ए स्टेट ऑफ फुलफिलमेंट। तब वो मुझे अंदर वो संपूर्णता, वो भरपूरता मुझे महसूस होनी स्टार्ट हुई। फिर क्या हुआ, जब जब अंदर मेरा सारी चीज सेटिस्फाइड होगी मैं, है ना, फॉर एग्जाम्पल जैसे वो गुरु नानक देव जी कह रहे हैं कि जब मैं मेरे मेरे सारे बाहरले डिजायर वो सारी सारी चीजें खत्म होगी और अंदर मैं इतना सेटिस्फाई हो गया, जब मुझे परमात्मा ने वो चीज मुझे रियलाइज कराई, मुझे मेरी, तब क्या हुआ, मेरी सारी एग्जाइटीज और डिजायर्स जो बाहर की थी वो खत्म हो गई और मैं उस कंटेंटमेंट स्टेट में, गुरु जी साहब कह रहे हैं कि मैं उस कंटेंट स्टेट में स्थित हो गया। देखो ये कंटेंटमेंट अंदर आनी, वो कंटेंटमेंट तभी आएगी, वो श्रद्धा श्रद्धा का भाव ही तब प्रकट होगा जब हम उस मटेरियलिस्टिक थिंग से, उस उसके रिजल्ट से, उस शो ऑफ से, उस इल्यूजन से, उस माया से हम बाहर निकल पाएंगे। ये तब तक पॉसिबल नहीं है जब तक हमारी जो बुद्धि है, वो मन में जो थॉट पैदा हो रहे हैं, जब तक हम उस चीज को एकाग्र नहीं करते, वो अनडिवाइडेड करने की कोशिश नहीं करते, वो इक्लूसिव करने की कोशिश नहीं करते, तब तक हमारी सेवा सेवा नहीं है, हमारा भाव भाव नहीं है, हमारा फेथ फेथ नहीं है, हमारा ट्रस्ट ट्रस्ट नहीं है। हम उस चीज को हम समझ नहीं पा रहे क्योंकि हम बाहर की शो ऑफ में बहुत ज्यादा पड़ गए हैं, बहुत ज्यादा पड़ चुके हैं इस टाइम। क्योंकि इतना जितनी जितनी साइंस हमें हर चीज में मदद कर रही है ना, उस चीज में साइंस हमें शो ऑफ में बहुत ज्यादा लेके जा रही है, बहुत ज्यादा लेके जा रही है शो ऑफ में। तो इस चीज को, श्रद्धा को समझना, श्रद्धा का भाव, कंप्लीट कंटेंटमेंट तब आए पाएगी जब हम अपने मन और बुद्धि को, उस विचारों को एकाग्र करके सिर्फ एक के साथ जोड़ेंगे। जब एक से साथ जुड़े, जब तब वो ईगो, वो तब मैं खत्म हो जाएगी, तब वो ही वो रहेगा। तो ये रहा श्रद्धा भाव का मीनिंग, और ये रहा श्रद्धा भाव को समझना और सेवा को समझना। कोई भी सेवा करो, अगर हम अपने नॉर्मल काम को भी सेवा समझ के करें ना, तो हमारे जहां पे हम काम करते हैं ना, कोई प्रॉब्लम महसूस ही नहीं होगी, महसूस ही नहीं होगी। ना भाग दौड़ होगी, ना हलचल होगी, क्योंकि अभी हम क्या कर रहे हैं कि हाँ मैं भागू यहां से, ये काम कर लो, फिनिश हुआ, 10 मिनट रह गए, 4 मिनट रह गए, ऐसे रह गए और इसको काम करके चले जाओ, मुझे पैसे मिल जाए। नहीं समझो, उन पैसों के पीछे आप कर्म, कर्म का हमें फल मिलता है, कर्मा कर्मों का फल मिलता है, तो कर्म क्यों ना उसकी याद में किया जाए, ताकि जो फल मिले, चाहे वो पैसे के रूप में जहां पे आप कम कर रहे हो, उसमें भी बरकत हो। वो बरकत तब आएगी जब आपकी मन और बुद्धि उस टाइम उसके साथ जुड़ी होगी, तब वो नॉर्मल बात नॉर्मल नहीं होगी, तो वो सेवा में कन्वर्ट होगी। तो ये कमी है हमारे अंदर इस टाइम, इस युग में, इस माया के युग में, जो सेवा सफलता नहीं होती, सेवा में सफलता नहीं होती, क्योंकि हमारी इंटेंशन है, सपोज मान लो कि कहीं पे कोई प्रोग्राम ऑर्गेनाइज किया, ठीक है, वहां पे अब सबकी वो श्रद्धा होनी बहुत जरूरी है, सबके थॉट्स वहां पे बराबर होने बहुत जरूरी है, उसमें प्योरिटी, किसी के बारे में बुरा ना सोच के कि वो ऐसे कर रहा है, वो ऐसे कर रही है, ये है वो है, ये मुझे नहीं मिला, वैसे नहीं किया, ऐसे नहीं हुआ, वो क्यों आ गई, ऐसे क्यों हुआ, अगर ये चीज बंद हो जाए ना वहां पे, सिर्फ हम सारे सेवा कर रहे हैं, जब ये हो जाएगा ना कि सेवा कर रहे हैं हम, अपना अपना ड्रामा में पार्ट बजा रहे हैं, ये मुझे कार्य मिला है, इसमें मैंने कंप्लीट फुलफिलमेंट करनी है, ठीक है। जब ये चीज आ गई वहां पे, श्रद्धा आ गई, क्योंकि जब जब उसके साथ बुद्धि और मन जुड़ा होगा ना, तो वो थॉट पैदा ही नहीं हो सकता। ये थॉट ऐसे उल्टे वाले तब ही पैदा होते हैं मन के अंदर, वो विचार तब ही शुरू होते हैं जब वहां से हटके कहीं और योग लग गया, चाहे वो वस्तु से, चाहे किसी इंसान से, चाहे मेरे वो खुद के अंदर के वो जो संस्कार मैंने इकट्ठे कर लिए हैं उसके ऊपर, तो तब ये चीज गड़बड़ करती है। तो इस चीज को समझना, उस प्योर, ये है कि प्योरिटी होनी, प्योरिटी मतलब पवित्रता, मतलब शुद्धता, विचारों में जब मेरी शुद्धता होगी और मेरी बुद्धि जब शुद्ध होके अनडिवाइडेड इक्लूसिव उसके साथ जुड़ी होगी, तो सेवा सफल होगी ही होगी। तो इस चीज को समझे हम। तो मैं वेट कर रही हूं कि हमारे गेस्ट जुड़े आके मेरे साथ, और हम आगे की बात स्टार्ट करें, और मैंने मैसेज किया उनको कि वेट कर रही हूं, और उसके बाद मैं उस चीज के बारे में स्टार्ट करूं जो वो एक सीरीज बना रहे हैं इसके ऊपर। चलो जब तक वो आते हैं, चलो आगे हैं, मैं ऐड करूं उनको। राशि कल्पा जी, की हाल है जी?
1: जी सत श्री अकाल जी, कितना हाल चाल?
0: बहुत बढ़िया जी, थैंक यू सो मच जी। तेपा जी, तुसी इंडिया में इस टाइम जहाँ ऑस्ट्रेलिया जी हो? ओके
1: मैं इतने अजी शैप्टन राइट नाउ।
0: जी। ते साल मोहम्मद जी रंधावा साहब, मैं कल न कह रही सी कि मैं कह तो मैं मामा जी बुलावा के वीर जी बुलावा क्योंकि मेरे मदर रंधावा ने, ते बहुत बहुत स्वागत है रंधावा साहब जी। मैं रंधावा, मैंने बड़ा सोहना लगता है कि जब मैं रंधावा साहब बोला, मैं रंधावा साहब कह के बोलूंगी वीर जी थानू, ते बहुत
1: देखो
0: बहुत स्वागत।
1: एदे विच ना एक पता नहीं कुदरती तौर ते, खैर जे मैं कहां ते बाय आत्म को भी असि खुद खुद रंधावे, पर मतलब जिवें रंधावा जदों बंदा कहिंदा मुंह जा भरदा इक वारी ना रंधावा
0: जी
1: ते तो ता करके शायद वधिया लगदा, पर ये हैगी है गलबात। चलो आप नूं सानूं लगदा ही क्योंकि असि खुद रंधावे होण करके इहनूं कई वारी ना,
0: जी
1: एक बार किसी प्रोग्राम दे विच ना किसी ने इहनूं जात पात नाल जोड़ता, देखो जी तुसीं ये मतलब जान के नाल अपने नाल नाल रंधावा लाउंदे आ, भी तुहानूं
0: जी
1: जात दा हंकार है। मैं कहा जी इहदे विच तां हंकार वाली कोई गल नहीं, क्योंकि रंधावियां दे विच मजबी सिंह भी हैगे आ, है ना,
0: जी बिल्कुल
1: पाकिस्तान
0: जी
1: भी रंधावे आ। मतलब मैं तो कभी ऐसा सोचा ही नहीं भी रंधावा ते मतलब भी कोई उच्ची जात इदां दी कोई गल है ही नहीं, है ना। नाले वैसे भी वो चीजां अजकल रेलीवेंट ही नहीं रहियां, ते पर
0: जी
1: कई
0: बिल्कुल
1: बारी
0: जी
1: ऐसा
0: बिल्कुल
1: होया इदां रेडियो ते कोई ना पुट्ठा ही चल गया सीगा
0: जी बिल्कुल। देखो मेरा जो प्रोग्राम होंगे, मैं वैसे भी मैं जात पात दे कोई बिलीव नहीं करती हैगी, ते
1: जी।
0: बाकी चलो आपने जिवें परमात्मा नु परमात्मा कह के बुलाने हैं, आपने किसे नाम नाल तो बुलाना है ना जी, ते
1: जी
0: सिंपल जी गल है कि सिर्फ एक नाम है, ते असि उस नाम नाल बुला रहे हैं जिवें परमात्मा नु परमात्मा कह के बुला रहे हैं, एदे विच कोई जात पात भेदभाव की कोई गल नहीं हैगी।
1: जी
0: ते भाजी बहुत बहुत स्वागत है, ते बहुत बहुत शुक्रिया तुहाडा कीमती वक्त देने दे लई सानू, हरमन रेडियो
1: धन्यवाद
0: आस्ट्रेलिया दी टीम नू ते मैनू जी। ते
1: जी,
0: आप भाजी जी, हाँ जी भाजी, ते अपने नाल इमरान जी जुड़ रहे सीगे पाकिस्तान लाहौर तो, ते
1: मैं
0: उन्हां दा मैनू उस टाइम मैनू लगदा 1 बजे होणगे पाकिस्तान दे विच, मैनू कॉल आई कि मैं राती रात दा टाइम कम कर रहे हैं, ते मैनू लगदा कि मेरी एनर्जी लो होनी है, मैं कह नहीं इट्स ओके कि आपां फिर संडे दे प्रोग्राम दे विच गल करांगे तुहाडे नाल। ते
1: जी
0: भाजी आपां शुरुआत करदे हां योगी सीरीज दी, है ना, मैं देखी वो काफी मतलब इंटरेस्टिंग सीरीज है, ते माया दे बेस दे उते है, ते
1: हाँ
0: जिवें
1: जी
0: उहदा ਪਹਿਲਾ ਐਪੀਸੋਡ ਆਇਆ ਕਿ ਉਹ ਮਾਇਆ ਦੇ ਜਾਦੂ ਦੇ ਨਾਲ ਹਨਾ ਉਹ ਇਸਤਰੀ ਨੂੰ ਮੱਛੀ ਬਣਾ ਦਿੰਦੇ ਆ, ਤੇ ਉਹ ਮਾਇਆ ਫਿਰ ਉਹਨਾਂ ਨੂੰ ਬਚਾਉਣ ਦੇ ਲਈ ਪੰਜ ਤੱਤਵ ਦੀ ਖੋਜ ਕਰਦੇ ਆ, ਤੇ ਥੋੜਾ ਜਿਹੀ ਇਸ ਸੀਰੀਜ਼ ਬਾਰੇ ਦੱਸੋ ਤੇ ਝਾਤੀ ਮਾਰੋ ਤੇ ਆਪਣੀ ਥੋੜੀ ਜਿਹੀ ਇੰਟਰੋਡਕਸ਼ਨ ਦਿਓ ਜੀ।
1: ਜੀ ਸੀਰੀਜ਼ ਦਾ ਜਿਹੜਾ ਇਹ ਵਨ ਆਫ ਦਾ ਪ੍ਰੋਜੈਕਟ ਹੈ ਸਾਡਾ ਸੁਹਾਵੀ ਸਟੂਡੀਓ ਦਾ, ਤੇ ਸੁਹਾਵੀ ਸਟੂਡੀਓ ਜਿਹੜੀ ਉਹ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਕਿ ਉਹਦੇ ਵਿੱਚ ਸਾਡੀਆਂ ਸੁਹਾਵੀ ਆਡੀਓ ਬੁੱਕਸ ਜਿਹੜਾ ਮੇਨ ਪ੍ਰੋਜੈਕਟ ਆ, ਜਿਹੜਾ ਪ੍ਰਾਇਮਰੀ ਪ੍ਰੋਜੈਕਟ ਆ ਸਾਡਾ, ਕਿ ਆਡੀਓ ਕਿਤਾਬਾਂ ਨੂੰ ਨੋਟ ਫਾਰ ਪ੍ਰੋਫਿਟ ਜਿਹੜਾ ਵਾ ਉਹ ਸਾਰੇ ਪੰਜਾਬੀ ਜਗਤ ਬੱਚਿਆਂ ਤੱਕ ਬਜ਼ੁਰਗਾਂ ਤੱਕ ਦੁਨੀਆ ਭਰ ਚ ਕਿਤਾਬਾਂ ਨੂੰ ਆਡੀਓ ਵਰਜਨ ਚ ਲੈ ਕੇ ਆਉਣਾ। ਤੇ ਮੈਂ ਨਾਲ ਹੀ ਆ ਜੀ ਤੁਹਾਡੇ ਹੋਗੇ ਤੁਹਾਡੀ, ਅੱਛਾ ਸਕਰੀਨ ਬਲੈਂਕ ਹੋਈ। ਤੇ ਦੂਜਾ ਜਿਹੜਾ ਨਾ ਸੁਹਾਵੀ ਦੇ ਅੰਬਰੇਲਾ ਅੰਡਰ ਹੀ ਨਾ ਅਸੀਂ ਜਿਹੜੇ ਯੂਟਿਊਬ ਚੈਨਲ ਚਲਾਉਂਦੇ ਹਾਂ ਉਹਦੇ ਵਿੱਚ ਸੁਹਾਵੀ ਕਹਾਣੀ, ਸੁਹਾਵੀ ਕਿਡਸ, ਸੁਹਾਵੀ ਹਿਸਟਰੀ। ਉਹ ਮੇਨ ਮਕਸਦ ਇਹੀ ਹੈ ਕਿ ਹਰ ਪਲੇਟਫਾਰਮ ਦੇ ਉੱਤੇ ਜਿਹੜਾ ਪੰਜਾਬੀ ਦੇ ਵਿੱਚ ਕੰਟੈਂਟ ਹੋਵੇ, ਤਾਂ ਕਿ ਜਦੋਂ ਅਸੀਂ ਘਰੇ ਆਪਣੇ ਲਿਵਿੰਗ ਰੂਮ ਚ ਬੈਠਦੇ ਹਾਂ, ਟੀਵੀ ਦੇਖਦੇ ਹਾਂ ਜਾਂ ਮੋਬਾਈਲ ਤੇ ਦੇਖਦੇ ਹਾਂ, ਤਾਂ ਸਾਡੇ ਕੋਲ ਪੰਜਾਬੀ ਦੀ ਆਪਸ਼ਨ ਹੋਵੇ, ਜੇ ਅਸੀਂ ਕਿਤਾਬ ਸੁਣਨੀ ਹੈ ਪੰਜਾਬੀ ਅਵੇਲੇਬਲ ਹੋਵੇ, ਹੈਨਾ। ਤੇ ਤਾਈਓ ਹੀ ਉਹ ਮੈਂ ਹਰੇਕ ਵਾਰੀ ਇਹ ਗੱਲ ਕੋਟ ਕਰਦਾ ਹੁੰਦਾ ਵੀ ਜਿਹੜੀ ਬੋਲੀ ਹੁੰਦੀ ਉਹ ਮਾਂ ਬੋਲੀ ਨਹੀਂ ਹੁੰਦੀ, ਉਹ ਮਾਹੌਲ ਦੀ ਬੋਲੀ ਹੁੰਦੀ ਆ। ਮਾਂ ਬੋਲੀ ਤਾਂ ਕਈ ਵਾਰੀ ਮਾਵਾਂ ਜਿਹੜੀਆਂ ਨੇ ਆਪਣੇ ਪੰਜਾਬ ਦੇ ਵਿੱਚ ਵੀ, ਜੇ ਮਤਲਬ ਦੂਜੀਆਂ ਸਟੇਟਾਂ ਤੋਂ ਲੋਕੀ ਆਉਂਦੇ ਆ, ਤਾਂ ਉਹ ਮਾਵਾਂ ਭਾਵੇਂ ਉਹ ਹਿੰਦੀ ਬੋਲਦੀਆਂ ਹੋਣ, ਪਰ ਬੱਚੇ ਪੰਜਾਬੀ ਸ਼ੁੱਧ ਬੋਲਦੇ ਕਿਉਂਕਿ ਉਹਦੇ ਮਾਹੌਲ ਚ ਪੰਜਾਬੀ ਆ ਪੰਜਾਬ ਦੇ। ਐਸਾ ਇੱਥੇ ਸਾਡੇ ਬੱਚੇ ਜਿਹੜੇ ਉਹਨਾਂ ਦੀ ਫਸਟ ਲੈਂਗੁਏਜ ਜਿਹੜੀ ਅੰਗਰੇਜ਼ੀ ਬਣ ਗਈ ਕਿਉਂਕਿ ਮਾਹੌਲ ਚ ਅੰਗਰੇਜ਼ੀ ਸੀਗੀ। ਉਹ ਜਿਹੜਾ ਮਾਹੌਲ ਪੰਜਾਬੀ ਦਾ ਸਿਰਜਣਾ ਬੱਚਿਆਂ ਦੇ ਆਲੇ ਦੁਆਲੇ ਆਪਣੇ ਆਲੇ ਦੁਆਲੇ ਤੇ ਹਰ ਤਰ੍ਹਾਂ ਦੇ ਪਲੇਟਫਾਰਮ ਤੇ ਪੰਜਾਬੀ ਜਿਹੜੀ ਆ ਉਹ ਮੁਹੱਈਆ ਹੋਵੇ, ਤਾਂ ਉਸੇ ਸੋਚ ਨੂੰ ਰੱਖ ਕੇ। ਤੇ ਬਾਕੀ ਜਿਉਂ ਜਿਉਂ ਯੁੱਗ ਬਦਲਦਾ, ਪਹਿਲਾਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਮੂੰਹ ਜ਼ਬਾਨੀ ਬਾਤਾਂ ਬੁਝਾਰਤਾਂ ਸੁਣਾਉਂਦੇ ਸੀ ਆਪਾਂ, ਫਿਰ ਸਮਾਂ ਬਦਲਿਆ ਤੇ ਕਿਤਾਬਾਂ ਛਪਣ ਲੱਗ ਪਈਆਂ, ਹਨਾ, ਪ੍ਰਿੰਟਿੰਗ ਪ੍ਰੈਸਾਂ ਲੱਗ ਗਈਆਂ, ਅਖਬਾਰਾਂ ਚੱਲਣ ਲੱਗ ਪਈਆਂ, ਫਿਰ ਸਮਾਂ ਇੰਟਰਨੈਟ ਦਾ ਯੁੱਗ ਦਾ ਆ ਗਿਆ, ਹਨਾ, ਹੁਣ AI ਦਾ ਯੁੱਗ ਚੱਲ ਪਿਆ। ਉਹ ਮਤਲਬ ਸਮੇਂ ਦੇ ਅਨੁਸਾਰ ਸਾਨੂੰ ਵੀ ਉਹ ਚੀਜ਼ਾਂ ਨੂੰ, ਚੀਜ਼ਾਂ ਚਾਹੇ ਪੁਰਾਣੀਆਂ ਹੀ ਨੇ, ਨੌਲੇਜ ਸਿਸਟਮ ਚਾਹੇ ਪੁਰਾਣਾ ਹੀ ਆ, ਉਹਨੂੰ ਉਹਦਾ ਜਿਹੜਾ ਵਾ ਮਾਧਿਅਮ ਬਦਲੀ ਜਾਂਦਾ। ਐਸੇ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਸੀ ਵੀ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਫੋਕਲੋਰਸ ਆ, ਜਿਹੜਾ ਪੰਜਾਬ ਦਾ ਜਿਹੜਾ ਕਹਾਣੀਆਂ ਦਾ ਕਲਚਰ ਹੈ ਨਾ, ਬਾਤਾਂ ਦਾ, ਸਾਖੀਆਂ ਦਾ, ਉਹ ਬਹੁਤ ਐਨਸੀਅੰਟ ਤੇ ਸਟਰੋਂਗ ਆ। ਮਤਲਬ ਇੱਥੋਂ ਤੱਕ ਪੁਰਾਣੀਆਂ ਕਹਾਣੀਆਂ ਮਹਾਭਾਰਤ ਰਮਾਇਣ ਵਰਗੀਆਂ ਵੀ ਉਹ ਪੰਜਾਬ ਵਿੱਚੋਂ ਹੀ ਉਪਜੀਆਂ, ਪੰਜਾਬ 'ਚ ਲਿਖੀਆਂ ਗਈਆਂ, ਤੇ ਉਹ ਕਿੱਦਾਂ ਜਨਰੇਸ਼ਨ ਟੂ ਜਨਰੇਸ਼ਨ ਜਿਹੜੀਆਂ ਨੇ ਉਹ ਪਾਸ ਆਨ ਹੁੰਦਾ ਗਿਆ ਨੌਲੇਜ। ਇਸੇ ਤਰੀਕੇ ਨਾਲ ਸਿੱਖ ਇਤਿਹਾਸ ਵੀ ਜਿਹੜਾ ਵਾ ਉਹ ਬਹੁਤ ਜਿਹੜੇ ਬਜ਼ੁਰਗ ਸੀਗੇ ਉਹ ਗੱਲੀ ਮਾਤੀ ਸਾਖੀਆਂ ਸੁਣਾਉਂਦੇ ਹੁੰਦੇ ਸੀ, ਹਨਾ। ਚਲੋ ਉਹ ਹੁਣ ਜਿਹੜੀਆਂ ਪੰਜਾਬ ਦੀਆਂ ਕਹਾਣੀਆਂ ਸੀ ਨਾ, ਤੇ ਉਹ ਅੱਡ ਅੱਡ ਉਹਦੇ ਮਾਧਿਅਮ ਨੇ, ਕਿ ਚਾਹੇ ਉਹ ਹਿਸਟਰੀ ਆ, ਚਾਹੇ ਉਹ ਬਿਲਕੁਲ ਫੈਂਟੈਸੀ ਵਰਡ ਆ, ਫਿਕਸ਼ਨ ਆ। ਬਿਲਕੁਲ ਉਹਦੇ ਵਿੱਚ ਜਿਹੜਾ ਸਾਡਾ ਮੇਨ ਮਕਸਦ ਹੈ ਵੀ ਉਹਨੂੰ ਹੀ ਡਿਜੀਟਲਾਈਜ਼ ਕਰਕੇ ਤੇ ਉਹਨੂੰ ਲਿਆਂਦਾ ਜਾਵੇ। ਤੇ ਉਹ ਜਿਹੜੇ ਸਾਡੇ ਅੱਡ ਅੱਡ ਅਸੀਂ ਪ੍ਰੋਜੈਕਟ ਇੱਦਾਂ ਕਰਦੇ ਹਾਂ ਵੀ ਜਿਹੜਾ ਸਿੱਖ ਇਤਿਹਾਸ ਆ ਜਾਂ ਜ਼ਿਆਦਾ ਕਿਡਸ ਦਾ ਕੰਟੈਂਟ ਆ ਉਹ ਸਾਡੇ ਲੁਧਿਆਣੇ ਸਟੂਡੀਓ 'ਚ ਪ੍ਰੋਡਿਊਸ ਹੋ ਰਿਹਾ। ਜਿਹੜਾ ਜਿਹੜਾ ਯੂਨਾਈਟਿਡ ਪੰਜਾਬ ਦੀ ਜਾਂ ਮਹਾਂ ਪੰਜਾਬ ਜਿਹੜਾ ਪੁਰਾਣਾ ਪੰਜਾਬ ਸੀਗਾ, ਤਿੱਬਤ ਤੋਂ ਲੈ ਕੇ ਉੱਪਰੇ ਰਹੀਮ ਯਾਰ ਖਾਨ ਸਿੰਧ ਨੂੰ ਨਾਲ ਲੱਗਦਾ ਸੀਗਾ, ਹਨਾ, ਤੇ ਮਤਲਬ ਉਰਲੇ ਬੰਨੇ ਜੇ ਭਾਰਤ ਵੱਲ ਵੇਖਿਆ ਜਾਵੇ ਤਾਂ ਥੱਲੇ ਬੀਕਾਨੇਰ ਜਿਹੜਾ ਵਾ ਰਾਜਸਥਾਨ ਦੇ ਇਲਾਕੇ ਉਹ ਵੀ ਐਂਡ ਲਈ ਉਹਨਾਂ ਦੇ ਨਾਲ ਆਪਣੇ ਪੰਜਾਬ ਦੀ ਹੱਦ ਪਰਲੇ ਬੰਨੇ ਜੁੜਦੀ ਆ। ਅਸੀਂ ਤਾਂ ਜਾ ਕੇ ਦੇਖ ਕੇ ਆਏ ਹਾਂ ਉੱਪਰ ਟੋਪ ਨੌਰਥ ਜਾਣੇ ਮਤਲਬ ਸ੍ਰੀਨਗਰ ਤੱਕ, ਤਾਂ ਇਧਰੋਂ ਭਾਰਤ ਦੇ ਬੰਨੇ ਸ੍ਰੀਨਗਰ ਆ, ਪਰਲੇ ਬੰਨੇ ਅਜੇ ਪੰਜਾਬ ਹੀ ਚੱਲੀ ਜਾਂਦਾ, ਜਿੱਥੇ ਪੰਜਾਬ ਸਾਹਿਬ ਗੁਰਦੁਆਰਾ ਸਾਹਿਬ ਵੀ ਆ ਸਾਡਾ। ਤੇ ਉਹ ਕਿਉਂਕਿ ਉਹ ਵਿਸ਼ਾਲ ਪੰਜਾਬ ਰਹਿ ਵੀ ਉੱਧਰ ਹੀ ਗਿਆ ਜ਼ਿਆਦਾ, ਤੇ ਉਹ ਜਿਹੜੇ ਸਾਡੇ ਪਾਕਿਸਤਾਨ ਤੋਂ ਜਿਹੜੇ ਸਾਡੇ ਇੰਚਾਰਜ ਨੇ ਇਕਰਾਮ ਜੱਲਾ ਜੀ, ਉਹ ਜਿਹੜਾ ਨਾ ਉਹਨਾਂ ਨੂੰ ਬੜਾ ਇਹਦਾ ਸ਼ੌਂਕ ਵੀ ਆ, ਖੁਦ ਉਹਨਾਂ ਨੇ ਮਤਲਬ ਲਿੰਗੁਇਸਟ ਵੀ ਨੇ, IT ਟੈਕਨੀਸ਼ੀਅਨ ਵੀ ਨੇ, ਉਹਨਾਂ ਨੇ ਕੰਮ ਕੀਤਾ ਗੂਗਲ ਵੀ ਐਂਡ ਮੈਟਾ ਵਾਸਤੇ ਵੀ, ਤੇ ਅੱਜ ਕੱਲ੍ਹ ਸਾਡੇ ਸਟੂਡੀਓ ਇੰਚਾਰਜ ਨੇ ਉਹ। ਤੇ ਉਹ ਉਹਨਾਂ ਦਾ ਸੀਗਾ ਪ੍ਰੋਜੈਕਟ ਵੀ ਅਸੀਂ ਦਾ ਫੈਂਟੈਸੀ ਵਰਲਡ ਜਿਹੜਾ ਹੁੰਦਾ ਨਾ, ਜਿਵੇਂ ਆਇਰਨ ਮੈਨ ਸਟਾਈਲ ਜਾਂ ਜਿਵੇਂ ਆਪਣੇ ਪੁਰਾਣੇ ਜਮਾਨੇ ਆਪਣੇ ਛੋਟੇ ਹੁੰਦੇ ਅਸੀਂ ਵੇਖਦੇ ਹੁੰਦੇ ਅਲਿਫ ਲੈਲਾ ਹੁੰਦਾ ਹੁੰਦਾ ਸੀ ਡੀਡੀ ਵਾਲਾ,
0: ਹਾਂਜੀ ਹਾਂਜੀ ਹਾਂਜੀ,
1: ਉਸ ਟਾਈਪ ਦਾ ਕੁਛ ਉਹਨਾਂ ਨੇ ਇਨਵੈਂਟ ਕਰਨਾ ਸੀਗਾ। ਤੇ ਉਹਦੇ ਵਿੱਚ ਹੀ ਜਿਹੜਾ ਅਸੀਂ ਦੋ ਤਿੰਨ ਚੀਜ਼ਾਂ ਪਲਾਨ ਕੀਤੀਆਂ, ਇੱਕ ਤੇ ਸੁਹਾਵੀ ਹਿਸਟਰੀ, ਇਹਦੇ ਵਿੱਚ ਪੰਜਾਬ ਦੀ ਹਿਸਟਰੀ, ਹਿਸਟਰੀ ਦੇ ਵਿੱਚ ਵੀ ਜਿੱਦਾਂ ਸ਼ੁਰੂ ਤੋਂ ਲੈ ਕੇ ਐਨਸੀਅੰਟ ਪੰਜਾਬ ਤੋਂ ਲੈ ਕੇ ਜਿਹੜਾ ਹੜੱਪਾ ਦਾ ਮੋਹਿੰਜੋਦਾਰੋ ਦਾ ਜਿਹੜਾ ਦੌਰ ਸੀਗਾ, ਉਤੋਂ ਜਦੋਂ ਮੈਂ ਉਹ ਰਿਮੇਨਸ ਫਿਰ ਉਹ ਦੇਖ ਕੇ ਆਇਆ, ਹੜੱਪਾ ਦੇ ਰਿਮੇਨਸ ਵੀ ਅਸੀਂ ਦੇਖੇ, ਇੱਧਰ
0: ਹਾਂਜੀ
1: ਗੁਰਮੇ ਆਪਣੇ ਜਿਹੜਾ ਵਾ ਪੰਜਾ ਸਾਹਿਬ ਦੇ ਲਾਗੇ, ਉੱਥੇ ਵੀ ਜਿਹੜੇ ਉਹ ਪੁਰਾਣੀਆਂ ਐਨਸੀਐਂਟ ਰਿਮੇਨਸ ਹੈਗੀਆਂ ਨੇ, ਤੇ
0: ਜੀ
1: ਯੂਨੀਵਰਸਿਟੀ ਵੀ ਸੀਗੀ ਉੱਥੇ, ਹਨਾ, ਉਹਨਾਂ ਟਾਈਮਾਂ ਦੇ ਵਿੱਚ।
0: ਜੀ
1: ਤੇ ਉਹ ਹਿਸਟਰੀ ਤੋਂ ਲੈ ਕੇ ਉਹ ਤੋਂ ਬਾਅਦ ਚੋਂ ਜਿਹੜਾ ਵਾ ਮੁਗਲ ਰਾਜ ਆ ਗਿਆ ਜਾਂ ਉਹ ਕਾਲ, ਫਿਰ ਸਿੱਖ ਕਾਲ, ਫਿਰ ਬ੍ਰਿਟਿਸ਼, ਫਿਰ ਇੰਡੀਪੈਂਡੈਂਸ, ਪਾਰਟੀਸ਼ਨ, ਸਾਰੀ ਉਹ ਟੋਟਲ 10 ਹਿੱਸਿਆਂ ਚ ਵੰਡਿਆ ਵਾ। ਮੈਂ ਗੱਲ ਨੂੰ ਲੈ ਕੇ ਆਵਾਂ ਜੋਗੀ ਦੇ, ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ, ਯੋਗੀ ਵੀ ਦਾ ਜਿਹੜਾ ਪ੍ਰੋਜੈਕਟ ਇਹਨਾਂ ਦਾ, ਜੱਲਾ ਸਾਹਿਬ ਦਾ ਪ੍ਰੋਜੈਕਟ ਆ ਸੁਹਾਵੀ ਸਟੂਡੀਓ ਦੇ ਥੱਲੇ, ਅਮਰੇਲਾ ਥੱਲੇ, ਉਹਦੇ ਚ ਇਹ ਮਤਲਬ ਟੋਟਲੀ ਨਾ ਫਿਕਸ਼ਨ ਸੀਰੀਜ਼ ਹੈ, ਪਰ ਫਿਕਸ਼ਨ ਦੇ ਵਿੱਚ ਇਹ ਨੀ ਵੀ ਇੰਟਾਇਰਲੀ ਫਿਕਸ਼ਨ ਹੈ, ਉਹਦੇ ਵਿੱਚ ਜਿਹੜੀਆਂ ਕਹਾਣੀਆਂ ਜਿਹੜੀਆਂ ਪ੍ਰਚਲਿਤ ਸੀਗੀਆਂ, ਇਹ ਜਿਹੜੀ ਕਹੀ ਨਾ ਵੀ ਉਹ ਇੱਕ ਲੜਕੀ ਆ ਤੇ ਉਹ ਮੱਛੀ ਬਣ ਗਈ, ਮਰਮੇਡ ਬਣ ਗਈ ਬੇਸਿਕਲੀ, ਉਹ ਇੰਡਸ ਇੰਡਸ ਰਿਵਰ ਦੀ, ਦਰਿਆਏ ਸਿੰਧ ਦੀ ਇੱਕ ਮਰਮੇਡ ਦੀ ਇੱਕ ਫੋਕਲੋਰ ਚੱਲਦੀ ਆ, ਉਹਨਾਂ ਨੇ ਉੱਥੋਂ ਪਿਕ ਕੀਤਾ। ਅੱਛਾ ਵੀ ਉਹ ਜਿਹੜੀਆਂ ਕਹਾਣੀਆਂ, ਜਿਹੜੇ ਇਲਾਕਿਆਂ ਦੀ ਗੱਲ ਹੋਈ, ਉਹ ਪੰਜਾਬ ਦੀਆਂ ਹੀ ਗੱਲਾਂ ਹੋਊਗੀਆਂ ਉਹਦੇ ਚ। ਪੰਜ ਤੱਤ, ਹੁਣ ਜਿਵੇਂ ਪੰਜ ਤੱਤਾਂ ਦੀ ਉਹਦੇ ਵਿੱਚ ਗੱਲ ਕੀਤੀ ਆ ਵੀ ਉਹ ਕਾਲਾ ਜਾਦੂ ਚਾਰ ਚੁਫੇਰੇ ਫੈਲ ਜਾਂਦਾ ਵਾ, ਜਿਵੇਂ ਮਨ ਚ ਨੀ ਹੁੰਦਾ ਵੀ ਅੰਦਰ ਕਾਇਮ ਰਹੇ, ਉਹ ਕਾਲਾ ਮੈਜਿਕ ਚਾਰ ਚੁਫੇਰੇ ਫੈਲ ਜਾਂਦਾ। ਤੇ ਉਹ ਹੁਣ ਜਿਹੜਾ ਮੇਨ ਉਹਦਾ ਕਰੈਕਟਰ ਹੈ ਜੋਗੀ ਦਾ, ਉਹਨੇ ਨਾ ਉਹਦਾ ਹੱਲ ਲੱਭਣਾ, ਨੇ ਜੇ ਹੱਲ ਨਾ ਲੱਭਿਆ ਤਾਂ ਬੜੀਆਂ ਬਲਾਵਾਂ ਜਿਹੜੀਆਂ ਅਸੀਂ ਛੋਟੇ ਹੁੰਦੇ ਸੁਣਦੇ ਸੀ ਨਾ, ਜਿੰਨ, ਉਹ ਸਲੇਡੇ, ਭੂਤ, ਉਹਨਾਂ ਦਾ ਕਬਜ਼ਾ ਹੋ ਜਾਣਾ, ਤੇ ਉਹਨਾਂ ਨੂੰ ਉਤੋਂ ਮਤਲਬ ਕਹਿ ਲਓ ਵੀ ਰੈਸਕਿਊ ਕਰਨ ਵਾਸਤੇ ਨਾ, ਉਹ ਜਿਹੜਾ ਉਹਨਾਂ ਦਾ ਜੋਗੀਆਂ ਦਾ ਗੁਰੂ ਆ, ਉਹ ਉਹਨੂੰ ਇੱਕ ਸੋਲੂਸ਼ਨ ਦਿੰਦਾ, ਕਹਿੰਦਾ ਵੀ ਤੈਨੂੰ ਪੰਜ ਤੱਤ ਇਕੱਠੇ ਕਰਨੇ ਪੈਣੇ ਆ। ਉਹ ਅੱਡ ਅੱਡ ਪੰਜਾਬ ਦੀਆਂ ਅੱਡ ਅੱਡ ਥਾਵਾਂ ਨੇ, ਐਨਸੀਐਂਟ ਪੰਜਾਬ ਦੀ ਆ, ਕੋਈ ਮਤਲਬ ਮੁਲਤਾਨ ਦੀ ਦਿਖਾਈ ਆ, ਕੋਈ ਰੋਹੀ ਡੈਜ਼ਰਟ ਦਿਖਾਇਆ ਵਾ, ਕੋਈ ਉੱਥੇ ਚਸ਼ਮੇ ਫੁੱਟ ਦੇ ਸਾਰੇ ਦਰਿਆ ਸ਼ੁਰੂ ਹੁੰਦੇ ਆ। ਉਹ ਕਹਿੰਦਾ ਤੈਨੂੰ ਉੱਥੇ ਉੱਥੇ ਜਾ ਕੇ ਉਹ ਪੰਜੇ ਤੱਤ ਲੈਣੇ, ਉਹ ਬੜਾ ਚੈਲੰਜਿੰਗ ਕੰਮ ਹੈ। ਉਹ ਹੁਣ ਫਰਦਰ ਜਿਹੜੀਆਂ ਐਪੀਸੋਡ ਆਉਣੀਆਂ ਨੇ ਨਾ, ਉਹਨੇ ਕੱਲੇ ਕੱਲੇ ਪੰਜ ਤੱਤ ਤੇ ਜਾਣਾ। ਪੰਜ ਰਾਤ ਅਸੀਂ, ਮੈਂ ਤੇ ਅਮਨ ਦੀ ਭਾਜੀ ਸਿੱਧੂ ਸਾਹਿਬ, ਤੁਹਾਡੇ ਡਾਇਰੈਕਟਰ ਹਰਮਨ ਏਰੀਓ ਦੇ, ਅਸੀਂ ਪੰਜ ਨੰਦ ਨਦੀ, ਜਿੱਥੇ ਪੰਜ ਪੰਜੇ ਦਰਿਆ ਇਕੱਠੇ ਹੁੰਦੇ ਆ, ਉਹ ਫਿਰ ਥੋੜਾ ਟਾਈਮ ਲਈ ਉਹ ਨਦੀ ਨੂੰ ਬੋਲਦੇ ਆ ਪੰਜ ਨੰਦ ਨਦੀ, ਉਹ ਫਿਰ ਜਾ ਕੇ ਸਿੰਧ ਚ ਗਿਰਦੀ, ਅਸੀਂ ਉੱਥੇ ਜਾ ਕੇ ਆਏ ਉਸ ਜਗ੍ਹਾ ਤੇ, ਉਹਨੂੰ ਮਤਲਬ ਕਹਿ ਲਓ ਨਮਸਕਾਰ ਕਰਕੇ ਆਏ ਆ, ਹਨਾ। ਤੇ ਉਹ ਪੰਜ ਨੰਦ ਤੇ ਉੱਥੇ ਜਾ ਕੇ ਉੱਥੇ ਵੀ ਇੱਕ ਤੱਤ ਉਹਨੇ ਲੈ ਕੇ ਆਉਣਾ ਬੰਦਾ ਜੋਗੀ ਨੇ, ਇੱਦਾਂ ਜਾਣੀ ਮਤਲਬ ਸੀਰੀਜ਼ ਜਿਹੜੀ ਅਗਲੇ ਬੰਨੇ ਕਰੂਗੀ ਕੰਟੀਨਿਊ ਜਾਂ ਪ੍ਰੋਗਰੈਸ। ਤੇ ਪਰ ਉਹਦਾ ਮੇਨ ਥੀਮ ਇਹ ਆ ਵੀ ਉਹ ਚ ਪੰਜਾਬ ਦੀ ਵੀ ਗੱਲ ਆ, ਹੈ ਫਿਕਸ਼ਨ, ਜਿੱਦਾਂ ਫਿਕਸ਼ਨ ਹੁੰਦੀ। ਉਹ ਮੇਰੀ ਜੱਲਾ ਸਾਹਿਬ ਨਾਲ ਗੱਲ ਹੋਣ ਡਈ ਸੀ ਤੇ ਕਹਿੰਦੇ ਵੀ, ਮੈਂ ਕਹਿੰਦਾ ਹੈਲਮਟ ਤੇ ਬਹੁਤ ਸੋਚਿਆ ਵੀ ਜਿਹੜਾ ਉਹਦਾ ਹੈਲਮਟ ਹੋਣਾ, ਜੋਗੀ ਜਦੋਂ ਇਹ ਤਿਆਰੀ ਕਰਦਾ ਨਾ ਵੀ ਮੈਂ ਹੁਣ ਜਾ ਕੇ ਇਹ ਕੰਮ ਕਰਦਾ, ਕਹਿੰਦਾ ਮੈਂ ਕਹਿੰਦਾ ਬੜੀ ਪਲੈਨਿੰਗ ਕੀਤੀ ਵੀ ਯਾਰ ਵੀ ਹੈਲਮਟ ਕਿੱਦਾਂ ਹੋਵੇ, ਵੀ ਜਿਵੇਂ ਆਇਰਨ ਮੈਨ ਤਿਆਰ ਹੁੰਦਾ ਉਹਦੇ ਸ਼ੀਲਡ ਅਲੱਗ। ਇਹਨਾਂ ਨੇ ਕੀ ਕੀਤਾ ਵੀ ਜਿਹੜਾ ਹੈਲਮਟ ਹੈ ਉਹਦੀ ਸ਼ੇਪ ਪੱਗ ਵਰਗੀ ਬਣਾਈ, ਜਿੱਦਾਂ ਕਿ ਉਹ ਚ ਵੀ ਪੰਜਾਬ ਝਲਕੇ ਜਿੱਦਾਂ ਵੀ।
0: ਜੀ ਬਿਲਕੁਲ, ਮੈਂ ਖੁਦ ਸੋਚ ਰਹੀ ਸੀ ਨਾ ਜਦੋਂ ਮੈਂ ਦੇਖ ਰਹੀ ਸੀਗੀ ਤਾਂ ਮੈਨੂੰ ਐਵੇਂ ਲੱਗ ਰਿਹਾ ਸੀ ਮਤਲਬ ਰਿਐਲਿਟੀ ਚੱਲ ਰਹੀ ਹੈ। ਤੇ ਮੈਂ ਸਾਨੂੰ ਨਾ ਮੇਰੇ ਮਦਰ ਬਚਪਨ ਦੇ ਵਿੱਚ ਇੱਕ ਸਟੋਰੀ ਸੁਣਾਉਂਦੇ ਹੁੰਦੇ ਸੀ, ਸੱਚੀ ਗੱਲ ਆ ਜੀ ਕਿ ਆਪਣੇ ਆਪਾਂ ਜਦ ਇੰਡੀਆ ਦੇ ਵਿੱਚ ਮਦਰਾਸ ਸਾਈਡ ਜਾਈਏ ਨਾ ਰਹਿੰਦਾ ਜੀ, ਕਿ ਉੱਥੇ ਨਾ ਇਹ ਕਾਲਾ ਜਾਦੂ ਰਿਐਲਿਟੀ ਦੇ ਵਿੱਚ ਹੈ। ਤੇ ਉਹ ਮਦਰ ਦੱਸਦੇ ਹੁੰਦੇ ਸੀਗੇ ਵੀ ਇੱਕ ਜਾਦੂਗਰ ਹੁੰਦਾ ਸੀਗਾ ਉਸ ਟਾਈਮ, ਤੇ ਉਹ ਨਾ ਔਰਤ ਨੂੰ ਮੱਖੀ ਬਿਠਾ ਕੇ ਆਪਣੇ ਮੋਢੇ ਤੇ ਰੱਖ ਲੈਂਦਾ ਸੀ, ਤੇ ਉਸ ਟਾਈਮਾਂ ਦੇ ਵਿੱਚ ਬੜਾ ਪ੍ਰਚਲਿਤ ਸੀਗਾ, ਤੇ ਇਹ ਰਿਐਲਿਟੀ ਸੀਗੀ। ਤੇ ਮਤਲਬ ਉਹ ਇਸ ਤਰ੍ਹਾਂ ਦਾ ਕਾਲਾ ਜਾਦੂ ਮਤਲਬ ਸ਼ਕਤੀ ਨੂੰ, ਅਗਰ ਤੁਹਾਡੇ ਕੋਲ ਉਹ ਸ਼ਕਤੀ ਹੈ, ਉਹੀ ਹੈ ਨਾ ਕਿ ਮੈਂ ਤੇ ਅਮਨ ਭਾਜੀ ਵੀ ਗੱਲ ਕਰ ਰਹੇ ਸੀਗੇ, ਤੇ ਮਤਲਬ ਮਹਾਭਾਰਤ ਦੀ ਹੈ ਨਾ ਜਿਸ ਤਰ੍ਹਾਂ ਜੋ ਵੀ ਚੀਜ਼ਾਂ ਨੇ, ਤੇ ਕਹਿੰਦੇ ਵੀ ਹਾਂ ਵੀ ਇਹ ਕੋਈ ਨੈਗੇਟਿਵ ਵਿੱਚ ਯੂਜ਼ ਕਰ ਲੈਂਦਾ ਜੀ, ਇਹਨੂੰ ਕੋਈ ਪੋਜ਼ਿਟਿਵ ਦੇ ਵਿੱਚ ਯੂਜ਼ ਕਰਦਾ। ਜਦੋਂ ਸਾਡੇ ਤੇ ਉਹੀ ਪੰਜ ਤੱਤਵ ਹਾਵੀ ਹੁੰਦੇ ਨੇ, ਉਹ ਅਸੀਂ ਨੈਗੇਟਿਵਿਟੀ ਵਿੱਚ ਲੈਣਾ ਸ਼ੁਰੂ ਕਰ ਦਿੰਦੇ ਹਾਂ ਜਾਂ ਪੋਜ਼ਿਟਿਵਿਟੀ ਦੇ ਵਿੱਚ, ਇਹ ਰਿਐਲਿਟੀ ਹੈ। ਤੇ ਇਸ ਤਰ੍ਹਾਂ ਹੀ ਨਾ ਮੇਰਾ ਅਲਾਹਾਬਾਦ ਜਾਣਾ ਹੋਇਆ ਜੀ ਕਾਫੀ ਸਾਲ ਪਹਿਲਾਂ ਇੰਡੀਆ ਦੇ ਵਿੱਚ, ਤੇ ਉਸ ਟਾਈਮ ਉਸ ਦੌਰਾਨ ਨਾ ਮੈਨੂੰ ਇੱਕ ਮਦਰਾਸ ਦੀ ਕੁੜੀ ਮਿਲੀ, ਤੇ ਉਹ ਦੱਸਦੀ ਸੀ ਵੀ ਸਾਡੇ ਇਹ ਕਾਲਾ ਜਾਦੂ ਅੱਜ ਵੀ ਹੈ ਜੀ ਇਸ ਟਾਈਮ। ਤੇ ਮਤਲਬ ਉਹ ਹਾਥੀ ਬਣਾ ਦਿੰਦਾ ਔਰਤ ਨੂੰ, ਮਤਲਬ ਕਾਬੂ ਕਰਨ ਦੇ ਲਈ ਇਹ ਚੀਜ਼ਾਂ ਹੈਗੀਆਂ ਨੇ। ਤੇ ਜਦੋਂ ਮੈਂ ਉਹ ਸੀਰੀਜ਼ ਦੇਖ ਰਹੀ ਸੀ ਨਾ ਕਿ ਇੱਕ ਯੋਗੀ ਆਉਂਦਾ ਹੈ ਨਾ, ਯੋਗੀ ਗੁਰੂ, ਉਹਦੇ ਤੋਂ ਸਾਰੀਆਂ ਸਿੱਖਿਆਵਾਂ ਲੈਂਦਾ ਕਿ ਪੰਜ ਤੱਤਵ ਨੂੰ ਉਹਨੇ ਇਕੱਠਾ ਕਰਨਾ, ਤੇ ਆਪਾਂ ਨੇ ਇਸ ਫਿਰ ਸ਼ਕਤੀ ਨੂੰ ਇੰਪਿਓਰਿਟੀ ਨੇ, ਐਕਚੁਅਲੀ ਇੰਪਿਓਰਿਟੀ ਨੂੰ ਪਿਓਰ ਕਰ ਰਿਹਾ ਹੈ ਨਾ ਉਹ, ਤੇ ਉਸਨੂੰ ਇੱਕ ਔਰਤ ਨੂੰ ਬਚਾ ਰਿਹਾ ਕਿ ਜੋ ਉਸਨੇ ਕਾਲੇ ਜਾਦੂ ਦੇ ਰਾਹੀਂ ਉਸਨੂੰ ਇੱਕ ਮੱਛੀ ਦੇ ਰੂਪ ਦੇ ਵਿੱਚ ਬਣਾ ਦਿੱਤਾ ਹੈ ਨਾ। ਤੇ ਕਾਫੀ ਇੰਟਰਸਟਿੰਗ ਸਟੋਰੀ ਹੈ ਭਾਜੀ, ਇਹ ਮੈਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਤੇ ਤੁਹਾਡੀ ਟੀਮ ਨੂੰ।
1: ਆਪਣੀਆਂ ਕਹਾਣੀਆਂ ਗੱਲਾਂ ਬਾਤਾਂ ਦੇ ਵਿੱਚ ਤਾਂ ਪਹਿਲੀ ਗੱਲ ਤਾਂ ਗੁਰਬਾਣੀ ਨੇ ਵੀ ਅਕਨੋਲੇਜ ਕੀਤਾ ਹਨਾ ਵੀ ਇਹ ਸੱਚ
0: ਹੁੰਦਾ ਹੈ,
1: ਤੇ ਭੂਤ ਪ੍ਰੇਤ ਸਭ ਮਾਰੇ ਨੇ ਤਾਂ ਕਿਹਾ ਹੀ ਹੈ ਕਈ ਕੋਟ ਭੂਤ ਪਰ ਮਿਰਗਾ ਚ। ਤੇ ਦੂਜੀ ਗੱਲ ਸਾਖੀਆਂ ਕਹਾਣੀਆਂ ਜਿਵੇਂ ਹੁੰਦਾ ਗੁਰੂ ਨਾਨਕ ਦੇਵ ਜੀ ਦੀਆਂ, ਜਦੋਂ ਆਪਾਂ ਜਨਮ ਸਾਖੀਆਂ ਪੜ੍ਹਦੇ ਹਾਂ ਉਹਦੇ ਵਿੱਚ ਕੌਡਾ ਰਾਖਸ਼ ਦੀ ਵੀ ਗੱਲ ਹੋਈ ਆ, ਹਨਾ, ਤੇ ਉਹਨੇ ਕੜਾਹੇ ਚ ਤਰਨ ਲੱਗ ਪਿਆ ਮਰਦਾਨੇ ਨੂੰ, ਤੋ ਉਹ
0: ਜੀ
1: ਚੀਜ਼ਾਂ ਵੀ ਅਸੀਂ ਸੁਣੀਆਂ ਨੇ। ਫਿਰ ਜਿਹੜਾ ਵਾ ਢਾਕੇ ਦੀਆਂ ਬੜਾ ਮਸ਼ਹੂਰ ਹੁੰਦਾ ਸੀ ਵੀ ਢਾਕੇ ਦਾ ਕਾਲਾ ਜਾਦੂ ਹਨਾ, ਬੰਗਲਾਦੇਸ਼ ਦਾ ਹੁਣ ਵੀ ਜਿਹੜੇ ਜਾਦੂਗਰ ਉਹਦੇ ਨਾਲ ਲਿਖਦੇ ਆ ਬੰਗਾਲੀ ਜਾਦੂਗਰ। ਤੇ ਦੂਜੀ ਗੱਲ ਜਿਵੇਂ ਤੁਸੀਂ ਕਿਹਾ ਵੀ ਉਹ ਮੱਝ ਬਣਾ ਦਿੰਦੇ ਜਾਂ ਹਾਥੀ ਬਣਾ ਦਿੰਦੇ, ਤੇ ਉਹ ਮੈਨੂੰ ਇੱਕ ਚੇਤਾ ਆ ਗਿਆ ਚੁਟਕਲਾ ਇੱਕ ਵਾਰ ਸੁਣਿਆ। ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਜੀ ਮੈਂ ਤੁਹਾਨੂੰ ਪਰੌਂਠਾ ਬਣਾ ਦਾ, ਉਹ ਕਹਿੰਦਾ ਤੂੰ ਕਹਿੰਦਾ ਮੈਨੂੰ ਬੰਦਾ ਹੀ ਰਹਿਣ ਦਾ ਇੱਡੀ ਤੂੰ ਜਾਦੂਗਰ ਨੀ।
0: ਹਾਂਜੀ ਇਹ ਸੱਚੀਆਂ ਗੱਲਾਂ ਨੇ, ਅਸਲ ਦੇ ਵਿੱਚ ਇਹ ਇਹ ਖਤਮ ਨਹੀਂ ਹੋਇਆ, ਇਹ ਪ੍ਰੈਜੈਂਟ ਆ, ਇਸ ਟਾਈਮ ਵੀ ਪ੍ਰੈਜੈਂਟ ਆ ਹਨਾ। ਕਿਸੇ ਦੇ ਕੰਮ ਦੇ ਵਿੱਚ ਰੁਕਾਵਟ ਪਾਣੀ ਹਨਾ, ਇਹ ਵੀ ਕਲਾ ਜਾਦੂਈ ਹੈ ਨਾ ਕਿ ਤੂੰ ਇਹ ਚੀਜ਼ ਨੂੰ ਸਫਲ ਨਾ ਕਰ ਪਾਈ, ਇਹ ਚੀਜ਼ਾਂ ਹੈਗੀਆਂ ਨੇ। ਤੇ ਭਾਜੀ ਇਹ ਨਾ ਮੈਂ ਲਾਲ ਭਾਜੀ ਨਾਲ ਗੱਲ ਕਰ ਰਹੀ ਸੀ ਜਦੋਂ ਆਪਣੇ ਸਿੱਖ ਗੇਮਸ ਦੇ ਟਾਈਮ, ਤੇ ਅਸੀਂ ਜਦੋਂ ਗੱਡੀ ਚ ਆ ਰਹੇ ਸੀਗੇ ਤੇ ਮੈਂ ਭਾਜੀ ਨੂੰ ਸਿਖਾ ਦੀ ਦੱਸ ਰਹੀ ਸੀਗੀ, ਮੈਂ ਕਿਹਾ ਵੀ ਮੈਂ ਨਾ ਮੇਰੇ ਕੋਲ ਹਮੇਸ਼ਾ ਭਾਜੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਸੀਗੇ, ਤੇ ਮੈਂ ਜਿੱਥੇ ਵੀ ਜਾਣਾ ਤੇ ਮੇਰੀ ਗੱਡੀ ਦੇ ਵਿੱਚ ਉਹ ਸ਼ਾਮਿਲ ਹੁੰਦੇ ਸੀ, ਵੀ ਮੈਂ ਛੱਡਦੀ ਨੀ ਸੀਗੀ, ਵੀ ਸਹਾਰਾ ਨੀ ਸੀ, ਓਡ ਆਸਰਾ ਨਾਲ ਹੀ ਲੈ ਕੇ ਰੱਖਦੀ ਸੀ ਪੂਰੇ ਪਿਓਰਿਟੀ ਦੇ ਨਾਲ ਹਨਾ, ਪੂਰੀ ਸ਼ਰਧਾ ਦੇ ਨਾਲ ਪੂਰੀ ਐਨ ਪੂਰਾ ਆਸਨ ਬਣਾ ਕੇ ਮੈਂ ਆਪਣੇ ਨਾਲ ਰੱਖਦੀ ਸੀਗੀ। ਤੇ ਹੋਇਆ ਕੀ ਕਿ ਭਾਜੀ ਮੈਂ ਨਾ ਮੇਰੀ ਐਵੇਂ ਐਡੀਲੈਡ ਮੈਂ ਪਹੁੰਚੀ ਉੱਥੇ ਹਨਾ, ਤੇ ਮੈਨੂੰ ਉੱਥੇ ਘਰ ਦੇ ਵਿੱਚ ਵੀ ਮੈਂ ਘਰ ਦੇ ਵਿੱਚ ਐਂਟਰੀ ਕੀਤੀ, ਮੈਂ ਜਿੱਥੇ ਰਹਿਣਾ ਸੀਗਾ, ਤੇ ਮੈਨੂੰ ਮਹਿਸੂਸ ਹੋਇਆ ਕਿ ਉੱਥੇ ਕੋਈ ਚੀਜ਼ ਹੈਗੀ ਆ। ਤੇ ਮੈਂ ਪਤਾ ਕੀ ਕਿਹਾ ਵਾ ਜੀ ਕਿ ਮੈਂ ਮਸਕੀਨ ਸਾਹਿਬ ਜੀ ਦੀ ਉਸ ਟਾਈਮ ਕਥਾ ਬਹੁਤ ਸੁਣਦੀ ਹੁੰਦੀ ਸੀਗੀ, ਤੇ ਮੈਂ ਉੱਥੇ ਕਿਹਾ ਕਿ ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹਾਂ, ਮੈਂ ਪਰਮਾਤਮਾ ਨੂੰ ਮੰਨਦੀ ਹਾਂ, ਕਿ ਮੈਨੂੰ ਕੁਛ ਨੀ ਹੋਣ ਲੱਗਿਆ ਭਾਜੀ। ਉਹ ਰਾਤ ਮੈਨੂੰ ਪਤਾ ਕਿ ਮੈਂ ਭਾਜੀ ਨੂੰ ਦੱਸ ਰਹੀ ਸੀ ਵੀ ਕਿਸ ਤਰ੍ਹਾਂ ਹੋਈ, ਤੇ ਉਸੇ ਦੌਰਾਨ ਨਾ ਪਰਮਾਤਮਾ ਨੇ ਮੈਨੂੰ ਇਸ਼ਾਰਾ ਦਿੱਤਾ ਸਵੇਰੇ ਉੱਠ ਕੇ ਆਪਣੇ ਮਸਕੀਨ ਜੀ ਦੀ ਕਥਾ ਆਈ ਕਿ ਜੇ ਬਾਹਰਲੀਆਂ ਜੇ ਪਰਮਾਤਮਾ ਹੈ ਤਾਂ ਬਾਹਰਲੀਆਂ ਚੀਜ਼ਾਂ ਵੀ ਹੈ ਨੇ। ਤੇ ਇਹੀ ਚੀਜ਼ ਮੈਂ ਉਸ ਸੀਰੀਜ਼ ਦੇ ਵਿੱਚ ਦੇਖ ਰਹੀ ਸੀ ਕਿ ਵਾਕਈ ਹੀ ਆਪਾਂ ਇਸ ਨੂੰ ਨਕਾਰ ਨਹੀਂ ਸਕਦੇ, ਇਹ ਚੀਜ਼ਾਂ ਬਾਹਰ ਮਾਇਆ ਦੇ ਰੂਪ ਦੇ ਵਿੱਚ ਹਨਾ, ਜਿਸ ਤਰ੍ਹਾਂ ਕਿ ਇਹ ਕਾਲਾ ਜਾਦੂ ਉਹ ਚੀਜ਼ ਦਿਖਾਇਆ, ਫਿਰ ਬਾਅਦ ਜੋਗੀ ਬਚਾ ਰਿਹਾ, ਇਹ ਰਿਐਲਿਟੀ ਆ। ਆਈ ਥਿੰਕ ਮਤਲਬ ਬਹੁਤ ਵਧੀਆ ਅਪਰਾਧ ਹੈ ਕਿ ਸਾਨੂੰ ਉਸ ਚੀਜ਼ਾਂ ਦੇ ਉੱਤੇ ਓਵਰ ਕੰਫੀਡੈਂਸ ਵੀ ਨਹੀਂ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਹੈ ਨੇ ਹਨਾ, ਨੈਗੇਟਿਵਿਟੀ ਅਗਰ ਚੱਲ ਰਹੀ ਹੈ ਤਾਂ।
1: ਵਿਸ਼ਾ ਵਿਸ਼ਾ ਸੈਪਰੇਟ ਹੋ ਗਿਆ, ਪਰ ਮਤਲਬ ਗੁਰਬਾਣੀ ਜਦੋਂ ਸਾਖੀਆਂ ਸੁਣਦੇ ਹੋਣ ਕਈ ਉਹਦੇ ਤੇ ਕਿੰਤੂ ਪਰੰਤੂ ਕਰਦੇ ਹੋਣਗੇ, ਕਰੀ ਜਾਣ। ਮੇਰੀ ਤਾਂ ਸ਼ਰਧਾ ਸੰਤਾਂ ਮਹਾਤਮਾ ਦੇ ਵਿੱਚ ਵੀ ਆ, ਗੁਰਬਾਣੀ ਤੇ ਵੀ ਆ, ਸਾਖੀਆਂ ਤੇ ਵੀ, ਜਿਹੜਾ ਜਿਹਨੂੰ ਕੋਈ ਮਿਥਿਹਾਸ ਵੀ ਮੰਨਦੇ ਆਪਾਂ, ਜੋ ਮਤਲਬ ਸਿਆਣੇ ਆਪਣੇ ਦੱਸ ਕੇ ਗਏ ਵੱਡੇ ਸਾਖੀਆਂ ਸੁਣਾਉਂਦੇ ਗਏ, ਆਪਣੇ ਸ਼ਰਧਾ ਪੂਰੀ ਆ ਉਹਦੇ ਵਿੱਚ ਹਨਾ। ਤੇ ਆਮ ਹੀ ਇਹ ਸਾਖੀਆਂ ਸੁਣੀਆਂ ਨੇ ਵੀ ਕੋਈ ਜਗ੍ਹਾ ਦੇ ਉੱਤੇ ਇੱਦਾਂ ਕੋਈ ਕਿਸੇ ਦਾ ਕੋਈ ਸਾਇਆ ਜਾਂ ਕੁਛ ਹੈਗਾ, ਫਿਰ ਉੱਥੇ ਗੁਰਬਾਣੀ ਪਾਠ ਪੜਿਆ ਗਿਆ, ਫਿਰ ਪ੍ਰਸ਼ਾਦ ਗਾਇਬ ਹੋਇਆ। ਮਸਕੀਨ ਜੀ ਦੀਆਂ ਬਹੁਤ ਸਾਖੀਆਂ ਇੱਦਾਂ ਦੀਆਂ ਆਉਂਦੀਆਂ, ਇਹਦੇ ਵਿੱਚ ਜ਼ਿਕਰ ਕਰਦੇ ਆ ਇੱਦਾਂ ਹਨਾ। ਤੇ ਸਾਨੂੰ ਅਸੀਂ ਇਹ ਵੀ ਸੁਣਿਆ ਮਹਾਤਮਾ ਤੋਂ ਵੀ ਜਦੋਂ ਦਰਬਾਰ ਸਾਹਿਬ ਜਾਓ, ਹਰਿਮੰਦਰ ਸਾਹਿਬ ਜਾਓ, ਤੇ ਇੱਕ ਇੱਕ ਪੈਰ ਜਿਹੜਾ ਵਾ ਮਤਲਬ ਤੁਸੀਂ ਧਿਆਨ ਨਾਲ ਪੱਟੋ, ਸ਼ਰਧਾ ਨਾਲ ਪੱਟੋ। ਇੱਥੇ ਮਤਲਬ ਸ਼ਹੀਦ ਸਿੰਘ ਬੈਠੇ ਬੰਦਗੀ ਕਰ ਰਹੇ ਆ, ਸ਼ਹੀਦਾਂ ਦਾ ਖੁੱਲਾ ਵਾ ਹਨਾ। ਤੇ ਉਹ ਮੇਰਾ ਤਿੰਨਾਂ ਗੱਲਾਂ ਤੇ ਯਕੀਨ ਵੀ ਹੈ, ਪਰ ਸੀਰੀਜ਼ ਵੈਸੇ ਆਪਾਂ ਇਹ ਸੋਚ ਕੇ ਨਹੀਂ ਬਣਾਈ ਸੀਰੀਜ਼ ਦਾ, ਪਰ ਚਲੋ ਉਹਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਉਹ ਜਿਹੀ ਨਿਕਲ ਆਉਂਦੀ ਹੈ।
0: ਹਾਂਜੀ ਨਹੀਂ ਭਾਜੀ ਆਪਾਂ ਜਿਹੜੀ ਮਤਲਬ ਅੱਗੇ ਕੀ ਆਉਣ ਵਾਲਾ ਇਸ ਸੀਰੀਜ਼ ਦੇ ਵਿੱਚ ਥੋੜਾ ਜਿਹਾ ਸਾਨੂੰ
1: ਇਹਦੀਆਂ ਹੁਣ ਜਿਹੜੀਆਂ ਰਿਮੇਨਿੰਗ ਐਪੀਸੋਡਸ ਨੇ, ਹੁਣ ਅਗਲੀ ਜਿਹੜੀ ਐਪੀਸੋਡ ਆ ਉਹ 15 ਦਿਨਾਂ ਬਾਅਦ ਮਿਡ ਮਈ ਰਿਲੀਜ਼ ਹੋ ਜਾਊਗੀ। ਸੋ ਪਲਾਨ ਆ ਵੀ ਐਵਰੀ ਫੋਰਟਨਾਈਟ ਇੱਕ ਐਪੀਸੋਡ ਇਹਦੀ ਰਿਲੀਜ਼ ਹੋਊਗੀ, ਬਹੁਤੀਆਂ ਲੰਬੀਆਂ ਵੀ ਨਹੀਂ, ਤੁਸੀਂ ਦੇਖੀਆਂ 10-10, 15-15 ਮਿੰਟ ਦੀਆਂ ਹੀ ਹੋਣੀਆਂ। ਸੋ ਉਹਨੇ ਹੁਣ ਜਿਹੜੇ ਉਹ ਮਤਲਬ ਆਪਣੇ ਉਹਦੇ ਜੋਗੀ ਦੇ ਗੁਰੂ ਨੇ ਜੋ ਉਹਨੂੰ ਦਿੱਤਾ ਵਾ ਵੀ ਤੂੰ 5 ਤੱਤ ਲੱਭ ਕੇ ਇਕੱਠੇ ਕਰਨੇ ਆ, ਉਹਦਾ ਸਟਰਗਲ ਸ਼ੁਰੂ ਹੋ ਜਾਣਾ। ਉਹਨੇ ਹੁਣ ਵਾਰੀ ਵਾਰੀ ਜਿਹੜੇ ਇਕੱਲੇ ਇਕੱਲੇ ਤੱਤ ਨੂੰ ਅਨਲੋਕ ਕਰਕੇ ਉੱਥੋਂ ਲੈ ਕੇ ਉਹਦੀ ਰੈਸਪੀ ਉਹਨੂੰ ਇਕੱਠਾ ਕਰਕੇ, ਤੇ ਫਿਰ ਉਹ ਜਿਹੜਾ ਜਾਦੂ ਕਾਲਾ ਜਾਦੂ ਫੈਲ ਗਿਆ ਉਹਦਾ ਹੱਲ ਨਿਕਲਦਾ ਜੀ।
0: ਤੇ ਮਤਲਬ
1: ਕਿਵੇਂ ਕਰਦਾ, ਕਿਵੇਂ ਅਚੀਵ ਕਰਦਾ ਇਹਨੂੰ
0: ਜੀ, ਮਤਲਬ ਇਹ ਬੜੀ ਐਕਸਾਈਟਿੰਗ ਚੀਜ਼ ਆ ਕਿ ਮੈਂ ਵੀ, ਮੈਨੂੰ ਕੱਲ ਭਾਜੀ ਕਹਿ ਵੀ ਰਹੇ ਸੀਗੇ ਲਾਹੌਰ ਵਾਲੇ, ਕਹਿੰਦੇ ਕਿ ਕਹਿੰਦੇ ਕਿਵੇਂ ਲੱਗਿਆ, ਮੈਂ ਕਿਹਾ ਮੈਂ ਤਾਂ ਐਕਸਾਈਟਡ ਆ ਕਿ ਅੱਗੇ ਉਹ 5 ਤੱਤਵ ਹੁਣ ਇਕੱਠਾ ਕਰਕੇ ਕਿਵੇਂ ਲੈ ਕੇ ਆਏਗਾ, ਤੇ ਉਸ ਚੀਜ਼ ਨੂੰ ਸੋਲਵ ਕਿਵੇਂ ਕਰੇਗਾ, ਮਾਇਆ ਦੇ ਕਾਲੇ ਜਾਦੂ ਤੋਂ ਕੱਢੇਗਾ ਕਿਵੇਂ ਉਸ ਨੂੰ ਹਨਾ।
1: ਤੇ
0: ਨਹੀਂ ਬਹੁਤ ਸੋਹਣਾ ਅਪਰਾਧਾ ਭਾਜੀ ਕਿ ਤੁਸੀਂ ਇਹ ਕਰ ਰਹੇ ਹੋ ਕਿ ਆਪਾਂ ਮਤਲਬ ਇੱਕ ਅਲੱਗ ਤਰੀਕੇ ਦੇ ਨਾਲ ਮਤਲਬ ਬੱਚਿਆਂ ਨੂੰ ਵੀ ਹਨਾ ਕਿ ਪੰਜਾਬੀ ਵੀ ਸਿੱਖਣ ਨੂੰ ਮਿਲੇਗੀ। ਦੂਸਰੀ ਗੱਲ ਕਿ ਕੁਛ ਹਨਾ ਜਿਹੜੇ ਬੱਚੇ ਬਾਹਰ ਚੀਜ਼ਾਂ ਅਲੱਗ ਤਰ੍ਹਾਂ ਦੀਆਂ ਦੇਖ ਰਹੇ ਨੇ ਹਨਾ, ਤੇ ਉਸ ਦੇ ਵੱਲੋਂ ਧਿਆਨ ਹਟ ਕੇ ਇੱਕ ਆਪਣੇ ਬੋਲੀ ਦੇ ਨਾਲ ਤੇ ਨਾਲ ਜਿਹੜੀਆਂ ਰਿਐਲਿਟੀ ਵੀ ਹੈਗੀਆਂ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਹਾਣੀਆਂ ਇਹ ਸੱਚ ਨੇ ਹਨਾ, ਤੇ ਅਸੀਂ ਉਸ ਨੂੰ ਇੱਕ ਅਲੱਗ
1: ਇਹ ਦੇਖੋ ਇਹ ਵੀ ਬੜੀ ਸਾਡੀ ਮਤਲਬ ਇੱਕ ਪ੍ਰਾਪਤੀ ਕਹਿ ਸਕਦੇ ਹਾਂ, ਸਾਡੇ ਕੋਲ ਬੜੇ ਲਿਮਿਟਡ ਰਿਸੋਰਸਿਸ ਆ, ਅਸੀਂ ਸੈਲਫ ਫੰਡ ਕੰਮ ਕਰ ਰਹੇ ਸਾਰਾ, ਕੋਈ
0: ਜੀ
1: ਸਾਡਾ ਕੋਈ ਯੂਟਿਊਬ ਕੋਈ ਮੋਨੇਟਾਈਜ਼ ਨਹੀਂ ਹੈਗਾ, ਸਾਡੀ
0: ਜੀ
1: ਕੋਈ ਸਾਨੂੰ ਕੋਈ ਕਿਸੇ ਦੀ ਕੋਈ ਸਬਸਿਡੀ ਕੋਈ ਗ੍ਰਾਂਟ ਨਹੀਂ ਹੈ।
0: ਤੇ ਨਾਲ ਜਿਹੜੀਆਂ ਰਿਐਲਿਟੀ ਵੀ ਹੈਗੀਆਂ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਹਾਣੀਆਂ ਇਹ ਸੱਚ ਨੇ, ਹਨਾ, ਤੇ ਅਸੀਂ ਉਸ ਨੂੰ ਇੱਕ ਅਲੱਗ
1: ਇਹ ਦੇਖੋ ਇਹ ਵੀ ਬੜੀ ਸਾਡੀ ਮਤਲਬ ਇੱਕ ਪ੍ਰਾਪਤੀ ਕਹਿ ਸਕਦੇ ਹਾਂ, ਸਾਡੇ ਕੋਲ ਬੜੇ ਲਿਮਿਟਡ ਰਿਸੋਰਸਿਸ ਆ, ਅਸੀਂ ਸੈਲਫ ਫੰਡ ਕੰਮ ਕਰ ਰਹੇ ਹਾਂ ਸਾਰਾ, ਕੋਈ
0: ਜੀ
1: ਸਾਡਾ ਕੋਈ ਯੂਟਿਊਬ ਕੋਈ ਮੋਨੇਟਾਈਜ਼ ਨਹੀਂ ਹੈਗਾ, ਸਾਡੀ
0: ਜੀ
1: ਕੋਈ ਸਾਨੂੰ ਕੋਈ ਕਿਸੇ ਦੀ ਕੋਈ ਸਬਸਿਡੀ ਕੋਈ ਗ੍ਰਾਂਟ ਨਹੀਂ ਹੈ, ਕੋਈ ਸਪੋਂਸਰਸ਼ਿਪ ਨਹੀਂ,
0: ਜੀ
1: ਆਪਣੇ ਬਲ ਤੇ ਲੱਗੇ ਹੋਏ ਹਾਂ।

0: ਲਹਿੰਦਾ ਤੇ ਚੜ੍ਹਦੇ ਪੰਜਾਬ ਦਾ ਹੀ ਕੋਲੈਬੋਰੇਸ਼ਨ ਵੀ ਆ
1: ਜੀ ਬਿਲਕੁਲ ਭਾਜੀ, ਮੈਨੂੰ ਬੜਾ ਸੋਹਣਾ ਲੱਗਿਆ ਉਹਨਾਂ ਨਾਲ ਗੱਲ ਕਰਕੇ ਵੀ, ਮੈਨੂੰ ਉਹਨਾਂ ਨੇ ਇਨਵਾਈਟ ਵੀ ਕੀਤਾ ਪਾਕਿਸਤਾਨ ਚ ਆਓ ਜਦੋਂ ਵੀ ਤੁਹਾਡਾ ਹੁਣ ਤੁਹਾਨੂੰ ਟਾਈਮ ਲੱਗਿਆ ਕਿ ਪਾਕਿਸਤਾਨ ਜ਼ਰੂਰ ਆਣਾ। ਮੈਂ ਕਿਹਾ ਜ਼ਰੂਰ ਜੀ ਲਾਹੌਰ, ਮੈਂ ਕਿਉਂਕਿ ਮੇਰੇ ਪੜਦਾਦਾ ਜੀ ਸਾਡੇ ਜਿਹੜੀ ਫੈਮਿਲੀ ਆ ਉਹ ਪਾਕਿਸਤਾਨ ਤੋਂ ਬਿਲੋਂਗ ਕਰਦੀ ਹੈ ਜੀ, ਪਿੱਛੋਂ ਸਿਆਲਕੋਟ ਦੇ ਉੱਤੋਂ। ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਕਾਫੀ ਗੱਲਾਂ ਵੀ ਦੱਸੀਆਂ ਨਾ, ਬੜਾ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਤੇ ਬਿਲਕੁਲ ਤੇ ਲਹਿੰਦਾ ਚੜ੍ਹਦਾ ਪੰਜਾਬ ਇਕੱਠਾ ਹੋ ਕੇ ਕੰਮ ਕਰ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਵੀ ਉਹਨਾਂ ਦੇ ਨਾਲ ਇੱਕ ਸੀਰੀਜ਼ ਤਿਆਰ ਕਰਨ ਜਾ ਰਹੀ ਹਾਂ ਭਾਜੀ ਤੇ ਮੈਨੂੰ ਵੀ ਹਾਂਜੀ ਚਲੋ ਤੁਹਾਡੇ ਤੁਹਾਡੇ ਥਰੂ ਤੇ ਉਹਨਾਂ ਦੇ ਥਰੂ ਮੈਨੂੰ ਵੀ ਇੱਕ ਮੌਕਾ ਮਿਲ ਗਿਆ ਹਨਾ, ਤੇ ਮੈਂ ਭਾਜੀ ਉਹਦਾ ਨਾਮ ਰੱਖਦੀ ਹਾਂ ਦਾ ਰੀਅਲ ਜੋਗੀ। ਰੀਅਲ ਜੋਗੀ ਨਾਮ ਰੱਖਾਂਗੀ ਤੇ ਭਾਜੀ ਮਤਲਬ ਹਾਂਜੀ ਇਹ ਵੀ ਬਹੁਤ ਮੁਬਾਰਕਾਂ ਭਾਜੀ ਤੁਹਾਨੂੰ ਹਨਾ, ਆਪਾਂ ਕਿਤੋਂ ਕੋਈ ਵੀ ਸੋਰਸ ਜਿਵੇਂ ਹਰਮਨ ਰੇਡੀਓ ਆਸਟ੍ਰੇਲੀਆ ਵੀ ਚੱਲ ਰਿਹਾ ਸਾਡਾ ਹਨਾ, ਸਾਰੇ ਅਸੀਂ ਫ੍ਰੀ ਸੇਵਾ ਕਰ ਰਹੇ ਹਾਂ, ਕਿਤੋਂ ਸਾਨੂੰ ਫੰਡ ਨਹੀਂ ਆ ਰਿਹਾ, ਸਾਰੇ ਅਸੀਂ ਆਪਣੇ ਸਾਰੇ ਆਪਣੀ ਪਰਮਾਤਮਾ ਨੇ ਜੋ ਬਖਸ਼ੀ ਹੈ ਸਾਨੂੰ ਕੀਰਤ ਹਨਾ, ਅਸੀਂ ਕੀਰਤ ਕਮਾਈ ਦੇ ਵਿੱਚੋਂ ਕੱਢ ਕੇ ਆਪਣਾ ਸਾਰਾ ਕੁਛ ਯੂਜ ਕਰ ਰਹੇ ਹਾਂ ਹਨਾ, ਤੇ ਤੁਹਾਨੂੰ ਵੀ ਮੁਬਾਰਕਾਂ ਭਾਜੀ ਕਿ ਤੁਸੀਂ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਹਨਾ ਹਨਾ, ਜਿਸ ਤਰ੍ਹਾਂ ਤੁਸੀਂ ਸੀਰੀਜ਼ ਵੀ ਬਣਾ ਰਹੇ ਹੋ ਕਿਤੋਂ ਕੋਈ ਫੰਡ ਨਹੀਂ ਹੈਗਾ ਕਿਸ ਤਰ੍ਹਾਂ ਨਹੀਂ ਹੈਗਾ, ਬਟ ਫਿਰ ਵੀ ਉਸਦੇ ਅਕੋਰਡਿੰਗ ਮੈਂ ਜਦੋਂ ਉਹਦਾ ਪ੍ਰਿੰਟ ਦੇਖਿਆ ਉਹਦੀ ਕੁਆਲਿਟੀ ਦੇਖੀ ਕਿ ਫਾਰ ਬੈਟਰ ਹੈ ਭਾਜੀ, ਇਸ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਥੀਏਟਰ ਦੇ ਵਿੱਚ ਬੈਠ ਕੇ ਆਪਾਂ ਉਸ ਚੀਜ਼ ਨੂੰ ਇੰਜੋਏ ਕਰ ਰਹੇ ਹਾਂ ਤੇ ਨਾ
0: ਆਪਣੇ ਬੜੀ ਮਿਹਨਤ ਕੀਤੀ। ਔਰ ਸਾਡੇ ਹੋਰ ਵੀ ਜਿਹੜੀ ਟੀਮ ਲਾਹੌਰ ਦੇ ਵਿੱਚ ਟੈਕਨੀਸ਼ੀਅਨ ਨੇ ਇੱਥੇ ਅੰਮ੍ਰਿਤਸਰ ਤੋਂ ਮੁੰਡੇ ਕੰਮ ਕਰਦੇ ਆ ਨਾਲ, ਤੇ ਉਹ ਮਤਲਬ ਬੜੀ ਬੜਾ ਵਧੀਆ। ਬਾਕੀ ਜਿਹੜਾ ਮੇਰੇ ਵੱਲੋਂ ਤੇ ਇਹੀ ਹੁੰਦਾ ਵੀ ਤੁਹਾਨੂੰ ਦੱਸੋ ਰਿਸੋਰਸਿਸ ਚਾਹੀਦੇ ਕਿਹੜੇ ਆ, ਕਿਹੜੀ ਕੁਛ ਉਹ ਵੀ ਕਿੰਨੇ ਟ੍ਰਾਇਲ ਕਰਨੇ ਪੈਂਦੇ ਆ, ਤੁਸੀਂ ਹੈਰਾਨ ਹੋਵੋਗੇ ਇਹ ਚ ਇੰਨੀ ਲੁੱਟ ਵੀ ਆ। ਇੱਕ ਮੈਂ ਤੁਹਾਨੂੰ ਰਿਐਲਿਟੀ ਔਰ ਫਨੀ ਵੀ ਗੱਲ ਦੱਸਦਾ। ਇੱਕ ਨਾ ਸੋਫਟਵੇਅਰ ਲੈਣਾ ਸੀਗਾ ਕੋਈ ਆਡੀਓ ਪ੍ਰੋਡਕਸ਼ਨ ਦਾ, ਸਬਸਕ੍ਰਿਪਸ਼ਨ ਲੈ ਲਓ ਹਨਾ, ਉਹ $1,000 ਦੀ ਸਬਸਕ੍ਰਿਪਸ਼ਨ ਸੀਗੀ ਕ੍ਰੈਡੈਂਸ਼ੀਅਲ ਭੇਜਤੇ। ਮੈਂ ਕਿਹਾ ਜੀ ਆਲੋ ਤੁਹਾਨੂੰ ਮੈਂ ਐਡ ਕਰਤਾ, ਯੂਜ਼ਰ ਨੂੰ ਯੂਜ਼ ਕਰੋ। ਉਹ ਕਹਿੰਦਾ ਇਹ ਤਾਂ ਉਹ ਹੈ ਹੀ ਨੀ, ਬਲਬ ਉਹ $1,000 ਵੀ ਗਿਆ। ਇੱਕ ਛੋਟੀ ਜਿਹੀ ਕਿਤਾਬ ਵੀ ਹੁੰਦਾ, ਉਹ ਵੈਬਸਾਈਟ ਸੀਗੀ ਉਹ ਕਿਤੇ ਕੋਈ ਪੇ, ਉਹ ਬਿਲਕੁਲ ਓਰਿਜਿਨਲ ਓਦਾਂ ਦਾ ਹੀ ਉਹਦਾ ਲੋਗੋ ਕਲਰ ਨਾਮ ਵੈਬਸਾਈਟ ਕਾਪੀ ਕੀਤੀ ਪਈ ਉਹਨਾਂ ਨੇ, ਬਸ ਵੈਬ ਐਡਰੈਸ ਦੇ ਵਿੱਚ ਥੋੜਾ ਬਹੁਤ ਫਰਕ ਪਾ ਕੇ ਉਹਨਾਂ ਨੇ ਨਾ ਇਸ ਮਤਲਬ ਸਕੈਮ ਵਾਲੀ ਵੈਬਸਾਈਟ ਬਣਾਈ ਆ। ਉਹ ਲੋਕੀ ਜਿਹੜੇ ਉਹ ਦੂਜੇ ਸੋਫਟਵੇਅਰ ਦੇ ਭੁਲੇਖੇ ਉਹਨਾਂ ਨੂੰ ਪੈਸੇ ਪੇ ਕਰੀ ਜਾਂਦੇ ਆ, ਤੇ ਏਦਾਂ ਵੀ ਹੋ ਜਾਂਦਾ। ਪਰ ਮੈਂ ਤਾਂ ਇਹਨਾਂ ਨੂੰ ਮਤਲਬ ਮੇਰੇ ਵੱਲੋਂ ਤਾਂ ਇਹੀ ਆ ਵੀ ਜਿਹੜਾ ਤੁਹਾਨੂੰ ਸਬਸਕ੍ਰਿਪਸ਼ਨ ਚਾਹੀਦੀ ਆ, ਜਿਹੜਾ ਸੋਫਟਵੇਅਰ ਜਿਹੜਾ ਹੁਣ ਲੁਧਿਆਣੇ ਸਾਨੂੰ ਕਹਿੰਦੇ ਸੀ ਕਿ ਭਾਜੀ ਸਾਡਾ ਨਾ ਕੈਮਰਿਆਂ ਤੋਂ ਬਿਨਾਂ ਨੀ ਸਰਦਾ। ਮੈਂ ਕਿਹਾ ਯਾਰ ਮੈਂ ਤਾਂ ਦੇਖਿਆ ਇੱਥੇ ਮੋਬਾਈਲਾਂ ਨਾਲ ਹੀ ਕੰਮ ਚਲਾਈ ਜਾਂਦੇ ਆ, ਨਹੀਂ ਕੈਮਰੇ ਤਾਂ ਭਾਜੀ ਬਹੁਤ ਜ਼ਰੂਰੀ ਆ। ਉਹ ਮਤਲਬ ਉਹ 2.5-3 ਲੱਖ ਦੇ ਕੈਮਰੇ ਹੀ ਸੋਨੀ ਦੇ ਉੱਥੇ ਆਏ ਜਿਹੜੇ, ਮਤਲਬ ਰਿਸੋਰਸਿਸ ਵੱਲੋਂ ਕੋਈ ਗੱਲ ਨਾ ਥੋੜੇ ਹਨਾ।
1: ਨਹੀਂ ਭਾਜੀ ਇਹ ਮੇਰੀ ਲਾਲ ਭਾਜੀ ਨਾਲ ਵੀ ਗੱਲ ਹੋ ਰਹੀ ਸੀਗੀ, ਕਹਿੰਦੇ ਵੀ ਇੰਨੀ ਉਹ ਮੈਨੂੰ ਦੱਸ ਰਹੇ ਸੀਗੇ, ਕਹਿੰਦੇ ਪ੍ਰਨੀਤ ਦੇਖ ਭਾਜੀ ਦਾ ਕ੍ਰੈਡਿਟ ਕਾਰਡ ਵੀ ਮੇਰੇ ਕੋਲ ਹੀ ਹੈ, ਤੇ ਭਾਜੀ ਇਹ ਬੜੀ ਵਧੀਆ ਹੈ ਨਾ ਕਿ ਖੁੱਲਾ ਦਿਲ ਹੋਣਾ ਭਾਜੀ, ਤੇ ਆਪਾਂ ਨੇ ਜੋ ਵੀ ਕੰਮ ਕਰਨਾ ਆਪਾਂ ਉਸ ਦੇ ਵਿੱਚ 100% ਕੰਟਰੀਬਿਊਸ਼ਨ ਜਦ ਤੱਕ ਨਹੀਂ ਕਰਦੇ ਉਹ ਸਫਲ ਨਹੀਂ ਹੁੰਦਾ, ਤੇ ਬਹੁਤ ਵਧੀਆ ਤੁਹਾਡਾ ਉਪਰਾਲਾ। ਤੇ ਮੇਰੇ ਕੋਲ ਇੱਕ ਮੈਸੇਜ ਆਇਆ ਭਵਿੰਦਰ ਜੀ ਦਾ, ਭਵਿੰਦਰ ਜੀ ਸਤਿ ਸ੍ਰੀ ਅਕਾਲ, ਤੇ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਆਡੀਓ ਬੁੱਕਸ ਦਾ ਜਿਹੜਾ ਹੈ ਨਾ ਮਹੀਨ ਤੁਹਾਡੀ ਵੱਡਾ ਉਪਰਾਲਾ ਕਰ ਰਹੇ ਹੋ ਉਹ ਵੀ ਸ਼ਲਾਘਾ ਯੋਗ ਹੈ, ਤੇ ਤੁਸੀਂ ਭਾਜੀ ਦਰਸ਼ਕਾਂ ਨੂੰ ਉਸ ਦੇ ਬਾਰੇ ਵੀ ਥੋੜਾ ਬਹੁਤ ਦੱਸੋ ਜੀ।
0: ਜੀ ਉਹ ਬਸ ਜਿਹੜੀ ਹੁਣ ਹਿਸਟਰੀ ਦੇ ਉੱਤੇ ਸੀਰੀਜ਼ ਆਉਣੀ ਹੈ ਨਾ ਪੰਜਾਬ ਦੀ ਹਿਸਟਰੀ ਦੇ ਉੱਤੇ, ਉਹ ਮਤਲਬ ਮਹਾਂ ਪੰਜਾਬ ਦੇ ਉੱਤੇ ਹੀ ਹੈ, ਤੇ ਉਹ ਸਾਡਾ ਤਾਂ ਮਤਲਬ ਵੀ ਦੇਖੋ ਮੈਂ ਤਾਂ ਪੰਜਾਬ ਨੂੰ ਪੰਜਾਬ ਹੀ ਮੰਨਦਾ, ਚਾਹੇ ਉਹ ਭਾਰਤੀ ਹੋਵੇ ਚਾਹੇ ਪਾਕਿਸਤਾਨੀ ਹੋਵੇ, ਕਿਉਂਕਿ ਅਸੀਂ ਪਹਿਲੋਂ ਬਾਅਦ ਚੋਂ ਕੁਛ ਹੋ ਰਹੇ ਹਾਂ। ਤੇ ਉਹਦੇ ਵਿੱਚ ਹੁਣ ਜਿਵੇਂ ਸਾਡੀਆਂ ਕਿਤਾਬਾਂ ਵੀ ਸ਼ਾਹਮੁਖੀ ਦੀਆਂ ਕਿਤਾਬਾਂ ਅਸੀਂ ਰਿਕਾਰਡ ਕਰਦੇ ਹਾਂ ਲਾਹੌਰ ਵਿੱਚ, ਤੇ ਗੁਰਮੁਖੀ ਦੀਆਂ ਕਿਤਾਬਾਂ ਅਸੀਂ ਕਰਦੇ ਹਾਂ ਲੁਧਿਆਣੇ ਵਿੱਚ, ਤੇ ਉਹ ਤਾਂ ਜਦੋਂ ਆਡੀਓ ਚ ਹੋ ਗਿਆ ਤੇ ਫਿਰ ਤੇ ਪੰਜਾਬੀ ਤੇ ਪੰਜਾਬੀ ਆ, ਚਾਹੇ ਉਹ ਲਹਿੰਦੇ ਦੀ ਜਾਂ ਚੜ੍ਹਦੀ ਦੀ ਆ, ਤੇ ਬਾਕੀ ਜਿਹੜਾ ਲਹਿਜੇ ਦਾ ਜਾਂ ਮਾੜੇ ਮੋਟੇ ਜਿਹੜੇ ਸ਼ਬਦ ਇੱਕ ਇੱਕ ਖਾਸ ਰੀਜਨ ਨਾਲ ਐਸੋਸੀਏਟਡ ਹੁੰਦੇ ਆ ਉਹ ਤੇ ਦੇਖੋ ਅੰਮ੍ਰਿਤਸਰ ਦੇ ਸ਼ਬਦ ਵੀ ਅੱਡ ਹੈਗੇ ਆ ਪਟਿਆਲੇ ਨਾਲੋਂ, ਜਾਂ ਫਿਰ ਪਿੰਡੇ ਦੇ ਵੀ ਅੱਡ ਹੈਗੇ ਆ ਸਾਡੇ ਨਾਲੋਂ ਹਨਾ, ਓਦਾਂ ਹੀ ਉੱਥੋਂ ਦੇ ਲਹਿਜੇ ਚ ਮਾੜਾ ਮੋਟਾ ਫਰਕ ਆ, ਪਰ ਅਸਲ ਚ ਤੇ ਪੰਜਾਬੀ ਉਹ ਸਾਰੀਆਂ ਉਹਦੀਆਂ ਉਹਦੇ ਗਾਂਹ ਡਾਇਲੈਕਟਸ ਨੇ। ਤੇ ਬਾਕੀ ਜਿੰਨਾ ਹੋ ਸਕਿਆ ਜੀ ਕੋਈ ਇਤਿਹਾਸ ਦੀਆਂ ਕਿਤਾਬਾਂ ਵੀ ਹੁਣ ਹੁਣੇ ਹੀ ਪੰਜਾਬ ਕਿਤਾਬ ਪਈ ਆ ਆਡੀਓ ਦੇ ਉੱਤੇ, ਐਮ ਐਸ ਰੰਧਾਵਾ ਹੋਣਾ ਦੀ ਬੜੀ ਸ਼ਾਨਦਾਰ ਕਿਤਾਬ ਕੱਲ ਪਰਸੋਂ ਰਿਲੀਜ਼ ਹੋਈ ਆ ਨਵੀਂ ਆਡੀਬਲ ਦੇ ਉੱਤੇ, ਸੁਹਾਵੀ ਆਡੀਓ ਬੁੱਕ ਦੇ ਉੱਤੇ ਉਹਨੂੰ ਸੁਣਿਆ। ਫਿਰ ਅਸੀਂ ਇੱਕ ਕੰਮ ਕਰਨ ਜਾ ਰਹੇ ਹਾਂ ਜੀ, ਇੱਕ ਨਾ ਮੈਨੂੰ ਕਿਤਾਬ ਲੱਭੀ ਆ 1930 ਦੇ ਵਿੱਚ ਕਿਤੇ ਪ੍ਰਿੰਟ ਹੋਈ, ਗੋਰਿਆਂ ਨੇ ਕੀਤੀ, ਗੋਰੇ ਉਹਦੇ ਔਥਰ ਨੇ, ਰਲ ਮਿਲ ਕੇ

0: ਇਕੱਲਾ ਇੱਕ ਔਥਰ ਨਹੀਂ ਆ ਉਹ ਉਹ ਔਥਰ ਆ ਕਿਤਾਬ ਸ਼ਾਇਦ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ ਉਸ ਵੇਲੇ ਬ੍ਰਿਟਿਸ਼ ਗੌਰਮੈਂਟ ਦਾ ਕਿਤਾਬ ਦਾ ਨਾਮ ਹੈ ਚੀਫ ਆਫ ਪੰਜਾਬ ਕਿ ਪੰਜਾਬ ਦੀਆਂ ਜਿਹੜੀਆਂ ਨੋਟੇਬਲ ਫੈਮਿਲੀ ਸੀ ਨਾ ਪੰਜਾਬ ਦੇ ਕਹਿ ਲੋ ਪ੍ਰਭਾਵਸ਼ਾਲੀ ਟੱਬਰ ਸੀਗੇ ਉਹਨਾਂ ਸਾਰੀ ਉਹਨੇ ਲਿਸਟ ਕੀਤੀ ਆ ਪੂਰੇ ਮਹਾਂ ਪੰਜਾਬ ਦੀ ਉਸ ਵੇਲੇ ਦੱਸ ਉਹਦੇ ਵਿੱਚ ਮਤਲਬ ਮੈਨੂੰ ਇਹੋ ਜਿਹੀ ਜਾਣਕਾਰੀ ਲੱਭੀ ਸਾਨੂੰ ਉਹਦਾ ਆਈਡੀਆ ਹੀ ਨਹੀਂ ਸੀਗਾ ਸਾਡਾ ਜਿੱਥੇ ਘਰ ਆ ਜਿੱਥੇ ਅਸੀਂ ਰਹਿੰਦੇ ਅੰਮ੍ਰਿਤਸਰ ਉਹਦੇ ਵੀ ਲਾਗੇ ਇੱਕ ਸਮਾਧ ਸੀ ਕਿਸੇ ਦੀ ਅਸੀਂ ਨਿੱਕੇ ਹੁੰਦੇ ਕਹਿੰਦੇ ਅਸੀਂ ਇੱਥੇ ਚੜੇਲਾ ਰਹਿੰਦੀਆਂ ਦੇ ਲਾਗੇ ਨਹੀਂ ਜਾਣਾ ਉਹਨਾਂ ਦਾ ਵੀ ਇਤਿਹਾਸ ਉਸ ਕਿਤਾਬ ਚ ਨਿਕਲਿਆ ਸਾਨੂੰ ਠੀਕ ਹੈ ਫਿਰ ਮਤਲਬ ਮੇਰੇ ਕੋਲ ਇੱਥੇ ਮੁੰਡਾ ਕੰਮ ਕਰਦਾ ਰਿਹਾ ਇੱਕ ਬਟਾਲੇ ਲਾਗੇ ਇੱਕ ਪਿੰਡ ਆ ਤੇ ਰੰਗੜ ਰੰਗਲ ਉਹਨਾਂ ਦੀ ਫੈਮਿਲੀ ਜਿਹੜੀ ਆ ਉਹ ਉਹ ਵੀ ਮਤਲਬ ਨਾ ਮਹਾਰਾਜਾ ਰਣਜੀਤ ਸਿੰਘ ਦੇ ਗਾਂ ਅੱਗੋਂ ਰਿਸ਼ਤੇਦਾਰੀ ਚੋਂ ਵੀ ਪਏ ਨੇ ਤੇ ਉਹ ਅੱਜ ਵੀ ਉਹਨਾਂ ਨੂੰ ਮਤਲਬ ਰਾਜਾ ਜੀ ਜਾਂ ਸਰਦਾਰ ਸਾਹਿਬ ਕਹਿ ਕੇ ਸੱਦਿਆ ਜਾਂਦਾ ਵਾ ਤੇ ਉਹਨਾਂ ਦੀ ਆਪਣੀ ਰਿਆਸਤ ਸੀਗੀ ਹਨਾ ਉਹਨਾਂ ਦੀ ਫੈਮਿਲੀ ਜ਼ਿਕਰ ਆ ਉਹ ਜਿਹੜੀ ਚੀਫ ਆਫ ਪੰਜਾਬ ਅਸੀਂ ਸਾਨੂੰ ਕਿਤਾਬ ਮੈਂ ਲੱਭ ਲਈ ਕਰ ਲਈ ਉਹਦੀ ਹੁਣ ਅਸੀਂ ਪੰਜਾਬੀ ਕਰਵਾ ਰਹੇ ਹਾਂ ਤੇ ਉਹ ਫਿਰ ਮਤਲਬ ਉਹਨੂੰ ਅਸੀਂ ਹਿੱਸਿਆਂ ਵਿੱਚ ਛਾਪਾਂਗੇ
1: ਪ੍ਰੋਜੈਕਟਾਂ ਦੇ ਲਈ ਮੇਰੀਆਂ ਸ਼ੁਭਕਾਮਨਾ ਵੀ ਤੇ ਟਾਈਮ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਦੇ ਵਿਚ ਆਉਣ ਦੇ ਲਈ ਤੇ ਯੋਗੀ ਸੀਰੀਜ਼ ਦੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਆਪਾਂ ਫੇਰ ਮਿਲਦੇ ਆ ਜਦੋਂ ਭਾਜੀ ਆਪਣੇ ਲਾਹੌਰ ਵਾਲੇ ਭਾਜੀ ਆਪਣੇ ਨਾਲ ਹੋਣਗੇ ਚੜ੍ਹਦਾ ਤੇ ਰਹਿੰਦਾ ਦੋਨੇ ਪੰਜਾਬ ਜਦੋਂ ਇਕੱਠੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਤੇ ਮੈਂ ਜਦੋਂ ਬਣਾ ਰਹੀ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸੰਡੇ ਨੂੰ ਮੈਨੂੰ ਜ਼ਰੂਰ ਲਿਓ ਮੈਂ ਕਿਹਾ ਚਲੋ ਠੀਕ ਆ ਮੈਂ ਗੱਲ ਵੀ ਕਰਾਂਗੀ ਰੰਧਾਵਾ ਸਾਹਿਬ ਦੇ ਨਾਲ ਤੇ ਫਿਰ ਆਪਾਂ ਹੋਰ ਇਸ ਦੇ ਬਾਰੇ ਜਿਵੇਂ ਅੱਗੇ ਸੀਰੀਜ਼ ਵੀ ਆਏਗੀ ਤੇ ਮੈਂ ਚਲੋ ਆਪਾਂ ਦੇਖਦੇ ਆ ਕਿਸ ਤਰ੍ਹਾਂ ਪ੍ਰੋਗਰਾਮ ਬਣਦਾ ਤੇ ਇਸ ਸੰਡੇ ਨੀ ਤਾਂ ਅਗਲੇ ਸੰਡੇ ਜੀ ਤੇ ਉਸ ਹਿਸਾਬ ਦੇ ਨਾਲ ਆਪਾਂ ਸਾਰੀ ਸੈਟਿੰਗ ਕਰ ਲਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਆਪਣੇ
0: ਸਰੋਤਿਆਂ ਨੂੰ ਤੁਹਾਨੂੰ ਵੀ ਧੰਨਵਾਦ
1: ਥੈਂਕ ਯੂ ਜੀ ਤੇ ਇਹ ਸੀ ਮੇਰੇ ਨਾਲ ਸਾਦਾ ਮੁਹੰਮਦ ਮੈਨੂੰ ਨਾਮ ਐਗਜੈਕਟਲੀ ਪਤਾ ਨਹੀਂ ਮੈਂ ਗਲਤ ਨਹੀਂ ਰਹਿੰਦੀ ਤਾਂ ਮੈਂ ਰੰਧਾਵਾ ਸਾਹਿਬ ਕਹਿਦਾ ਤਾਂ ਬਹੁਤ ਵਧੀਆ ਤੇ ਆਪਾਂ ਥੋੜੇ ਜਿਹੇ ਮੈਸੇਜ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਤੇ ਆਉਣ ਵਾਲੀ ਸੀਰੀਜ਼ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਹੀ ਇੰਟਰਸਟਿੰਗ ਸੀਰੀਜ਼ ਹੈ ਤੇ ਹੁਣ ਆਪਣੇ ਪਾਕਿਸਤਾਨ ਲਾਹੌਰ ਤੋਂ ਭਾਜੀ ਨੇ ਤੇ ਉਹਨਾਂ ਨਾਲ ਮਿਲ ਕੇ ਮੈਂ ਵੀ ਇੱਕ ਸੀਰੀਜ਼ ਤਿਆਰ ਕਰ ਰਹੀ ਹਾਂ ਤੇ ਮੈਂ ਉਸਦਾ ਨਾਮ ਰੱਖਿਆ ਦਾ ਰੀਅਲ ਯੋਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਸਾਰੀ ਸੀਰੀਜ਼ ਦੇ ਬਾਰੇ ਮੈਂ ਵੀ ਨਾਲ ਨਾਲ ਜਾਣਕਾਰੀ ਦਿੰਦੀ ਰਹਾਂਗੀ ਤੇ ਐਨੀਮੇਟਡ ਮੂਵੀ ਦੀ ਤਰ੍ਹਾਂ ਉਹ ਸੀਰੀਜ਼ ਹੋਵੇਗੀ ਲੇਕਿਨ ਉਸਦੇ ਵਿੱਚ ਰੀਅਲ ਯੋਗੀ ਜਿਸ ਤਰ੍ਹਾਂ ਕਿ ਮੈਂ ਯੋਗ ਦੀ ਗੱਲ ਕੀਤੀ ਸੀਗੀ ਪਹਿਲਾਂ ਆਪਾਂ ਸੈਸ਼ਨ ਦੇ ਵਿੱਚ ਹਿੰਦੀ ਦੇ ਵਿੱਚ ਗੱਲ ਕਰ ਰਹੇ ਸੀ ਉਹ ਜਿਹੀਆਂ ਚੀਜ਼ਾਂ ਧਾਰਮਿਕ ਤੌਰ ਦੇ ਉੱਤੇ ਸਪਿਰਚੁਅਲਿਟੀ ਦੇ ਬੇਸ ਦੇ ਉੱਤੇ ਸਾਰੀਆਂ ਚੀਜ਼ਾਂ ਅਸਲ ਦੇ ਵਿੱਚ ਦਾ ਰੀਅਲ ਯੋਗੀ ਮੈਂ ਤਾਂ ਹੀ ਰੀਅਲ ਨਾਮ ਰੱਖਿਆ ਕਿ ਉਹ ਯੋਗ ਉਹ ਯੋਗੀ ਉਸਦੇ ਬਾਰੇ ਇੱਕ ਕੰਪਲੀਟ ਸਟੋਰੀ ਇੱਕ ਪ੍ਰਪੇਅਰ ਹੋ ਰਹੀ ਹੈ ਤੇ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਉਸਦੇ ਬਾਰੇ ਅੱਗੇ ਜਾਣ ਸਕੋਗੇ ਤੇ ਭੁਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਪਰਨੀਤ ਜੀ ਇੰਟਰਸਟਿੰਗ ਡਿਸਕਸ਼ਨ ਇਜ਼ ਗੋਇੰਗ ਔਨ ਥੈਂਕ ਯੂ ਜੀ ਤੇ ਭਾਜੀ ਮੈਂ ਭੁਪਿੰਦਰ ਜੀ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਤੁਹਾਡੇ ਜਿਹੜੇ ਮੈਂ ਮੈਸੇਜ ਨਾਲ ਨਾਲ ਪੜ੍ਹ ਰਹੀ ਸੀਗੀ ਕਿ ਉਹਨਾਂ ਨੂੰ ਮੈਂ ਪੁੱਛ ਸਕਾਂ ਤੇ ਸ਼ੁਕਰੀਆ ਤੁਹਾਡਾ ਮੈਸੇਜ ਦੇਣ ਦੇ ਲਈ ਪ੍ਰੋਗਰਾਮ ਦੇ ਦੌਰਾਨ ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੇ ਜਾਂਦੇ ਜਾਂਦੇ ਜਿਸ ਤਰ੍ਹਾਂ ਕਿ ਮਹਾਭਾਰਤ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਭਾਜੀ ਰੰਧਾਵਾ ਜੀ ਨੇ ਹਨਾ ਦੱਸਿਆ ਕਿ ਪੰਜਾਬ ਦੇ ਵਿੱਚ ਹੀ ਲਿਖੇਗੇ ਤੇ ਇਸੇ ਬੇਸ ਦੇ ਉੱਤੇ ਸੈਟਰਡੇ ਨੂੰ ਜੀ ਸੈਟਰਡੇ ਨੂੰ ਇੱਕ ਸਪੈਸ਼ਲ ਟਾਕ ਹੋਣ ਜਾ ਰਹੀ ਆ ਜੋ ਕਿ ਮਹਾਭਾਰਤ ਦੇ ਬੇਸ ਦੇ ਉੱਤੇ ਹੈ ਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਫੇਸਬੁੱਕ ਯੂਟਿਊਬ ਤੇ ਐਪ ਦੇ ਉੱਤੇ ਉਸ ਟਾਈਮ ਲਾਈਵ ਸੈਸ਼ਨ ਹੋਏਗਾ 9 ਤਰੀਕ ਨੂੰ ਜੀ 9 ਮਈ 2026 ਟਾਈਮ ਹੋਏਗਾ ਸ਼ਾਮ ਦਾ 7:20 ਇਹ ਜਿਹੜਾ ਪ੍ਰੋਗਰਾਮ ਹੈ ਪਰਮਾਤਮਾ ਨੇ ਸੇਵਾ ਬਖਸ਼ੀ ਹੈ ਤੇ ਆਪਣੇ ਅਮਨ ਭਾਜੀ ਦੇ ਨਾਲ ਮਹੀਮ ਦੇ ਨਾਲ ਜੁੜ ਕੇ ਸਾਡਾ ਸਾਰਾ ਹਰਮਨ ਰੇਡੀਓ ਆਸਟ੍ਰੇਲੀਆ ਤੇ ਇਸ ਪਰਮਾਤਮਾ ਨੇ ਜੋ ਸੇਵਾ ਬਖਸ਼ੀ ਹੈ ਇਸ ਟੌਪਿਕ ਦੇ ਉੱਤੇ ਤੇ ਮੇਰੀ ਡਿਸਕਸ਼ਨ ਵੀ ਹੋ ਰਹੀ ਸੀ ਅਮਨ ਭਾਜੀ ਨੇ ਤੇ ਉਹਨਾਂ ਨੇ ਵੀ ਥੋੜੀਆਂ ਜਿਹੀਆਂ ਇੰਸਟਰਕਸ਼ਨ ਦਿੱਤੀਆਂ ਆਸ਼ੀਰਵਾਦ